ਗ੍ਰਹਿ ਮਨ ਨੂੰ ਜੋੜ ਕੇ ਅੱਖਾਂ ਬੰਦ ਕਰ ਦੇ ਗ੍ਰਹਿ ਵਾਂਗ ਗ੍ਰਹਿ ਵਾਂਗ

ਹਰ ਜਨ ਰਾਮ ਨਾਮ ਗੁਣ ਗਾਵੇ ਆਪਾਂ ਪਹਿਲਾਂ ਵੀ ਸਮਝਿਆ ਇੱਕ ਜਨ ਹੁੰਦਾ ਇੱਕ ਹਰ ਜਨ ਹੁੰਦਾ ਜਿਹੜਾ ਜਨ ਹੁੰਦਾ ਉਹਨੂੰ ਹਰੀ ਦਾ ਜਨ ਬਣ ਜਾਣਾ ਚਾਹੀਦਾ ਜਨ ਸਾਰਿਆਂ ਨੂੰ ਕਹਿੰਦੇ ਨੇ ਮਨੁੱਖਾਂ ਨੂੰ ਜਨ ਤੇ ਜਿਹੜੇ ਜਨ ਸੰਗਤ ਚ ਨਹੀਂ ਆਉਂਦੇ ਗੁਰਬਾਣੀ ਗੁਰੂ ਜੀ ਦੇ ਨਾਲ ਨਹੀਂ ਜੁੜਦੇ ਉਹਨਾਂ ਨੂੰ ਗੁਰਮਤ ਜੀਵਨ ਜਾਚ ਨਹੀਂ ਆਉਂਦੀ ਉਹ ਫਿਰ ਇੱਕ ਦੂਜੇ ਨਿੰਦਾ ਚੁਗਲੀ ਕਰਦੇ ਦੁਬਧਾ ਈਰਖਾ ਦੁਵੈਸ਼ ਰੱਖਦੇ ਆ ਤੇ ਫਿਰ ਉਹ ਸਜ਼ਾ ਦੇ ਭਾਗੀ ਬਣਦੇ ਨੇ ਤੇ ਜਿਹੜੇ ਹਰ ਜਨ ਨੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਪ੍ਰਾਪਤੀ ਕਰ ਲੈਂਦੇ ਹਰ ਜਨ ਕਿਉਂਕਿ ਉਹ ਗੁਣ ਗਾਉਂਦੇ ਨੇ ਗੁਣ ਗਾਉਣ ਦੇ ਨਾਲ ਜਿਵੇਂ ਤੁਸੀਂ ਗਾ ਰਹੇ ਹੋ ਤੁਸੀਂ ਹਰ ਜਨ ਹੋ ਤੁਹਾਡਾ ਮਨ ਬਿਲਕੁਲ ਕਲੀਨ ਅਪ ਹੋ ਜਾਣਾ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹਮੇ ਹੋਏ ਅਚਿੰਤ ਬੱਸੇ ਸੁੱਖ ਨਾਲ ਨਾਮ ਸੁਣਨਾ ਸ਼ੁਰੂ ਹੋ ਜਾਏਗਾ ਤੇ ਵਹਿਗੁਰੂ ਦੇ ਨਾਲ ਵਸਣਾ ਸ਼ੁਰੂ ਕਰੇਗਾ ਪਰ ਸਵਾਸ ਗਰਾਸ ਜਪਣਾ ਪੈਣਾ ਸਵਾਸ ਗਰਾਸ ਹਰ ਨਾਮ ਸੰਭਾਲਣਾ ਪੈਣਾ ਵਾ ਮਨ ਨੂੰ ਜੋੜ ਕੇ ਨੌਵੇਂ ਪਾਤਸ਼ਾਹ ਦੇ ਬਚਨ ਤੁਸੀਂ ਸੁਣਦੇ ਹੋ ਨੌਵੇਂ ਮਹੱਲੇ 'ਚ ਸਾਰੇ ਸੁਣਦੇ ਹੋ ਉਸ ਸਮੇਂ ਤਾਂ ਸਾਰੇ ਆ ਜਾਂਦੇ ਨੇ ਜਾਂ ਨੌਵੇਂ ਪਾਤਸ਼ਾਹ ਦੇ ਬਚਨ ਬੜੇ ਸੌਖੇ ਆ ਗੁਣ ਗੋਬਿੰਦ ਗਾਇਓ ਨਹੀਂ ਹਰ ਜਨ ਰਾਮ ਨਾਮ ਗੁਣ ਗਾਵੇ ਉਹ ਕਹਿੰਦੇ ਜੇ ਨਾ ਨਾ ਗਾਏ ਤੇ ਜਨਮ ਤੁਹਾਡਾ ਐਵੇਂ ਚੱਲ ਜਾਣਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾਮ ਜੇ ਬਿਦ ਜਲ ਕਹੋ ਮੱਛਲੀ ਨੂੰ ਤੁਸੀਂ ਪਾਣੀ ਚੋਂ ਕੱਢ ਦਿਓ ਮੱਛੀ ਨੂੰ ਉਹ ਤੜਫਣ ਲੱਗ ਪੈਂਦੀ ਮਰ ਜਾਂਦੀ ਹੈ ਕਹਿੰਦੇ ਇਸ ਤਰ੍ਹਾਂ ਦਾ ਤੁਹਾਡਾ ਮਨ ਦਾ ਅਵਸਥਾ ਹੋਣੀ ਚਾਹੀਦੀ ਹੈ ਸਾਚੇ ਨਾਮ ਕੀ ਲੱਗੇ ਭੂਖ ਜੇ ਨਾ ਉਹਨੂੰ ਇਹ ਭੁੱਖ ਲੱਗੀ ਇਹਨੇ ਨਾ ਨਾਮ ਦੀ ਖੁਰਾਕ ਲਈ ਤੇ ਫਿਰ ਉੱਤ ਭੁੱਖ ਹੈ ਖਾਏ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਕਹਿੰਦੇ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਉਹ ਤੇ ਭੁੱਲੇਗਾ ਤਾਂ ਨਹੀਂ ਜੇ ਅਸੀਂ ਨਾਮ ਸਿਮਰ ਅਭਿਆਸ ਕਰਾਂਗੇ ਸੰਗਤ ਜਾ ਕੇ ਅਭਿਆਸ ਇਹਨੂੰ ਕਹਿੰਦੇ ਪ੍ਰੈਕਟਿਸ ਬਾਰੰਗ ਬਾਰ ਬਾਰ ਪ੍ਰਭ ਜਪੀਏ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਪਹਿਲਾਂ ਤਨ ਦੀ ਰਸਨਾ ਤੇ ਅੰਮ੍ਰਿਤ ਆਏਗਾ ਆ ਜਿਹੜੇ ਤੁਹਾਨੂੰ ਹੀ ਬੋਲਦੇ ਹੋ ਇਹਨਾਂ ਦੇ ਆਉਂਦਾ ਵਾਹਿਗੁਰੂ ਬੋਲਦੇ ਆ ਅੰਮ੍ਰਿਤ ਨਾਲ ਭਰ ਜਾਂਦਾ ਮੁੱਖ ਕਿਉਂਕਿ ਮਿੱਠਾ ਨਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮਿੱਠਾ ਕਿੰਨਾ ਵਾ ਬਾਬਾ ਫਰੀਦ ਜੀ ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਹੈ ਨਾ ਸ਼ੱਕਰ ਖੰਡ ਨਿਵਾਤ ਗੁੜ ਨਿਵਾਤ ਕਹਿੰਦੇ ਮਿਸ਼ਰੀ ਨੂੰ ਮਾਖਿਓ ਦਾ ਸ਼ਹਿਦ ਮਾਝ ਦਾ ਦੁੱਧ ਮਾਝਾ ਦੁੱਧ ਕਿਤੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਪਰ ਜਦੋਂ ਤੁਸੀਂ ਉਹ ਰਸ ਲਓਗੇ ਨਾ ਫਿਰ ਤੁਸੀਂ ਸਮਝੋਗੇ ਤੇ ਜੇ ਨਹੀਂ ਲਿਆ ਕਹਿੰਦੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਮ ਪਾ ਉਹ ਜੰਮ ਲੈ ਜਾਂਦੇ ਇਸ ਲਈ ਸਾਨੂੰ ਸਾਵਧਾਨ ਕਹਿੰਦੇ ਨੇ ਕਿ ਨੌਵੇਂ ਪਾਤਸ਼ਾਹ ਬੜੇ ਸੌਖੇ ਜਿਹੇ ਤਰੀਕੇ ਨਾਲ ਸਮਝਾਉਂਦੇ ਨੇ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੂੰ ਗਤ ਪਾਈ ਪਾਪੀ ਤੋਂ ਪਾਪੀ ਬੰਦਾ ਵੀ ਪਾਪ ਛੱਡ ਕੇ ਗੁਰੂ ਵਾਲਾ ਬਣ ਜਾਵੇ ਉਹਦੇ ਗੁਣ ਗਾਉਣ ਲੱਗ ਪਵੇ ਸਤਿਗੁਰ ਦੀ ਸ਼ਰਨ 'ਚ ਆ ਜਾਵੇ ਤੇ ਉਹ ਕਿੰਨਾ ਵੀ ਪਾਪੀ ਹੋਵੇ ਉਹ ਭਵਜਲ ਤੋਂ ਪਾਰ ਹੋ ਜਾਏਗਾ ਜਪ ਮਨ ਰਾਮ ਨਾਮ ਨਿਸਤਾਰਾ ਉਹਦਾ ਨਿਸਤਾਰਾ ਹੋ ਜਾਏਗਾ ਇੰਨੀ ਸ਼ਕਤੀ ਹੈ ਨਾਮ 'ਚ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੂੰ ਗਤ ਪਾਈ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ
ਹੈਨਾ ਅਜਾਮਲ ਦਾ ਤੁਸੀਂ ਹਿਸਟਰੀ ਜਾਣਦੇ ਹੋ ਕਿ ਸਾਰਾ ਲੋਕ ਜਾਣਦੇ ਸੀ ਉਹਨੂੰ ਕਿ ਬੜਾ ਪਾਪੀ ਸੀਗਾ, ਹੈ ਬ੍ਰਾਹਮਣ ਸੀਗਾ ਪਰ ਬ੍ਰਾਹਮਣ ਤਾਂ ਉਹਨੇ ਛੱਡ ਦਿੱਤੀ ਅਤੇ ਹੋਰ ਹੀ ਕੰਮਾਂ 'ਚ ਪੈ ਗਿਆ, ਬੜੇ ਪਾਪ ਕੀਤੇ ਉਹਨੇ। ਪਰ ਵਾਹਿਗੁਰੂ ਕੋਈ ਪਿਛਲਾ ਪੂਰਬ ਕਰਮ ਅੰਕਰ ਜਾਂ ਪ੍ਰਗਟੇ ਤਾਂ ਭੇਟਿਓ ਪੁਰਖ ਰਸਕ ਬੈਰਾਗੀ, ਉਹ ਕੋਈ ਨਾਰਾਇਣ ਮੰਤਰ ਦੇ ਗਿਆ ਗੁਰਮੁਖ ਪਿਆਰਾ ਨਾਰਾਇਣ, ਕਹਿੰਦਾ ਆਪਣੇ ਛੋਟੇ ਬੱਚੇ ਦਾ ਨਾਮ ਵੀ ਨਾਰਾਇਣ ਰੱਖ ਲਏ। ਉਹਨੇ ਜਦੋਂ ਆਏ ਜਮ ਨਾਰਾਇਣ ਕਿਹਾ ਅਤੇ ਪਾਰ ਹੋ ਗਿਆ। ਇੰਨਾ ਨਾਮ ਦੇ ਵਿੱਚ ਸ਼ਕਤੀ ਆ। ਗਣਕਾ ਪਾਪਣ ਹੋਏ ਕੇ ਪਾਪਾਂ ਕਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾ ਹੂੰ ਗਤ ਪਾਈ। ਇਹ ਭੁੱਲਿਓ ਨਾ ਹੁਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸੁਗਰਮ ਪਿਆਰੇ ਹੁਣ ਕਲਯੁਗ ਮਹਿ ਕੀਰਤਨ ਪ੍ਰਧਾਨ ਗੁਰਮੁਖ ਜਪੀਏ ਲਾਏ ਧਿਆਨਾ ਸੋ ਸਿਮਰਨ ਦਾ ਸਮਾਂ ਸਮਾਪਤ ਹੈ। ਇੰਨੇ ਹੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਤੋਂ ਆਓ ਸਰਵਣ ਕਰੋ ਜੀ ਵਾਹਿਗੁਰੂ ਵਾਹਿਗੁਰੂ।

ਗੁਰੂ ਰੂਪ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਪਿਆਰ ਸਤਿਕਾਰ ਨਾਲ, ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬੈਠ ਕੇ ਵਾਹਿਗੁਰੂ ਸਿੰਘ ਦੇ ਨਾਲ ਜੁੜੇ ਹੋ। ਸੋ ਹੁਣ ਸ਼ਾਮਾਂ ਦੇ ਦੀਵਾਨ ਜੋ ਜੂਨ 84 ਦੇ ਸਮਾਗਮ ਰੱਖੇ ਹਨ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ, ਸੋ ਪ੍ਰਬੰਧਕ ਵੀਰਾਂ ਵੱਲੋਂ ਜੋ ਪਿਛਲੇ ਹਫ਼ਤੇ ਤੋਂ ਸ਼ਾਮਾਂ ਦੇ 5 ਵਜੇ ਦੀਵਾਨ ਸ਼ੁਰੂ ਹੁੰਦੇ ਹਨ, ਤਕਰੀਬਨ ਰਾਤ ਦੇ 9 ਵਜੇ ਤੱਕ ਚੱਲਦੇ ਹਨ। ਸੋ ਆਪ ਜੀ ਨੂੰ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਕਵੀਸ਼ਰੀ ਜਥੇ ਆਪ ਜੀ ਨੂੰ ਰੋਜ਼ਾਨਾ ਹੀ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਲਾਉਂਦੇ ਹਨ। ਸੋ ਆਓ ਸਾਰੇ ਰਲ ਕੇ ਆਪਾਂ ਗੁਰੂ ਦਰਬਾਰ ਵਿੱਚ ਹਾਜ਼ਰੀ ਲਾਈਏ, ਸਾਰੇ ਰਲ ਕੇ ਆਪਾਂ ਕੀਰਤਨ ਦੀ।

ਵਾਹਿਗੁਰੂ ਜੀ ਵਾਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਰੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ ਕੇ ਉੜਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ। ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆ ਵਡਿਆਈਆਂ। ਤੁਦ ਬਿਨ ਸਿੱਧੀ ਕਿਨੇ ਨਾ ਪਾਈਆ, ਕਰ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੇ ਕਿਆ ਚਾਰਾ, ਨਾਨਕ ਸਤ ਸਵਾਰਨ ਹਾਰਾ। ਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

ਦਿੰਦਾ ਰਹਿ ਨਾ ਚੁੱਕੇ ਭੋਗ ਗੁਣੇ ਹੋ, ਹੋਰ ਨਾਹੀਂ ਕੋਏ ਨਾ ਕੋਹਾ ਨਾ ਕੋਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਕਮਜਾਤ, ਨਾਨਕ ਨਾਮੇ ਬਾਤ ਸੁਨਾਤ। ਰਾਗ ਗੁਜਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਏ, ਕਰ ਦਇਆ ਨਾਮ ਪ੍ਰਗਾਸ਼।

ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਦੀ ਆਪ ਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਦੁੱਧ ਬਿਨ ਦੂਜਾ ਅਵਰਨਕ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਨੇ ਪਹਿਲੇ ਨਿਵਾਸਾ ਪਾਣੀ ਪਾਪਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਾਂ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ

ਸੇਵਕਨ ਕੋ ਸਭ ਗੁਣ ਸੁਖ ਦੀਓ, ਸ਼ਤਰਨ ਕੋ ਪਲ ਮੋਵਦ ਕੀਓ। ਕੜ ਕੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਕਟ ਕਟ ਕੇ ਪਟ ਪਟ ਕੀ ਜਾਣੇ।

ਜਲ ਤਾਰਿਯਨ ਸਾਕਤ ਨਿੰਦਕ ਦੁਸ਼ਟ ਖਿਨ ਮਾਇ ਵਿਦਾਰਿਯਨ।

0: ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਂ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵਣ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤ ਆਵਣਗਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜਿਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਗੁਰ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੜਦੇ ਸੁੰਦਰ ਦੀਵਾਨ ਸਾਜਰੇ ਹਨ, ਸਾਜਰੇ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪ ਪਾਵਨ ਪਿੱਤਰ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਹਿੰਦੁਸਤਾਨ ਸਰਕਾਰ ਵੱਲੋਂ ਅੱਜ ਦੇ ਦਿਨਾਂ ਵਿੱਚ ਹੀ ਸਤਿਗੁਰੂ ਜੀ 1984 ਵੇਲੇ ਟੈਂਕਾਂ ਤੋਪਾਂ ਨਾਲ ਸਤਿਗੁਰੂ ਜੀ ਹਮਲਾ ਕਰਕੇ ਬੇਅੰਤ ਸਿੰਘਾਂ ਨੂੰ ਅਤੇ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੇ ਸੰਗਤਾਂ ਸ਼ਹੀਦਾਂ ਦੀਆਂ ਯਾਦਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ 'ਚ ਸ਼ਾਮ ਦੇ ਦੀਵਾਨ ਸ਼ਹੀਦੀ ਹਫ਼ਤਾ ਸਜ ਰਿਹਾ ਹੈ। ਸੋਦਰ ਰਾਇਲ ਸਾਹਿਬ ਜੀ ਦੇ ਸ਼ਬਦ ਕੀਰਤਨ, ਸ਼ਬਦ ਚੌਂਕੀ ਕੀ ਅਰਦਾਸ, ਸ਼ਬਦ ਪਾਠ 'ਚ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅਤੇ ਸਤਿਗੁਰੂ ਜੀ ਸੰਗਤਾਂ ਵੱਲੋਂ ਹਰ ਰੋਜ਼ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਬੀਬੀਆਂ ਵੱਲੋਂ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ, ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ

ਐਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਦੁਨੀਆ ਨਾ ਸਾਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਖ ਥੀ। ਦੁਨੀਆ ਨਾ ਸਾਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਖ ਥੀ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਆ ਸੱਚਾ ਵੇਪਰਵਾਹ ਰਹਾਉ। ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ, ਜੰਪੁਰ ਬਦੇ ਮਾਰੀਆ ਵੇਲਾ ਨਾਲ ਹਨ। ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਆਨੰਦ ਨ ਜਲਤ ਫਿਰਨ।

ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ। ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸੇਵਟ ਭਾਗੀ।

ਸਰ ਸੱਚਾ ਆਪ ਧਣੀ, ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ, ਆਪੇ ਬਖਸ਼ੇ ਮਿਲ ਲਏ ਸੋ ਪ੍ਰਭ ਸਦਾ ਸੰਭਾਲ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ, ਸੋ ਸ਼ੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ, ਸਤਿਗੁਰ ਮੇਲੇ ਤਾਂ ਮਿਲ

ਨਾਰ ਮਿਲ ਪ੍ਰੀਤਮ ਸੁਖ ਪਾਇਆ ਸ਼ੋਭਾ ਬੰਤੀ ਨਾਰ ਮਨਮੁਖ ਮਨ ਨਾ ਭਿੱਜਾਈ ਅਤ ਮੈਲੇ ਚਿੱਤ ਕਠੋਰ ਸੱਪੈ ਦੁੱਧ ਪਿਆਈਏ ਅੰਦਰ ਵੇਸ ਨਿਕੋਰ ਆਪ ਕਰੇ ਕਿਸੇ ਆਖੀਏ ਆਪੇ ਬਖਸ਼ਣ ਹਾਰ

ਮਾਹੇ ਪਛਾਨ ਹੋ ਮੈਂ ਮੇਲਾ ਜਗ ਫਿਰੇ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਏ ਨਾ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ

ਵਿੱਚੋਂ ਆਪ ਗਵਾਏ। ਖਿੱਚੋ ਤਾਣ ਵੇ ਕੁੱਚੀਆ ਇੱਕ ਸਿਉਂ ਲਵਲਾਏ, ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ। ਸਤਿਗੁਰ ਨਹੁ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸੰਨ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵੰਨ, ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ। ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ, ਸੱਚ ਵਣੰਜੇ

ਇਹ ਮਨ ਮੂਲੋ ਭੁੱਲਿਆ ਜਾਸੇ ਪਤ ਗਵਾਏ ਇਹ ਜਗਤ ਮੋਹ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪਿਆ ਹਰ ਸਿਉ ਰਹੇ ਸਮਾਏ ਸੋ ਸ਼ੋ ਮੇਰਾ ਰੰਗੁਲਾ ਰੰਗੇ ਸਹਿ ਸੁਭਾਏ ਕਾਮਨ ਰੰਗ ਤਾਂ ਚੜੈ ਜਾ ਪਿਰਕੈ ਅੰਕ ਸਮਾਏ ਚਿਰੀ ਵਿਸ਼ੁਨੇ ਭੀ ਮਿਲਨ ਜੋ ਸਤਿਗੁਰੂ ਸੇ ਵਨ ਅੰਤਰ ਨਵਨਿਦ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ ਨਾ ਉਹ ਜਨਮੇ ਨਾ ਮਰੇ ਨਾ ਉਹ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ

ਗੁਰਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ 5 ਵਜੇ ਤੋਂ ਲੈ ਕੇ 6 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ, ਅਤੇ ਉਸ ਤੋਂ ਉਪਰੰਤ ਸੋਧਾ ਰਾਜਰਾਜ ਸਾਹਿਬ ਜੀ ਦੀ ਬਾਣੀ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਕਾਰਯੋਗ ਭਾਈ ਬਲਵੀਰ ਸਿੰਘ ਜੀ ਗਾਖਲ, ਅਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ, ਅਤੇ ਗੁਰੂ ਕੇ ਹੋਰ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਅਨਾਊਂਸਮੈਂਟ ਜਿਹੜੀ ਕਰਨੀ ਆ ਭਾਈ ਸਾਹਿਬ ਹੁਣਾਂ ਦੇ ਕੀਰਤਨ ਤੋਂ ਬਾਅਦ ਕਰਾਂਗੇ, ਕਿਉਂਕਿ ਸਮਾਂ ਥੋੜ੍ਹਾ ਜ਼ਿਆਦਾ ਹੋ ਗਿਆ। ਮੈਂ ਬੇਨਤੀ ਕਰਦਾ ਭਾਈ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ ਅਤੇ ਗਿਆਨੀ ਜੁਝਾਰ ਸਿੰਘ ਜੀ, ਆਪ ਸੰਗਤਾਂ ਨੂੰ ਆਰਤੀ ਕੀਰਤਨ ਅਤੇ ਕੀਰਤਨ ਨਾਲ ਜੋੜਨ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੋਪਾਂ ਟੈਂਕਾਂ ਦੇ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਸੀ ਅਤੇ ਬਹੁਤ ਹੀ ਇਹ ਅੱਜ ਦਾ ਦਿਨ ਜਿਹੜਾ 4 ਤਰੀਕ ਵੈਸੇ ਤਾਂ ਸਾਰਾ ਹਫ਼ਤਾ ਹੀ 7 ਤਰੀਕ ਤਾਈਂ ਇੱਦਾਂ ਹੀ ਚੱਲਿਆ ਅਤੇ 3 ਤਰੀਕ ਨੂੰ ਕੱਲ੍ਹ ਦੇ ਦਿਨ ਜੋ ਕੱਲ੍ਹ ਨਿਕਲਿਆ ਅਤੇ 2 ਸਾਡੀਆਂ ਭੈਣਾਂ ਜੋ ਇਤਿਹਾਸ ਦਰਾਉਂਦੀਆਂ ਹੋਈਆਂ ਸ਼ਹਾਦਤ ਪ੍ਰਾਪਤ ਕੀਤੀ। ਕਹਿੰਦੇ ਸੰਤ ਜੀ ਨੇ ਕਿਹਾ ਕਿ ਧੀਓ ਤੁਸੀਂ ਘਰਾਂ ਨੂੰ ਚੱਲ ਜਾਓ। ਉਹ ਧੀਆਂ ਕਿਹੜੀਆਂ ਸੀ? ਉਹ ਬੀਬੀ ਉਪਕਾਰ ਕੌਰ ਅਤੇ ਬੀਬੀ ਪਰਮਜੀਤ ਕੌਰ। ਇਹ ਦੋਨਾਂ ਬੀਬੀਆਂ ਨੇ ਮਾਈ ਭਾਗੋ ਦਾ ਇਤਿਹਾਸ ਦਰਾਤਾ ਸੀ। ਇਹਨਾਂ ਨੇ ਜਦੋਂ ਜਿਹੜੇ ਬੁੰਗੇ 'ਤੇ ਇਹਨਾਂ ਦਾ ਮੋਰਚਾ ਸੀ, ਜਦੋਂ ਕਮਾਂਡੋ ਉਹਨਾਂ ਨੇ ਅੱਜ ਦੇ ਦਿਨ ਉਤਾਰੀ ਤਾਂ ਇੱਕ ਵੀ ਕਮਾਂਡੋ ਵਾਲਾ ਜਿਹੜਾ ਥੱਲੇ ਨਹੀਂ ਉਤਰ ਦਿੱਤਾ। ਇਹ ਦੋਨਾਂ ਬੀਬੀਆਂ ਨੇ ਅਤੇ ਇਹਨਾਂ ਨੇ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਸੀ। ਬੀਬੀਓ ਅਤੇ ਤੁਹਾਡਾ ਬੜਾ ਸਹਿਯੋਗ ਹੈ ਅਤੇ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਅਤੇ ਪਰਸੋਂ ਨੂੰ ਸ਼ਨਿਚਰਵਾਰ ਨੂੰ 5 ਵਜੇ ਲੰਗਰਾਂ ਦੇ ਵਿੱਚ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਆ। ਜਿਨ੍ਹਾਂ ਜਿਨ੍ਹਾਂ ਬੀਬੀਆਂ ਨੇ ਆ ਕੇ ਸੇਵਾ ਵਿੱਚ ਯੋਗਦਾਨ ਪਾਉਣਾ ਜ਼ਰੂਰ ਆਓ। ਆਪਾਂ ਸ਼ਹੀਦਾਂ ਦੀ ਬਖਸ਼ਿਸ਼ ਲਈਏ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਆਓ ਹੁਣ ਦਮਦਮੀ ਟਕਸਾਲ ਦੇ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਆਪ ਸੰਗਤਾਂ ਨੂੰ ਕਥਾ ਦੇ ਨਾਲ ਜੋੜਨਗੇ। ਦਮਦਮੀ ਟਕਸਾਲ ਨੇ ਇਹ ਇਸ ਵਿੱਚ ਬਹੁਤ ਯੋਗਦਾਨ ਪਾਇਆ ਅਤੇ ਸਰਬੱਤ ਖਾਲਸਾ ਬੁਲਾਇਆ ਦਮਦਮੀ ਟਕਸਾਲ ਵੱਲੋਂ ਅਤੇ ਲੱਖਾਂ ਦੀ ਤਾਦਾਦ ਦੇ ਵਿੱਚ ਸਰਬੱਤ ਖਾਲਸਾ ਉੱਥੇ ਇਕੱਠੇ ਹੋ ਕੇ ਪੰਥਕ ਕਮੇਟੀ ਬਣਾਈ ਅਤੇ ਉਹਨਾਂ ਨੇ ਇਹ ਸੰਘਰਸ਼ ਅੱਗੇ ਜਾਰੀ ਰੱਖਿਆ। ਅਤੇ ਮੈਂ ਜ਼ਿਆਦਾ ਸਮਾਂ ਨਾ ਲੰਮਾ ਆਓ ਮੈਂ ਬੇਨਤੀ ਕਰਦਾ। ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹ ਆਪ ਸੰਗਤਾਂ ਨੂੰ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕਾ ਖਾਲਸ ਰੂਪ ਖਾਲਸਾ ਸਾਹਿਬ ਸੰਗਤ ਜੀਓ ਵੱਡੇ ਭਾਗ ਹਨ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਆਪਣੇ ਵੱਡਿਆਂ ਨੂੰ ਗੁਰੂ ਸਾਹਿਬਾਨ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਗੁਰੂ ਚਰਨਾਂ 'ਚ ਇਕੱਤਰ ਹੋਏ ਹੋ ਔਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ ਸਤਸੰਗੀਓ ਗੁਰੂ ਕੇ ਦਰਬਾਰ ਵਿੱਚ ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਨਾਮ ਬਾਣੀ ਦੇ ਪ੍ਰਵਾਹ ਸਾਰਾ ਦਿਨ ਚੱਲਦੇ ਹਨ ਸਿਮਰਨ ਭਗਤੀ ਬੰਦਗੀ ਗੁਰੂ ਕੇ ਦਰਬਾਰ ਵਿੱਚ ਸਾਰਾ ਦਿਨ ਚੱਲਦੀ ਹੈ ਨਾਮ ਬਾਣੀ ਦੀ ਵਰਖਾ ਗੁਰੂ ਦਰਬਾਰ ਵਿੱਚ ਸਾਰਾ ਦਿਨ ਹੁੰਦੀ ਹੈ ਸੋ ਗੁਰੂ ਨੇ ਮਿਹਰ ਕੀਤੀ ਹੈ ਸੰਧਿਆ ਕਾਲ ਸਮੇਂ ਮਾਰੇ ਦੇ ਹਜ਼ੂਰ ਦੀਵਾਨ ਸਜ ਰਹੇ ਨੇ ਜਿਸ ਵਿੱਚ ਆਪ ਨੇ ਬੜੇ ਪਿਆਰ ਨਾਲ ਅਲਾਹੀ ਬਾਣੀ ਦਾ ਕੀਰਤਨ ਸੁਧਰ ਦੀ ਚੌਂਕੀ ਰਹਿ ਰਾਸਾਈ ਦਾ ਪਾਠ ਆਰਤੀ ਆਰਤੇ ਦਾ ਪਵਿੱਤਰ ਕੀਰਤਨ ਸ਼੍ਰਵਣ ਕੀਤਾ ਹੈ ਗੁਰੂ ਪਿਆਰਿਆਂ ਪਾਸੋਂ ਔਰ ਉਪਰੰਤ ਪ੍ਰੋਗਰਾਮ ਦੀ ਰੂਪ ਰੇਖਾ ਸਤਿਕਾਰਯੋਗ ਸੈਕਟਰੀ ਸਾਹਿਬ ਜੀ ਤਿੰਨਾਂ ਨੇ ਆਪ ਨੂੰ ਸੂਚਿਤ ਕਰਵਾਇਆ ਹੈ ਹੁਣ ਕੁਝ ਸਮਾਂ ਆਪ ਸੰਗਤਾਂ ਦੀ ਸੇਵਾ ਗੁਰ ਇਤਿਹਾਸ ਅਤੇ ਸੂਰਬੀਰ ਯੋਧਿਆਂ ਦੇ ਇਤਿਹਾਸ ਨਾਲ ਕਰਨੀ ਹੈ ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਇਓ ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋ ਜਿਨ੍ਹਾਂ ਨੇ ਸ਼ਹਾਦਤ ਦੀ ਨੀਂਹ ਰੱਖੀ ਜਿਨ੍ਹਾਂ ਨੇ ਸ਼ਹਾਦਤ ਦਾ ਇਹ ਬੂਟਾ ਲਾਇਆ ਔਰ ਸਿੱਖਾਂ ਨੇ ਬੇਨਤੀ ਕੀਤੀ ਜਿਹੜੇ ਪੰਜ ਸਿੱਖ ਨਾਲ ਗਏ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਲਾਹੌਰ ਨੂੰ ਗਏ ਨੇ ਅਤੇ ਪੰਜ ਸਿੰਘਾਂ ਨੂੰ ਨਾਲ ਸਿੱਖਾਂ ਨੂੰ ਨਾਲ ਲੈ ਕੇ ਗਏ ਨੇ ਹੋਰ ਬੇਨਤੀ ਕਰਦੇ ਹਾਂ ਅੰਤਰਜਾਮੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਲਾਹੌਰ ਨੂੰ ਜਾਣ ਲੱਗੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ 11 ਸਾਲ ਦੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਨੂੰ ਗੁਰਦੁਆਰਾ ਕੋਠਾ ਸਾਹਿਬ ਵਿਖੇ ਬੁਲਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੀ ਸੁਰਤੀ ਬਿਰਤੀ ਲੈ ਜਾਓ ਅਤੇ ਗੁਰਦੁਆਰਾ ਕੋਠਾ ਸਾਹਿਬ ਕਿੱਥੇ ਹੈ ਉਸ ਦਾ ਧਿਆਨ ਧਰੋ ਅਤੇ ਬੇਨਤੀ ਕਰਦੇ ਹਾਂ ਜਦੋਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਂਦੇ ਹਾਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਲਈ ਜਾਂਦੀ ਹੈ ਔਰ ਸ਼ਾਮ ਨੂੰ ਜਿੱਥੇ ਮਹਾਰਾਜ ਜੀ ਦੇ ਸੁੱਖ ਆਸਣ ਹੁੰਦੇ ਉਹਨੂੰ ਕੋਠਾ ਸਾਹਿਬ ਕਹਿੰਦੇ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਰਚਨਾ ਨਹੀਂ ਸੀ ਹੋਈ ਉਸ ਸਮੇਂ ਇੱਥੇ ਇੱਕ ਕੋਠਾ ਗੁਰੂ ਮਹਾਰਾਜ ਜੀ ਨੇ ਤਿਆਰ ਕਰਵਾਇਆ ਸੀ ਜਿਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਿਸ਼ਰਾਮ ਕਰਿਆ ਕਰਦੇ ਔਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਕਾਸ਼ ਕੀਤਾ ਗਿਆ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਤਾਂ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਨਵਾਂ ਪਲੰਘਾ ਸਾਹਿਬ ਚੰਦਨ ਦਾ ਅਤੇ ਸੋਹਣੀ ਚਾਦਰਾਂ ਦੀ ਵਿਛਾਈ ਬੀਬੀਆਂ ਨੇ ਭੈਣਾਂ ਨੇ ਕਢਾਈ ਕਰਕੇ ਕਢਾਈ ਉੱਤੇ ਕੱਢ ਕੱਢ ਕੇ ਸੋਹਣੀਆਂ ਚਾਦਰਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟ ਕੀਤੀਆਂ ਇੱਕ ਥੱਲੇ ਵਿਛਾਉਣ ਨੂੰ ਉੱਪਰ ਦੇਣ ਨੂੰ ਚੰਦੋਆ ਸਾਹਿਬ ਬਹੁਤ ਆਲੀਸ਼ਾਨ ਜਿਹੜਾ ਸੀ ਮਹਾਰਾਜ ਦੇ ਉੱਤੇ ਸੁਸ਼ੋਭਿਤ ਕੀਤਾ ਗਿਆ ਅਤੇ ਉਸ ਸੋਹਣੇ ਪਲੰਘੇ 'ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਾਮ ਨੂੰ ਸੁੱਖ ਆਸਣ ਹੋਣਾ ਹੈ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਉਸ ਕਮਰੇ 'ਚ ਵਿਸ਼ਰਾਮ ਕਰਿਆ ਕਰਦੇ ਸੀ ਅਤੇ ਤੁਹਾਡੇ ਲਈ ਇੱਕ ਪਲੰਘਾ ਲਾਗੇ ਹੋਰ ਡਾਹ ਦੀਏ ਨਹੀਂ ਵਾਹਿਗੁਰੂ ਗੁਰੂ ਜੀ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਬਰਾਬਰ ਅਸੀਂ ਨਹੀਂ ਕਦੇ ਵੀ ਵਿਸ਼ਰਾਮ ਕਰ ਸਕਦੇ ਇਹ ਵੀ ਬੇਨਤੀ ਕਰਦੇ ਹਾਂ ਜਿਸ ਦਿਨ ਤੋਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਉਸ ਦਿਨ ਤੋਂ ਲੈ ਕੇ ਕਦੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੰਘਾਸਣ 'ਤੇ ਤਖ਼ਤ 'ਤੇ ਨਹੀਂ ਬੈਠੇ ਸਿਰ ਦੇ 'ਤੇ ਛਤਰ ਨਹੀਂ ਚਲਾਇਆ ਸਿਰ ਦੇ 'ਤੇ ਚੌਰ ਨਹੀਂ ਮਾਰੇ ਨਹੀਂ ਚਲਵਾਇਆ ਉਹਨਾਂ ਕਿਹਾ ਕਿ ਨਹੀਂ ਚਵਰ ਛਤਰ ਤਖ਼ਤ ਦੇ ਮਾਲਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਹਨ ਸੰਗਤ ਵਿੱਚ ਗੁਰੂ ਜੀ ਵਿਆਹ ਕਰਦੇ ਸੀ ਸੋ ਸੰਗਤਾਂ ਦੇ ਜ਼ਿਆਦਾ ਬੇਨਤੀ ਕਰਨ 'ਤੇ ਗੁਰੂ ਜੀ ਕਹਿੰਦੇ ਭਾਈ ਇੰਝ ਕਰੋ ਕਿ ਚਾਦਰਾ ਥੱਲੇ ਮਾਰੇ ਦੇ ਪਲੰਘੇ ਦੇ ਥੱਲੇ ਚਾਦਰਾ ਵਿਛਾ ਦਿਓ ਮੈਂ ਥੱਲੇ ਭੂਮ ਆਸਣ ਲਾਇਆ ਕਰਾਂਗਾ ਥੱਲੇ ਵਿਸ਼ਰਾਮ ਕਰਿਆ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ
ਇਸ ਲਈ ਸਤਸੰਗੀਓ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਕੋਠੇ ਸਾਹਿਬ ਵਿਖੇ ਆਪਣੇ ਪਿਆਰੇ ਪੰਜ ਸਿੱਖ ਬੁਲਾਏ, ਜਿਨ੍ਹਾਂ 'ਚ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਸ਼ਾਲੋ ਜੀ, ਭਾਈ ਲੰਗਾਹਾ ਜੀ ਅਤੇ ਭਾਈ ਪੁਰਾਣਾ ਜੀ। ਪੰਜ ਸਿੱਖਾਂ ਦੀ ਹਜ਼ੂਰੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਜੀ ਅਸੀਂ ਚੱਲੇ ਹਾਂ ਲਾਹੌਰ, ਅਤੇ ਲਾਹੌਰ ਜਾ ਕੇ ਅਸੀਂ ਸ਼ਹਾਦਤ ਦੇ ਦੇਣੀ ਹੈ, ਅਸੀਂ ਵਾਪਸ ਨਹੀਂ ਆਵਾਂਗੇ। ਅੱਜ ਅਸੀਂ ਆਪਣੇ ਹੱਥੀਂ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹੜੇ ਹੁਣ ਗੁਰਤਾ ਗੱਦੀ ਦਾ ਭਾਰ ਚੁੱਕਣ ਦੇ ਲਾਇਕ ਹੋ ਗਏ ਨੇ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਭਾਈ ਗੁਰਦਾਸ ਜੀ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ ਕੌਣ ਨੇ? ਪੰਜ ਗੁਰੂ, ਪੰਜ ਬਰਤਨ ਅੰਮ੍ਰਿਤ ਦੇ ਭਰੇ, ਪੰਜ ਪਿਆਲੇ ਪੰਜ ਪੀਰ। ਸੋ ਪੰਜ ਜਿਹੜੇ ਪੀਰ ਗੁਰੂ ਨੇ ਪੰਜ, ਸੋ ਉਹਨਾਂ ਦੇ ਹਿਰਦਿਆਂ ਰੂਪੀ ਪਿਆਲੇ ਸੱਤ ਸੰਤੋਖ ਦਇਆ ਧਰਮ ਦੇ ਨਾਲ ਭਰੇ ਪਏ ਨੇ। ਛੱਠਮ ਪੀਰ ਬੈਠਾ ਗੁਰ ਭਾਰੀ, ਅਤੇ ਛੇਵੇਂ ਪਾਤਸ਼ਾਹ ਜੀ ਭਾਰੀ ਗੁਰੂ ਬੈਠੇ। ਸੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਆਪ ਪੰਜ ਪੈਸੇ ਨਾਰੀਅਲ ਦਾ ਫਲ ਰੱਖ ਕੇ ਆਪਣੇ ਸਾਹਿਬਜ਼ਾਦਾ ਜੀ ਨੂੰ ਬਿਠਾ ਕੇ ਤਿੰਨ ਪਰਿਕਰਮਾ ਕੀਤੀਆਂ। ਤਨ ਕਰਕੇ, ਮਨ ਕਰਕੇ, ਧਨ ਕਰਕੇ ਮੈਂ ਇਸ ਜੋਤ ਤੋਂ ਕੁਰਬਾਨ ਜਾਂਦਾ ਹਾਂ। ਫਿਰ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਦੇ ਮਸਤਕ ਉੱਤੇ ਤਿਲਕ ਲਗਾਇਆ ਗਿਆ 10 ਦਿਨ ਪਹਿਲਾਂ। ਮਤਲਬ ਕਿ ਆਪਾਂ ਜੇ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਸ਼ਹੀਦੀ ਦਿਵਸ ਮਨਾ ਰਹੇ ਹਾਂ, ਅਤੇ ਸਤਸੰਗੀਓ ਉਹਦੇ ਮੁਤਾਬਕ 10 ਦਿਨ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਔਰ ਵਚਨ ਕੀਤੇ ਸੀ ਕਿ ਸਿੱਖੋ, ਅੱਜ ਤੋਂ ਤੁਹਾਡੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਰਿਵਾਰ ਨੂੰ ਮਾਰੇ ਨੇ, ਸਾਰਾ ਦਲਾਸਾ ਦੇ ਕੇ ਪੰਜ ਸਿੱਖ ਨਾਲ ਲੈ ਲਏ, ਜਿਨ੍ਹਾਂ ਵਿੱਚ ਭਾਈ ਬਿਧੀ ਚੰਦ ਸਾਹਿਬ ਜੀ, ਸੋ ਭਾਈ ਲੰਗਾਹਾ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਇਹ ਪੰਜ ਸਿੱਖ ਨਾਲ ਲੈ ਲਏ। ਲਾਹੌਰ ਨੂੰ ਸੱਚੇ ਪਾਤਸ਼ਾਹ ਗਏ, ਉੱਥੇ ਗ੍ਰਿਫਤਾਰੀ ਹੋਈ, ਬੜੇ ਭਾਰੀ ਦੁੱਖ ਕਸ਼ਟ ਤਸੀਹੇ ਦਿੱਤੇ ਗਏ, ਸਿੱਖਾਂ ਨੂੰ ਕੈਦ 'ਚ ਰੱਖਿਆ ਗਿਆ, ਡਾਂਗਾਂ ਦੀ ਮਾਰ ਪਈ, ਰੱਸਿਆਂ ਨਾਲ ਨੂੜ ਕੇ ਸਿੱਖਾਂ ਨੂੰ ਬੰਨ ਛੱਡਿਆ, ਸਿੱਖ ਕਚੀਚੀਆਂ ਲੈਂਦੇ ਰਹੇ, ਮਹਾਰਾਜ ਸਾਨੂੰ ਆਗਿਆ ਦਿਓ। ਕਹਿੰਦੇ ਸਿੱਖੋ ਸ਼ਾਂਤ ਰਹੋ, ਸ਼ਾਂਤ ਆ, ਬੇਨਤੀ ਕਰਦੇ। 3 ਤਰ੍ਹਾਂ ਦੀ ਸ਼ਹੀਦੀ ਹੁੰਦੀ ਪਿਆਰਿਓ, ਇੱਕ ਸ਼ਾਂਤਮਈ, ਇੱਕ ਵੀਰ ਰਸ ਵਾਲੀ, ਅਤੇ ਇੱਕ ਹੁੰਦੀ ਸਤਸੰਗੀਓ, ਸੋ ਦੇਸ਼ ਕੌਮ ਲਈ ਸ਼ਹੀਦ ਹੋ ਜਾਣਾ। ਇਸ ਲਈ ਸ਼ਾਂਤਮਈ ਸ਼ਹੀਦੀ ਜੇ ਆਪਾਂ ਵੇਖੀਏ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਉਹਨਾਂ ਤੋਂ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤ ਰਹਿ ਕੇ, ਅਤੇ ਨਾਲ ਗੁਰੂ ਦੇ ਪਿਆਰੇ ਸਿੱਖ 3 ਦਿੱਲੀ ਸ਼ਹੀਦ ਹੋਏ। ਫਿਰ ਸ਼ਾਂਤਮਈ ਸ਼ਹੀਦੀ ਦਿੱਤੀ ਭਾਈ ਮਨੀ ਸਿੰਘ ਸਾਹਿਬ ਜੀ ਨੇ, ਛੋਟੇ ਸਾਹਿਬਜ਼ਾਦਿਆਂ ਨੇ, ਮਤਲਬ ਕੋਈ ਮੁਕਾਬਲਾ ਨਹੀਂ ਕਰਨਾ, ਕੋਈ ਕਿਸੇ ਨੂੰ ਕਹਿਣਾ ਕੁਛ ਨਹੀਂ, ਸ਼ਾਂਤ ਰਹਿ ਕੇ ਸ਼ਹੀਦੀ ਦੇ ਦਿੱਤੀ। ਇੱਕ ਉਹਦੀ ਵੀਰ ਰਸੀ ਸ਼ਹੀਦੀ, ਜੰਗ ਯੁੱਧ ਕਰਕੇ ਜਿਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਜਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਇੱਕ ਸ਼ਹਾਦਤ ਹੁੰਦੀ ਪਿਆਰਿਓ। ਸੋ ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸ਼ਾਂਤ ਰਹਿਣਾ ਗੁਰਸਿੱਖੋ, ਸ਼ਾਂਤ ਆ, ਜ਼ਬਰਦਾਰ ਟਾਕਰਾ ਸਬਰ ਦੇ ਨਾਲ ਕਰਨਾ ਹੈ। ਗੁਰੂ ਜੀ ਕਹਿਣ ਲੱਗੇ, ਸਿੱਖੋ ਅਸੀਂ ਸ਼ਹਾਦਤ ਦਾ ਇੱਕ ਬੂਟਾ ਲਾ ਚੱਲੇ ਹਾਂ ਸ਼ਹਾਦਤ ਦਾ, ਅਤੇ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਜੇ ਸ਼ਹਾਦਤ ਦਾ ਬੂਟਾ ਲਾ ਚੱਲੇ, ਜੇ ਬੂਟੇ ਨੂੰ ਪਾਣੀ ਨਾ ਦੇਈਏ ਤਾਂ ਬੂਟਾ ਸੁੱਕ ਜਾਂਦਾ। ਕਹਿਣ ਲੱਗੇ, ਸਿੱਖੋ ਇਹ ਬੂਟਾ ਕਦੇ ਵੀ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਕਹਿੰਦੇ ਇਹ ਬੂਟਾ ਲਾ ਚੱਲੇ ਨਾ ਸ਼ਹਾਦਤ ਦਾ, ਸ਼ਹੀਦੀਆਂ ਦਾ, ਇਹ ਕਦੇ ਸੁੱਕੇਗਾ ਨਹੀਂ, ਇੱਕ ਲੰਮੀ ਲਾਈਨ ਲੱਗੀ ਰਹੇਗੀ ਸਿੱਖਾਂ ਦੀ ਇਸ ਬੂਟੇ ਨੂੰ ਪਾਣੀ ਪਾਉਣ ਲਈ। ਇਸ ਲਈ ਭਾਈ ਵਾਲੇ ਸਿੱਖ ਨੇ, ਮੇਰਾ ਖਿਆਲ ਕੋਈ ਐਸਾ ਦਿਨ ਨਹੀਂ ਹੋਵੇਗਾ ਜਿੱਦਣ 2-4 ਸਿੱਖਾਂ ਦਾ ਸ਼ਹੀਦੀ ਦਿਨ ਨਾ ਹੋਵੇਗਾ, ਕੋਈ ਵੀ ਐਸਾ ਦਿਨ ਹੈ ਨਹੀਂ। ਕੋਈ ਨਾ ਕੋਈ ਗੁਰੂ ਦਾ ਸਿੱਖ ਸਤਸੰਗੀ ਸ਼ਹੀਦ ਹੋਇਆ ਹੈ, ਅਤੇ ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਦੇ ਵਿੱਚ ਸ਼ਾਂਤਮਈ ਰਹਿ ਕੇ ਸ਼ਹਾਦ ਦਿੱਤੀ ਹੈ, ਉਹ ਸ਼ਹੀਦੀ ਦਿਨ ਆਪਾਂ ਮਨਾ ਰਹੇ ਹਾਂ। ਕੱਲ੍ਹ ਬੇਨਤੀ ਕੀਤੀ ਸੀ, ਕੱਲ੍ਹ 3 ਜੂਨ ਦਾ ਦਿਨ ਸੀ, ਅਤੇ ਜਿੱਥੇ ਇਹ ਘਟਨਾ ਵਾਪਰੀ, ਸਾਕਾ ਵਾਪਰਿਆ, ਨੀਲਾ ਤਾਰਾ
ਬੇਨਤੀ ਕਰਦੇ ਹਾਂ। ਬਲਿਊ ਸਟਾਰ ਇਹਨੂੰ ਕਹਿੰਦੇ ਨੇ, ਇਹਦਾ ਅਰਥ ਹੁੰਦਾ ਨੀਲਾ ਤਾਰਾ। ਨੀਲਾ ਤਾਰਾ ਨੂੰ ਨਾਂ ਕਿਉਂ ਦਿੱਤਾ ਗਿਆ? ਇਹਦਾ ਕਾਰਨ ਸੀ ਜਿਹੜੀ ਦਮਦਮੀ ਟਕਸਾਲ ਹੈ, ਇਹਦੀ ਜਿਹੜੀ ਯੂਨੀਫਾਰਮ ਹੈ, ਜਿਹੜਾ ਇਹਦੀ ਵਰਦੀ ਹੈ, ਸਾਡਾ ਜਿਹੜਾ ਭੇਖ ਹੈ ਟਕਸਾਲ ਦਾ, ਇਹ ਨੀਲੀ ਦਸਤਾਰ ਅਤੇ ਚਿੱਟਾ ਚੋਲਾ। ਦੂਸਰੇ ਨੰਬਰ 'ਤੇ ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਉਹ ਵੀ ਨੀਲੀ ਪੱਗ ਬੰਨ੍ਹਦੇ ਸੀ। ਇਸ ਲਈ ਸਮੇਂ ਦੀ ਸਰਕਾਰ ਨੇ ਇਸ ਜਿਹੜਾ ਓਪਰੇਸ਼ਨ ਕੀਤਾ, ਜਾਂ ਕਹਿ ਲਈਏ ਇਹ ਸਾਕਾ ਵਰਤਾਇਆ, ਇਹਦਾ ਨਾਮ ਹੀ ਸਤਸੰਗੀ ਨੀਲਾ ਤਾਰਾ ਸਾਕਾ ਰੱਖਿਆ ਗਿਆ। ਔਰ ਇਸ ਤਰੀਕੇ ਨਾਲ ਜਿਹੜਾ ਸੀ ਇਸ ਸਮੇਂ ਦੀ ਸਰਕਾਰ ਨੇ ਜਿਹੜਾ ਇੱਕ ਕਾਰਾ ਕੀਤਾ, ਜਿਹੜਾ ਆਪਾਂ ਹੁਣ ਟਾਈਮ ਦਾ ਹਿਸਾਬ ਲਈਏ, ਇਹ ਸਤਸੰਗੀ ਅੱਜ ਆਪਣੇ ਇੱਥੇ 4 ਤਰੀਕ ਹੈ ਅਤੇ ਕਰੀਬ 7:30 ਵੱਜਣ ਵਾਲੇ ਨੇ। ਅਤੇ ਜੇ ਆਪਾਂ ਇੰਡੀਆ ਦੇ ਵਿੱਚ ਲਾਈਏ ਹਿਸਾਬ, ਅਤੇ ਸਤਸੰਗੀਓ ਉੱਥੇ ਜਿਹੜਾ ਟਾਈਮ ਹੈ ਹੁਣ 8 ਵੱਜ ਚੁੱਕੇ ਨੇ ਸਵੇਰ ਦੇ। ਮਤਲਬ ਕਿ ਅੱਜ ਹੁਣ ਤੱਕ ਉੱਥੇ ਜਿਹੜਾ ਇਹ ਸਾਕਾ ਜਿਹੜਾ ਸ਼ੁਰੂ ਹੋਏ ਨੂੰ, ਸੋ ਸਤਸੰਗੀਓ ਕੋਈ 28 ਘੰਟੇ ਦੇ ਕਰੀਬ ਟਾਈਮ ਹੋ ਗਿਆ, 28 ਘੰਟੇ। ਕਿਉਂਕਿ ਉੱਥੇ ਹੁਣ ਅੱਜ 5 ਤਰੀਕ ਹੈ, ਆਪਣੇ 4 ਤਰੀਕ ਹੈ। ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਹਿੰਦੁਸਤਾਨ ਦੇ ਟਾਈਮ ਅਨੁਸਾਰ ਵੇਖਾਂਗੇ, ਅਤੇ ਕੱਲ੍ਹ ਜਦੋਂ ਆਪਾਂ 7:30 ਕਥਾ ਕਰ ਰਹੇ ਸੀ, ਉਸ ਵੇਲੇ ਹਿੰਦੁਸਤਾਨ ਦੇ ਵਿੱਚ ਸਤਸੰਗੀਓ ਇਹ ਜਿਹੜਾ ਸਾਕਾ ਸੀ ਸ਼ੁਰੂ ਹੋਏ ਨੂੰ 4 ਘੰਟੇ ਹੋ ਚੁੱਕੇ ਸੀ। ਇਸ ਲਈ ਕਿਉਂਕਿ ਆਪਣਾ ਟਾਈਮ ਦੇ ਹਿਸਾਬ ਨਾਲ ਜਿਹੜਾ ਹੈ ਉਹ ਹੁਣ ਉੱਥੇ 5 ਤਰੀਕ ਚੱਲ ਰਹੀ ਹੈ, ਆਪਣੇ 4 ਤਰੀਕ ਦੀ ਸ਼ਾਮ, ਉੱਥੇ 5 ਦੀ ਸਵੇਰ ਹੋ ਗਈ, ਉੱਥੇ ਕਰੀਬ 8 ਵੱਜਣ ਵਾਲੇ ਨੇ ਸਤਸੰਗੀਓ। ਇਸ ਲਈ ਜਦੋਂ ਉੱਥੋਂ ਦੇ ਟਾਈਮ ਦੇ ਹਿਸਾਬ ਨਾਲ ਆਪਾਂ ਦੇਖਦੇ ਜਿੱਥੇ ਇਹ ਘਟਨਾ ਵਾਪਰੀ, ਅਤੇ ਉੱਥੇ ਇਹ ਘਟਨਾ ਅਨੁਸਾਰ ਸਤਸੰਗੀਓ ਜਿਹੜਾ ਟਾਈਮ ਹੈ ਇਸ ਤਰੀਕੇ ਨਾਲ ਚੱਲ ਰਿਹਾ। ਕੱਲ੍ਹ ਬੇਨਤੀ ਕੀਤੀ ਸੀ ਕਿ ਇਹ ਸਾਰੀ ਜਿਹੜੀ ਕਵਾਇਦ ਸੀ ਬਹੁਤ ਸਮਾਂ ਪਹਿਲਾਂ ਚੱਲ ਪਈ, ਸਮੇਂ ਦੀ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਸੀ ਇਹ ਮਨ ਬਣਾ ਲਿਆ। ਸਮੇਂ ਸਮੇਂ 'ਤੇ ਸਿੱਖਾਂ ਨਾਲ ਵਿਸ਼ਵਾਸ ਕੀਤੇ ਗਏ, ਸਿੱਖਾਂ ਨੇ ਹਮੇਸ਼ਾ ਹੀ ਭਲਾ ਕੀਤਾ, ਪਰਉਪਕਾਰ ਕੀਤਾ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚ ਗਏ ਨੇ, 52 ਹਿੰਦੂ ਰਾਜੇ ਜਿਹੜੇ ਸੀ ਹਿੰਦੂ ਰਾਜਪੂਤ ਰਾਜੇ ਛਡਾਏ ਨੇ, ਔਰ ਇਹ ਮਹਾਰਾਜ ਨੇ ਪਰਉਪਕਾਰ ਕੀਤਾ। ਪਰ ਉਹਨਾਂ ਹੀ ਰਾਜਿਆਂ ਦੇ ਜਿਹੜੇ ਗਾਂ ਪੁੱਤਰ ਪੋਤਰੇ ਸੀ, ਉਹਨਾਂ ਨੇ ਅਕਰਤਕਾਣਾ ਨੇ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲੇ ਕੀਤੇ। ਪਹਾੜੀ ਰਾਜੇ ਸੀ ਜਿਨ੍ਹਾਂ ਦੇ ਦਾਦੇ ਜਾਂ ਪਿਓ ਗੁਰੂ ਜੀ ਨੇ ਛਡਾਏ ਸੀ ਗਵਾਲੀਅਰ ਦੇ ਕਿਲ੍ਹੇ 'ਚੋਂ, ਇਹਨਾਂ ਕਿਰਤਕਣ ਲੋਕਾਂ ਨੇ, ਪੱਥਰ ਪੂਜਕਾਂ ਨੇ ਸਤਸੰਗੀਓ, ਫਿਰ ਉਹਨਾਂ ਹੀ ਪਰਉਪਕਾਰੀ ਸਤਿਗੁਰਾਂ 'ਤੇ ਹਮਲੇ ਕਰਵਾਏ। ਇਹਨਾਂ ਦੇ ਵਿੱਚੋਂ ਹੀ ਸਾਡੇ ਸਾਹਿਬਜ਼ਾਦੇ ਛੋਟੇ ਉਹਨਾਂ ਨੂੰ ਫੜਾਉਣ ਦੇ ਵਿੱਚ ਵੀ ਇਹੀ ਸਹਾਈ ਹੋਏ। ਮਤਲਬ ਸਮੇਂ ਸਮੇਂ 'ਤੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਗਿਆ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਬਲੀਦਾਨ ਦਿੱਤਾ। ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਤਾਕਾ ਦਾ ਅਰਥ ਉਹਨਾਂ ਦਾ, ਜਿਹੜੇ ਤਿਲਕ ਲਾਉਂਦੇ ਨੇ, ਜਿਹੜੇ ਜਨੇਊ ਪਾਉਂਦੇ ਨੇ, ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦ ਦੇ ਦਿੱਤੀ। ਪਰ ਪਿਆਰੇ ਇਹਨਾਂ ਵਿਸ਼ਵਾਸਘਾਤ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਵੀ ਲੈਣ ਕੋਈ ਆਇਆ ਨਾ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਧੜ ਸੀ ਸੀਸ ਤੋਂ ਬਿਨਾਂ ਦਿੱਲੀ ਦੇ ਚਾਂਦਲੀ ਚੌਂਕ ਵਿੱਚ ਹੀ ਪਿਆ ਰਿਹਾ, ਜਦਕਿ 1400 ਦੇ ਕਰੀਬ ਉਦੋਂ ਹਿੰਦੂਆਂ ਦੇ ਉੱਥੇ ਪਰਿਵਾਰ ਸੀ ਦਿੱਲੀ ਵਿੱਚ ਹੀ, ਅੱਗੇ ਕੋਈ ਨਹੀਂ ਆਇਆ। ਇੱਕ ਸਮੇਂ ਦਾ ਜ਼ਿਕਰ ਹੈ ਕਿ ਕੋਈ ਅੰਗਰੇਜ਼ ਹਿੰਦੁਸਤਾਨ ਚਲਾ ਗਿਆ, ਫੋਟੋਆਂ ਲਾ ਰਿਹਾ ਸੀ ਥਾਂ ਥਾਂ 'ਤੇ, ਉਹਨਾਂ ਦਾ ਸੁਭਾਵ ਫੋਟੋਆਂ ਲਾਈ ਜਾਂਦੇ ਨੇ। ਇੱਕ ਬੀਬੀ ਉੱਥੇ ਤਾਲ ਦੇ ਕੰਢੇ 'ਤੇ ਕੱਪੜੇ ਧੋ ਰਹੀ ਸੀ, ਅਤੇ ਇੱਕ ਬੱਚਾ ਛੋਟਾ ਜਿਹਾ ਖੇਡਦਾ ਖੇਡਦਾ, ਅਤੇ ਬੀਬੀ ਦਾ ਧਿਆਨ ਪਾਸੇ ਹੋ ਗਿਆ, ਅਤੇ ਬੱਚਾ ਜਾ ਕੇ ਵਿੱਚ ਛੱਪੜ ਦੇ ਵੜ ਗਿਆ। ਜਦੋਂ ਛੱਪੜ 'ਚ ਵੜ ਗਿਆ ਨਾ ਸਤਸੰਗੀਓ, ਉਹ ਗੋਰੇ ਨੇ ਕੀ ਕੀਤਾ, ਭੱਜ ਕੇ ਮਾਰੀ ਛਾਲ, ਉਹਦੇ ਕੱਪੜੇ ਖਰਾਬ ਹੋ ਗਏ, ਉਹਦਾ ਕੈਮਰਾ ਖਰਾਬ ਹੋ ਗਿਆ, ਉਹਨੇ ਬੱਚੇ ਨੂੰ ਕੱਢਿਆ ਅਤੇ ਬੀਬੀ ਦੇ ਹਵਾਲੇ ਕਰ ਦਿੱਤਾ। ਬੀਬੀ ਨੇ ਕੀ ਕੀਤਾ, ਬੱਚੇ ਨੂੰ ਲਾਇਆ ਛਾਤੀ ਨਾਲ, ਉਹਦਾ ਮੱਥਾ ਚੁੰਮਿਆ, ਲਾਡ ਪਿਆਰ ਕਰਨ ਲੱਗ ਪਈ। ਉਹਨੂੰ ਪੁੱਛਿਆ ਵੀ ਨਹੀਂ ਵਿਚਾਰੇ ਨੂੰ ਜਿਹਦੇ ਕੱਪੜੇ ਖਰਾਬ ਹੋ ਗਏ। ਉਹ ਕਿਸੇ ਵਿਅਕਤੀ ਨੂੰ ਪੁੱਛਦਾ ਕਿ ਸਾਡੇ ਦੇਸ਼ ਵਿੱਚ ਭਾਵ ਕੇ ਇੱਧਰ ਕਿਸੇ ਦਾ ਕੋਈ ਰੁਮਾਲ ਵੀ ਡਿੱਗ ਪਏ ਤੇ ਫੜਾ ਦੀਏ ਤੇ ਥੈਂਕ ਯੂ ਕਰਦੇ ਨੇ, ਉਹ ਧੰਨਵਾਦ ਕਹਿੰਦੇ ਨੇ। ਮੈਂ ਇਹਦਾ ਬੱਚਾ ਆਪਣੀ ਜਾਨ 'ਤੇ ਖੇਡ ਕੇ ਆਪਣਾ ਸਾਰਾ ਸਮਾਨ ਖਰਾਬ ਕਰਵਾ ਲਿਆ, ਇਹਦਾ ਬੱਚਾ ਮੈਂ ਇਹਨੂੰ ਦਿੱਤਾ ਅਤੇ ਇਹ ਬੀਬੀ ਨੇ ਮੈਨੂੰ ਥੈਂਕ ਯੂ ਕਿਹਾ ਹੀ ਨਹੀਂ। ਉਹ ਕਹਿੰਦੇ ਇਹ ਦੇਸ਼ ਹੈ ਕਿਰਤਕਣਾਂ ਦਾ,
ਗੁਰੂ ਤੇਗ ਬਹਾਦਰ ਸਿੰਘ ਨੇ ਸਾਰਾ ਸਰਬੰਸ ਵਾਰਤਾ, ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਵਾਰਤਾ ਦੇਖ ਲਈ, ਇਹਨਾਂ 'ਤੇ ਉਹਦਾ ਥੈਂਕੂ ਨਾ ਕੀਤਾ, ਇਹਨਾਂ 'ਤੇ ਉਹਨੂੰ ਧੰਨਵਾਦ ਨਾ ਕਿਹਾ, ਉਲਟਾ ਉਹਦੇ ਬੱਚੇ ਫੜਾ ਦਿੱਤੇ, ਉਲਟਾ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲੇ ਕੀਤੇ। ਇਹਦੇ ਐਸੀ ਸਤਸੰਗੀ ਇਹ ਕੌਮ ਇੱਕ ਰਤਖਾਣਾ ਦੀ, ਅਸੀਂ ਹਮੇਸ਼ਾ ਭਲਾ ਕੀਤਾ ਸਰਬੱਤ ਦਾ ਹੀ, ਪਰ ਇਹਨਾਂ ਸਮੇਂ ਸਮੇਂ 'ਤੇ ਸਾਡੇ ਨਾਲ ਵਿਸ਼ਵਾਸਘਾਤ ਕੀਤੇ। ਬੇਨਤੀ ਕਰਦਾ ਜਿਹੜਾ ਸਾਰਾ ਵਰਤਾਰਾ ਵਰਤਿਆ ਨਾ, 1932 'ਚ ਗੋਰਿਆਂ ਦਾ ਜੇ ਰਾਜ ਸੀ ਅਤੇ ਉਦੋਂ ਇਹ ਗੱਲਾਂ ਚੱਲ ਪਈਆਂ ਸੀ।

ਕਿ ਦੇਸ਼ ਨੂੰ ਆਜ਼ਾਦੀ ਮਿਲਣੀ ਹੈ। ਅਤੇ ਕਹਿੰਦੇ ਉਸ ਵੇਲੇ ਇੱਕ ਕਾਨਫਰੰਸ ਹੋਈ ਜਾਂ ਇੱਕ ਇਕੱਠ ਹੋਇਆ, ਇਕੱਠੇ ਹੋਏ ਲੀਡਰ, ਉਹਦੇ ਵਿੱਚ ਜਿਹੜੇ ਹਿੰਦੂ ਲੀਡਰ ਸੀ ਜਿਵੇਂ ਜਨਾਹ ਹੈ, ਵਹਿਰੂ, ਜਿਵੇਂ ਇਸ ਤਰ੍ਹਾਂ ਮਹਾਤਮਾ ਗਾਂਧੀ ਸੀ, ਪਟੇਲ ਸੀ, ਨਹਿਰੂ ਸੀ, ਇਹ ਸਾਰੇ ਇਕੱਠੇ ਹੋਏ। ਅਤੇ ਸਾਡੇ ਜਿਹੜੇ ਸਿੱਖ ਲੀਡਰ ਸੀ, ਸਰਦਾਰ ਬਲਦੇਵ ਸਿੰਘ, ਸਵਰਨ ਸਿੰਘ ਆਦਿਕ, ਇਹ ਵੀ ਇਕੱਠੇ ਹੋਏ। ਇਹਨਾਂ ਨੇ ਕਿਹਾ ਲੀਡਰਾਂ ਨੂੰ, ਹਿੰਦੂ ਲੀਡਰਾਂ ਨੂੰ ਕਿਹਾ ਕਿ ਵੇਖੋ, ਅਸੀਂ ਲੜ ਮਰ ਰਹੇ ਹਾਂ, ਸਭ ਤੋਂ ਵੱਧ ਕੁਰਬਾਨੀਆਂ ਦੇ ਰਹੇ ਹਾਂ। ਜਲਿਆਂਵਾਲੇ ਬਾਗ ਦੇ ਵਿੱਚ 1300 ਸ਼ਹੀਦ ਹੋਏ ਪਿਆਰਿਓ, 1300 ਦੇ ਵਿੱਚੋਂ 700 ਸਿੱਖ ਸੀ, 122 ਲੋਕਾਂ ਨੂੰ ਫਾਂਸੀ ਲੱਗੀ ਹੈ, ਉਹ 'ਚ ਟੋਟਲ ਦੇ ਟੋਟਲ ਸਿੱਖ ਸੀ। ਸਤਸੰਗੀ 2200 ਦੇ ਕਰੀਬ ਕਾਲੇ ਪਾਣੀ ਦੀ ਸਜ਼ਾ ਮਿਲਣਾ ਕੀਤੀ, ਉਹਦੇ 'ਚ 90% ਸਿੱਖ ਸੀ। ਮਤਲਬ ਹਰੇਕ ਹੀ ਕੰਮ ਵਿੱਚ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਅਤੇ ਸਿੱਖ ਪੁੱਛਣ ਲੱਗੇ ਹਿੰਦੂ ਲੀਡਰਾਂ ਨੂੰ, ਭਾਈ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜ ਰਹੇ ਹਾਂ, ਮਰ ਰਹੇ, ਕੱਲ੍ਹ ਨੂੰ ਸਾਨੂੰ ਧੋਖਾ ਦੇਣ ਦਿਓਗੇ? ਕਹਿੰਦੇ ਨਹੀਂ, ਸਿੱਖ ਤਾਂ ਬਹੁਤ ਬਹਾਦਰ ਹੈ, ਸਿੱਖ ਕੌਮ ਬਹੁਤ ਬਹਾਦਰ, ਜਦੋਂ ਤੇ ਲੜਾਉਣਾ ਮਰਵਾਉਣਾ ਉਦੋਂ ਸਿੱਖ ਬਹਾਦਰ ਹੈ, ਅਤੇ ਜਦੋਂ ਸਾਡੇ ਹੱਕ ਦੇਣੇ ਨੇ ਉਦੋਂ ਆ ਕੇ ਸਾਨੂੰ ਸਾਡੇ ਤੋਂ ਪੁੱਛੋ ਨਾ, ਸਾਡੇ ਤੋਂ ਮੰਗੋ ਨਾ। ਉਸ ਸਮੇਂ ਇਹਨਾਂ ਨੇ ਇਹ ਵਾਅਦਾ ਕੀਤਾ ਸਿੱਖ ਲੀਡਰਾਂ ਨਾਲ ਕਿ ਨਹੀਂ, ਤੁਸੀਂ ਬੜੇ ਬਹਾਦਰ ਹੋ, ਲੜ ਰਹੇ ਹੋ, ਸਭ ਤੋਂ ਅੱਗੇ ਹੋ ਕੇ ਜਦੋਂ ਦੇਸ਼ ਆਜ਼ਾਦ ਹੋ ਗਿਆ, ਇੱਕ ਆਜ਼ਾਦ ਖਿੱਤਾ ਤੁਹਾਨੂੰ ਦਿੱਤਾ ਜਾਏਗਾ। ਫਿਰ 1938 ਦੇ ਵਿੱਚ ਮਹਾਤਮਾ ਗਾਂਧੀ ਆਇਆ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਮੱਥਾ ਟੇਕਣ, ਉੱਥੇ ਉਹਨੇ ਸਪੀਚ ਕਰਦਿਆਂ ਗੱਲ ਕਹੀ ਸੀ, ਸਿੱਖ ਕੌਮ ਬੜੀ ਬਹਾਦਰ ਕੌਮ ਹੈ, ਸਭ ਤੋਂ ਵੱਧ ਜਿਹੜੀ ਅੰਗਰੇਜ਼ਾਂ ਨਾਲ ਲੜਾਈ ਲੜੀ ਹੈ ਸਿੱਖਾਂ ਨੇ ਲੜੀ ਹੈ, 90% ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੈ। ਕਹਿੰਦਾ ਮੈਂ ਗੁਰੂ ਕ੍ਰਿਸ਼ਨ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਵਚਨ ਕਰਦਾ, ਪ੍ਰਣ ਕਰਦਾ ਹਾਂ ਕਿ ਜਦੋਂ ਵੀ ਦੇਸ਼ ਆਜ਼ਾਦ ਹੋਏਗਾ, ਸਿੱਖਾਂ ਨੂੰ ਇੱਕ ਉਹਨਾਂ ਦਾ ਹੋਮਲੈਂਡ ਦਿੱਤਾ ਜਾਏਗਾ, ਜਿੱਥੇ ਸਿੱਖ ਆਜ਼ਾਦੀ ਨਾਲ ਰਹਿ ਸਕਣਗੇ, ਆਪਣੇ ਧਾਰਮਿਕ ਰਹੁ ਰੀਤ, ਆਪਣੇ ਸਮਾਜਿਕ ਕਰਮ ਸਿੱਖ ਆਜ਼ਾਦੀ ਨਾਲ ਕਰ ਸਕਣਗੇ। ਸਮਾਇਆ ਪਿਆਰੇ ਕਲਕੱਤੇ ਵਿੱਚ ਇੱਕ ਬਹੁਤ ਵੱਡੀ ਇਹਨਾਂ ਦੀ ਸਾਰੇ ਲੀਡਰਾਂ ਦੀ ਬੈਠਕ ਹੋਈ, ਇਕੱਠ ਹੋਇਆ 1942 'ਚ। ਉੱਥੇ ਫਿਰ ਇਹਨਾਂ ਸਾਰੇ ਲੀਡਰਾਂ ਨੇ ਸਿੱਖ ਕੌਮ ਦੇ ਲੀਡਰਾਂ ਨੂੰ ਇਹ ਗੱਲ ਕਹੀ ਕਿ ਜਦੋਂ ਵੀ ਦੇਸ਼ ਆਜ਼ਾਦ ਹੋ ਗਿਆ, ਅਸੀਂ ਤੁਹਾਨੂੰ ਇੱਕ ਆਜ਼ਾਦ ਖਿੱਤਾ ਦੇਵਾਂਗੇ, ਜਿੱਥੇ ਤੁਸੀਂ ਰਹਿ ਕੇ ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਆਪਣੀ ਆਜ਼ਾਦੀ ਨਾਲ ਰਹਿ ਸਕੋਗੇ। ਬੇਨਤੀ ਕਰਦੇ ਹਾਂ, ਜਿਹੜਾ ਸੰਘਰਸ਼ ਚੱਲਿਆ ਸੀ ਇਹ ਕਾਹਦਾ ਸੀ? ਇਸੇ ਕੰਮ ਦਾ ਸੀ। ਹੁਣ ਇੱਕ ਜ਼ਿਮੀਂਦਾਰ ਹੈ, ਕਿਸਾਨ ਹੈ, ਸਾਰਾ ਦਿਨ ਮਿਹਨਤ ਕਰਦਾ, ਠੰਡਾਂ ਵਿੱਚ ਪਾਣੀ ਲਾਉਂਦਾ ਕਣਕਾਂ ਨੂੰ, ਗਰਮੀ ਝੋਨਿਆਂ ਨੂੰ ਪਾਲਦਾ, ਵੱਢਦਾ, ਬਣਾਉਂਦਾ, ਸਵਾਰਦਾ, ਪਰ ਉਹ ਜਦੋਂ ਜਿਨਸ ਲੈ ਕੇ ਜਾਂਦਾ ਮੰਡੀ 'ਚ, ਉਹ ਆਪਣੀ ਜਿਨਸ ਦਾ ਭਾਵ ਆਪ ਨਹੀਂ ਲਾ ਸਕਦਾ, ਉਹਦਾ ਜਿਹੜਾ ਉਹਦਾ ਭਾਅ ਹੈ ਇਹ ਸਸਤੀ ਬਾਣੀਏ ਲਾਉਂਦੇ ਨੇ। ਫਿਰ ਉੱਥੇ ਬਾਣੀਏ ਆਦਿ ਕਹਿੰਦਾ ਭਾਅ ਲਾਉਂਦੇ, ਇੰਨੇ ਨੂੰ ਅਸੀਂ ਕਣਕ ਲਵਾਂਗੇ, ਪਰ ਉਹੀ ਕਣਕ ਜਦੋਂ ਆਟਾ ਬਣ ਕੇ, ਦਲੀਆ ਬਣ ਕੇ ਜਾਂ ਕੁਝ ਹੋਰ ਜਿਨਸ ਬਣ ਕੇ ਅਤੇ ਦੁਕਾਨਾਂ 'ਤੇ ਚਲੀ ਜਾਂਦੀ ਹੈ, ਉੱਥੇ ਅਸੀਂ ਵੀ ਰੇਟ ਲਾਉਂਦੇ, ਉਹ ਲਾਉਂਦੇ ਹੋ, ਦੁਕਾਨਦਾਰ ਰੇਟ ਲਾਏਗਾ ਕਿ ਨਹੀਂ ਮੈਂ ਚੀਜ਼ ਇੰਨੇ ਨੂੰ ਦੇਣੀ ਹੈ। ਜਦਕਿ ਜ਼ਿਮੀਂਦਾਰ ਜਿਹੜਾ ਜਿਨਸ ਪੈਦਾ ਕਰਦਾ, ਉਹਦੇ ਕੋਲ ਇਹ ਵੀ ਹੱਕ ਨਹੀਂ ਗਾ ਕਿ ਮੈਂ ਆਪਣੀ ਜਿਨਸ ਦਾ ਭਾਵ ਆਪ ਲਾਭ ਸਕਾਂ। ਇਹੀ ਸੀ ਕਿ ਮਹਾਂਪੁਰਸ਼ ਕਹਿੰਦੇ ਸੀ, ਜਿਵੇਂ ਜਿਵੇਂ ਖਾਦ ਦਾ ਰੇਟ ਵੱਧਦਾ ਹੈ, ਤਿਵੇਂ ਤਿਵੇਂ ਨਾਲ ਦੀ ਨਾਲ ਜਿਨਸ ਦਾ ਰੇਟ ਵਧੇ, ਇਹਦਾ ਭਾਅ ਦਾ ਲੈਵਲ ਜਿਹੜਾ ਇਹ ਬਰਾਬਰ ਰਹੇ। ਦਵਾਈਆਂ ਮਹਿੰਗੀਆਂ ਹੁੰਦੀਆਂ ਅਤੇ ਨਾਲ ਹੀ ਕਣਕ ਮਹਿੰਗੀ ਹੋਏ, ਇਹ ਖਾਦ ਮਹਿੰਗੀ ਹੁੰਦੀ ਤਾਂ ਉਹ ਨਾਲ ਕਣਕ ਮਹਿੰਗੀ ਹੋਵੇ, ਜੇ ਸਾਡੇ ਬੀਜ ਮਹਿੰਗੇ ਹੁੰਦੇ ਅਤੇ ਨਾਲ ਦੀ ਨਾਲ ਜਿਨਸ ਮਹਿੰਗੀ ਹੋਵੇ, ਪਰ ਇਹ ਨਹੀਂ, ਇਹ ਕੇਂਦਰ ਸਰਕਾਰ ਕਰੇਗੀ ਉੱਥੋਂ ਕਿ ਇੰਨਾ ਰੇਟ ਇਸ ਚੀਜ਼ ਦਾ ਵਧਾ ਤਾ, ਇੰਨਾ ਇਹਦਾ ਵਧਾ ਦਿੱਤਾ। ਸਸਤੀ ਲੜਾਈ ਤਾਂ ਇਸ ਚੀਜ਼ ਦੀ ਸੀ, ਸੂਬਿਆਂ ਨੂੰ ਵੱਧ ਹੱਕ ਦੇਣ ਦੀ ਗੱਲ ਸੀ ਕਿ ਫੌਜ ਦਾ ਮਹਿਕਮਾ, ਇਸੇ ਤਰ੍ਹਾਂ ਸੰਚਾਰ ਦਾ ਮਹਿਕਮਾ ਇਹ ਕੇਂਦਰ ਦੇ ਕੋਲ ਰਹੇ, ਰੇਲਵੇ ਦਾ ਮਹਿਕਮਾ ਕੇਂਦਰ ਦੇ ਕੋਲ ਰਹੇ, ਅਤੇ ਬਾਕੀ ਦੇ ਹੱਕ ਸਾਰੀਆਂ ਸਟੇਟਾਂ ਨੂੰ ਦਿੱਤੇ ਜਾਣ। ਇਕੱਲੇ ਪੰਜਾਬ ਨੂੰ, ਸਾਰੀਆਂ ਸਟੇਟਾਂ ਦੇ ਹੱਕ ਮੰਗੇ ਸੀ। ਜੇ ਕੋਈ ਇੰਡਸਟਰੀ ਲਾਉਣੀ, ਕੋਈ ਕਾਰਖਾਨਾ ਲਾਉਣਾ, ਤਾਂ ਦਿੱਲੀ ਜਾਣਾ ਪੈਂਦਾ, ਉੱਥੋਂ ਸਾਨੂੰ ਪਾਸ ਕਰਾਉਣਾ ਪੈਂਦਾ। ਅਤੇ ਮਹਾਂਪੁਰਸ਼ਾਂ ਦੀ ਮੰਗ ਇਹ ਸੀ ਕਿ ਪੰਜਾਬ ਜਾਂ ਕੋਈ ਵੀ ਸਟੇਟ ਹੈ, ਉਹਦੇ ਵੱਧ ਹੱਕ ਦਿੱਤੇ ਜਾਣ ਉਹਨੂੰ, ਕਿ ਭਾਈ ਜੋ ਤੂੰ ਕਰਨਾ ਆਪੇ ਕਰ, ਕੇਵਲ ਫੌਜ ਅਤੇ ਡਾਕ ਦਾ ਮਹਿਕਮਾ, ਰੇਲਵੇ ਦਾ ਮਹਿਕਮਾ ਕੇਂਦਰ ਕੋਲ ਰਹੇ। ਮੰਗਾਂ ਤਾਂ ਇਹ ਸੀ। ਫਿਰ ਪਾਣੀ ਦੀ ਮੰਗ ਸੀ ਪਿਆਰਿਓ, ਪਰ ਵਿਚਾਰ ਇਹਨਾਂ ਮੰਗਾਂ ਨੂੰ ਲੈ ਕੇ ਮਹਾਂਪੁਰਸ਼ਾਂ ਨੇ ਇਹ ਮੋਰਚਾ ਵਿੱਢਿਆ ਸੀ। ਅਤੇ ਸਮੇਂ ਦੇ ਜਿਹੜੇ ਲੀਡਰ ਸੀ ਉਹ ਕੀ ਕਰਦੇ ਸੀ, ਮੋਰਚਾ ਲਾ ਲਿਆ, ਅਰਦਾਸਾਂ ਕਰ ਲਈਆਂ, ਫਿਰ ਵਿੱਚੇ ਮੋਰਚਾ ਛੱਡ ਕੇ
ਫਿਰ ਸਤਸੰਗੀ ਫਿਰ ਜਿਹੜੇ ਸੀ ਇਹ ਬਹਿ ਜਾਂਦੇ। ਜਦੋਂ ਵੋਟਾਂ ਆਉਂਦੀਆਂ ਫਿਰ ਮੰਗਣ ਲੱਗ ਪਓ, ਜੋ ਵੋਟਾਂ ਲੱਗ ਗਈਆਂ ਫਿਰ ਚੁੱਪ ਹੋ ਜਾਓ। ਅਤੇ ਮਹਾਂਪੁਰਸ਼ਾਂ ਨੇ ਮੋਰਚਾ ਲਾਇਆ, ਕਹਿਣ ਲੱਗੇ ਵੇਖੋ ਭਾਈ, ਨਾ ਮੈਂ ਭੱਜਣਾ ਅਤੇ ਨਾ ਭੱਜਣ ਦੇਣਾ। ਜੇ ਅਰਦਾਸ ਕੀਤੀ ਅਕਾਲ ਤਖ਼ਤ ਸਾਹਿਬ ਉੱਤੇ, ਮੋਰਚਾ ਫਤਿਹ ਕਰਕੇ ਹੀ ਇਹ ਜਿਹੜਾ ਹੈ ਆਪਾਂ ਫਿਰ ਅਰਦਾਸ ਕਰਾਂਗੇ। ਪਰ ਅਕਾਲੀ ਲੀਡਰ ਜਿਹੜੇ ਸੀ, ਇਹਨਾਂ ਨੂੰ ਇਹ ਸੀ ਕਿ ਜੇ ਸਾਰੇ ਮੁੱਦੇ ਖਤਮ ਹੋ ਗਏ, ਪਾਣੀਆਂ ਦੀ ਗੱਲ ਵੀ ਜਿਹੜੀ ਮੁੱਕ ਗਈ, ਪੰਜਾਬ ਦਾ ਜਿਹੜਾ ਵੱਖਰੇ ਰਾਜਧਾਨੀ ਦਾ ਮੁੱਦਾ ਇਹ ਵੀ ਮੁੱਕ ਗਿਆ, ਅਤੇ ਸਵੱਧ ਹਦਕਾਰਾਂ ਦਾ ਮੁੱਕਾ ਵੀ ਜਿਹੜਾ ਇਹ ਕੰਮ ਇਹ ਵੀ ਮੁੱਕ ਗਿਆ, ਫਿਰ ਵੋਟਾਂ ਕਿਹਦੇ ਨਾਂ 'ਤੇ ਮੰਗਣੀਆਂ? ਇਹ ਨਹੀਂ ਸੀ ਚਾਹੁੰਦੇ। ਇਹ ਸੰਤਾਂ ਨੂੰ ਕਹਿਣ ਲੱਗੇ ਜੀ ਆਪਾਂ ਵੇਖੋ ਮੋਰਚਾ ਛੱਡ ਦਈਏ। ਸੰਤ ਕਹਿੰਦੇ ਕਿ ਭਾਈ ਮੰਗਾਂ ਮੰਗੀਆਂ ਗਈਆਂ ਸਾਰੀਆਂ? ਕਹਿੰਦੇ ਨਹੀਂ, ਮੰਗੀਆਂ ਤਾਂ ਨਹੀਂ ਗਈਆਂ, ਫਿਰ ਕਿਉਂ ਛੱਡ ਦਈਏ? ਫਿਰ ਇਹਨਾਂ ਨੇ ਕਿਹਾ, ਦਿੱਲੀ ਤੱਕ ਇਹਨਾਂ ਨੇ ਸੰਪਰਕ ਕੀਤੇ, ਕਹਿੰਦੇ ਇਹ ਜਿਹੜਾ ਬਘਿਆੜ ਇਹ ਨਹੀਂ ਸਾਡੇ ਆਖੇ ਲੱਗਦਾ। ਦਿੱਲੀ ਨਾਲ ਸੰਪਰਕ ਕੀਤਾ, ਕਹਿੰਦੇ ਇਹ ਜਿਹੜਾ ਬਘਿਆੜ ਬੈਠਾ ਇੱਥੇ ਵੜ ਕੇ, ਇਹ ਸਾਡੇ ਆਖੇ ਨਹੀਂ ਲੱਗ ਰਿਹਾ। ਭਾਵ ਸੰਤਾਂ ਨੂੰ ਕਹਿ ਰਹੇ ਨੇ ਕਿ ਜਿਹੜਾ ਸੰਤ ਭਿੰਡਰਾਂਵਾਲਾ ਅੰਦਰ ਵੜ ਗਿਆ, ਅਸੀਂ ਇਹਨੂੰ ਹੁਣ ਕਹਿ ਰਹੇ ਹਾਂ ਕਿ ਆਪਾਂ ਮੋਰਚਾ ਛੱਡ ਦਈਏ। ਪਰ ਨਹੀਂ, ਸਤਸੰਗੀ ਨੇ ਕਦਾਂ ਚਿੱਤ ਵੀ ਇਹ ਗੱਲ ਇੱਧਰ ਆਉਣ ਨਹੀਂ ਦਿੱਤੀ। ਸਰੋਂ ਵਿਚਾਰ, ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਜੇ ਆਪਾਂ ਟਾਈਮ ਦੀ ਹਿਸਾਬ ਲਾਈਏ ਤਾਂ ਸਤਸੰਗੀ ਉਹ ਅੱਜ ਇੱਧਰ ਆਪਣੇ 4 ਤਰੀਕ, ਉੱਧਰ 5 ਹੋ ਗਈ, ਕੱਲ੍ਹ ਇੱਧਰ ਆਪਣੇ 3 ਸੀ, ਉੱਧਰ 4 ਸੀ ਸ਼ਾਮ ਸਤਸੰਗੀ ਉਹ ਤੜਕੇ ਦੀ। ਸੋ ਇਸ ਲਈ ਜਿਹੜਾ ਇਹ ਹਮਲਾ, ਕੱਲ੍ਹ ਬੇਨਤੀ ਕੀਤੀ ਸੀ ਕਿ ਉੱਧਰ ਦੇ ਟਾਈਮ ਦੇ ਹਿਸਾਬ ਨਾਲ 4:30 ਵਜੇ ਕੱਲ੍ਹ, 3 ਤਰੀਕ ਇੱਧਰ ਸੀ, ਉੱਧਰ ਸਤਸੰਗੀ ਜੋ ਆਪਾਂ ਸ਼ਾਮ ਨੂੰ ਕਥਾ ਕਰ ਰਹੇ ਸੀ, ਉਦੋਂ ਉੱਧਰ 8 ਵੱਜ ਗਏ ਹੋਣਗੇ। ਮਤਲਬ ਉਦੋਂ ਹਮਲਾ ਹੋਏ, ਸ਼ੁਰੂ ਹੋਏ ਨੂੰ 4 ਘੰਟੇ ਹੋ ਗਏ ਸੀ ਕੱਲ੍ਹ ਇਸ ਵੇਲੇ, ਅਤੇ ਅੱਜ ਲਾ ਲਈਏ ਹਿਸਾਬ ਇੱਧਰ 28 ਘੰਟੇ ਹੋ ਗਏ ਸਤਸੰਗੀ। ਸੋ ਮਤਲਬ ਹੈ ਕਿ ਟੋਪਾਂ ਦੇ ਨਾਲ, ਟੈਂਕਾਂ ਦੇ ਨਾਲ ਉਸ ਵੇਲੇ ਵੱਡੀਆਂ ਵੱਡੀਆਂ ਮਸ਼ੀਨ ਗੰਨਾਂ ਚਾੜ ਦਿੱਤੀਆਂ ਗਈਆਂ ਲਾਗਲੇ ਵੱਡੇ ਵੱਡੀਆਂ ਉੱਚੀਆਂ ਬਿਲਡਿੰਗਾਂ 'ਤੇ, ਤਾਂ ਕਿ ਜਿਹੜੇ ਮੋਰਚੇ ਨੇ ਗੁਰਸਿੰਘਾਂ ਨੇ ਬਣਾਏ ਨੇ, ਜਿਨ੍ਹਾਂ 'ਚ ਸਿੰਘ ਬੈਠੇ ਹੋਏ ਨੇ, ਜਿਵੇਂ 2 ਮਨਾਰ ਨੇ, ਜਿਹੜੇ ਰਾਮਗੜੀਆ ਬੁੰਗਾ ਉਹਦੇ 'ਤੇ 2 ਮਨਾਰ ਨੇ, ਉਹਦੇ 'ਤੇ ਮੋਰਚਾ ਸੀ ਭਾਈ ਦਲਬੀਰ ਸਿੰਘ ਜੀ ਅਭਿਆਸੀ, ਭਾਈ ਕੁਲਵੰਤ ਸਿੰਘ ਜੀ ਰਾਗੀ, ਭਾਈ ਸੁਰਜੀਤ ਸਿੰਘ ਜੀ ਰਾਗੀ, ਅਤੇ ਹੋਰ ਗੁਰੂ ਦੇ ਲਾਲਾਂ ਦਾ ਇੱਧਰ ਮੋਰਚਾ ਸੀ ਬ੍ਰਹਮ ਬੂਟਾ ਖਾੜਾ, ਅਤੇ ਇਸ ਸਾਈਡ ਦੇ 'ਤੇ ਜੇ ਅਕਾਲ ਰੈਸਟ ਹਾਊਸ ਲਾ ਲਈਏ ਗੁਰੂ ਰਾਮਦਾਸ ਸਰਾਂ ਦੇ ਨੇੜੇ, ਇੱਥੇ ਫੈਡਰੇਸ਼ਨ ਵਾਲੇ ਸਿੰਘ ਸਾਰੇ ਸੀ, ਭਾਈ ਹਰਮਿੰਦਰ ਸਿੰਘ ਜੀ ਸੰਧੂ ਅਤੇ ਦੂਸਰੇ ਜਿੰਨੇ ਵੀ ਸੀ ਸਾਰੇ ਹੀ ਉਸ ਅਕਾਲ ਰੈਸਟ ਹਾਊਸ ਦੇ ਵਿੱਚ ਉਹਨਾਂ ਦਾ ਮੋਰਚਾ ਸੀ। ਸੋ ਟੈਂਕੀ 'ਤੇ ਪਿਆਰੇ ਇਹੀ ਜਿਹੜੇ ਗੁਰੂ ਦੇ ਸਿੰਘ ਸੀ ਇਹਨਾਂ ਦਾ ਮੋਰਚਾ ਸੀ। ਜੇ ਲਾ ਲਈਏ ਆਟਾ ਮੰਡੀ ਵਾਲੇ ਪਾਸੇ ਹਿਸਾਬ, ਤਾਂ ਭਾਈ ਗਿਆਨੀ ਮੋਹਰ ਸਿੰਘ ਜੀ ਹਿੰਦੂ ਪਰਿਵਾਰ 'ਚੋਂ ਸੀ, ਔਰ ਪਿਆਰਿਓ ਇਹ ਗੁਰੂ ਮਹਾਰਾਜ ਦੇ ਬੜੇ ਪਿਆਰ ਵਾਲੇ ਅਤੇ ਬੜੇ ਗਿਆਨੀ ਸਿੰਘ ਸੀ। ਸੋ ਇਹਨਾਂ ਨੇ ਇਸ ਪਾਸੇ ਇਹਨਾਂ ਦਾ ਮੋਰਚਾ ਸੀ। ਇਸ ਤਰੀਕੇ ਨਾਲ ਸਤਸੰਗੀ ਇਹਨਾਂ ਨੇ ਕੀਤਾ, ਸਾਰੇ ਮੋਰਚਿਆਂ ਦੀ ਚੰਗੀ ਤਰ੍ਹਾਂ ਨਿਗਰਾਨੀ ਕੀਤੀ ਕਿ ਸਿੰਘ ਥਿੱਕੇ ਕੀ ਉਹਨਾਂ ਦੀ ਹਰਕਤ ਹੋ ਰਹੀ ਹੈ, ਕਿ ਇਹਨੂੰ ਜਾ ਰਹੇ ਨੇ। ਫਿਰ ਕੱਲ੍ਹ ਬੇਨਤੀ ਕੀਤੀ ਸੀ ਕਿ ਕੱਲ੍ਹ ਦੇ ਹਿਸਾਬ ਨਾਲ ਜਿਹੜਾ ਉੱਧਰ ਦਾ ਟਾਈਮ ਹੈ ਉਹਦੇ ਹਿਸਾਬ ਨਾਲ ਕੱਲ੍ਹ ਕੋਈ 4:45 ਵਜੇ, ਜਿਹਦੇ ਹਿੰਦੁਸਤਾਨ ਵਿੱਚ 4:45 ਵਜੇ ਸੀ, ਪਹਿਲਾ ਗੋੜਾ ਆ ਕੇ ਅਤੇ ਅਕਾਲ ਤਖ਼ਤ ਸਾਹਿਬ ਦੇ ਨੇੜੇ ਡਿੱਗਿਆ। ਫਿਰ ਉਸ ਤੋਂ ਪਿੱਛੋਂ ਲਗਾਤਾਰ ਬੰਬਵਾਰੀ ਚੱਲਦੀ ਰਹੀ। ਸੋ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਜਲੰਧਰ ਦੂਰਦਰਸ਼ਨ ਦੇ ਜਤਿੰਦਰ ਕੁਮਾਰ ਜੀ ਕਹਿੰਦੇ ਨੇ ਕਿ ਸਾਡੇ ਕੋਲ ਜਦੋਂ ਇਹ ਆਏ ਤਾਂ ਕਹਿਣ ਲੱਗੇ ਤੁਸੀਂ ਆਪਣਾ ਲਾਈਵ ਪ੍ਰੋਗਰਾਮ ਸ਼ੁਰੂ ਕਰਿਓ ਅਤੇ ਇਹਨੂੰ ਚਾਲੂ ਰੱਖਿਓ, ਇੰਨੇ ਚਿਰ ਦੇ ਵਿੱਚ ਭਿੰਡਰਾਂਵਾਲਾ ਬਾਹਰ ਆ ਜਾਏਗਾ ਅਤੇ ਆਪਾਂ ਲਈ ਵਿਖਾਉਣਾ ਲੋਕਾਂ ਨੂੰ, ਜਿਹੜਾ ਲਲਕਾਰਦਾ ਸੀ ਫੌਜ ਨੂੰ ਅਤੇ ਆ ਗਿਆ ਜੇ। ਉਹ ਕਹਿਣ ਲੱਗੇ ਭਾਈ ਇੱਦਾਂ ਨਹੀਂ ਗਾ, ਮੈਂ ਇੰਟਰਵਿਊ ਉਹਨਾਂ ਦੀ ਕੀਤੀ ਆ, ਕਦਾਂ ਚਿੱਤ ਵੀ ਹਥਿਆਰ ਨਹੀਂ ਛੁੱਟਣਗੇ। ਪਰ ਸਤਸੰਗੀ ਲਗਾਤਾਰ ਇਹ ਗੋਲਾਬਾਰੀ ਚੱਲਦੀ ਰਹੀ। ਫੌਜ ਨੇ ਲਗਾਤਾਰ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਕਿਸੇ ਤਰੀਕੇ ਨਾਲ ਅਸੀਂ ਅੰਦਰ ਜਾ ਸਕੀਏ। ਅਤੇ ਮਹਾਂਪੁਰਸ਼ਾਂ ਦੀ ਪੱਕੀ ਹਦਾਇਤ ਸੀ ਸਿੰਘਾਂ ਨੂੰ ਕਿ ਭਾਈ ਆਪਾਂ ਗੋਲੀ ਦਾ ਜਵਾਬ ਨਹੀਂ ਦੇਣਾ, ਆਪਾਂ ਜੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਆ ਗਏ ਫਿਰ ਬਖਸ਼ਣਾ ਕਿਸੇ ਨੂੰ ਨਹੀਂ। ਦੂਸਰਾ ਮਹਾਂਪੁਰਸ਼ਾਂ ਦਾ ਬਚਨ ਸੀ, ਵਾਰ ਵਾਰ ਪੱਤਰਕਾਰ ਪੁੱਛਦੇ ਸੀ ਕਿ ਕੀ ਤੁਸੀਂ ਵੱਖਰਾ ਦੇਸ਼ ਖਾਲਿਸਤਾਨ ਲੈਣਾ ਚਾਹੁੰਦੇ ਹੋ? ਮਹਾਂਪੁਰਸ਼ ਕਹਿੰਦੇ ਵੇਖੋ, ਅਸੀਂ ਇਸ ਦੇਸ਼ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ, ਭਾਵੇਂ ਸਾਡਾ ਆਪਣਾ ਦੇਸ਼ ਆਜ਼ਾਦ ਨਹੀਂ ਹੋਇਆ ਪੰਜਾਬ, ਸਤਸੰਗੀ ਆਜ਼ਾਦੀ ਕਾਹਦੀ ਸੀ, ਸਾਡਾ ਤਾਂ ਜਿਹੜਾ ਆਪਣਾ ਦੇਸ਼ ਸੀ ਸਾਡਾ ਘਰ 2 ਫਾੜ ਹੋ ਗਿਆ, 25% ਸਾਡੇ ਕੋਲ ਰਹਿ ਗਿਆ, 75% ਸਾਡੇ ਤੋਂ ਜਾਂਦਾ ਰਿਹਾ, 20 ਲੱਖ ਦੇ ਕਰੀਬ ਸਾਡੇ ਸਤਸੰਗੀ ਜਿਹੜੇ ਲੋਕ ਮਾਰੇ ਗਏ, ਨੁਕਸਾਨ ਪੰਜਾਬ ਦਾ ਆ,
ਦੋ ਟੋਟੇ ਬੰਗਾਲ ਹੋਇਆ, ਦੋ ਟੋਟੇ ਪੰਜਾਬ ਹੋਇਆ, ਨਾ ਗੁਜਰਾਤ ਦੋ ਟੋਟੇ ਹੋਇਆ, ਨਾ ਰਾਜਸਥਾਨ ਹੋਇਆ, ਸਾਡੀ ਆਜ਼ਾਦੀ ਕਾਹਦੀ ਪਿਆ ਰਹੇ ਹੋ? ਜਿਹਨਾਂ ਸਿੱਖਾਂ ਦੇ ਮਨ 'ਚ ਇਹ ਅਹਿਸਾਸ ਹੈ ਕਿ ਜਿਹੜੀ ਆਜ਼ਾਦੀ ਸੀ ਇਹ ਤਾਂ ਸਾਡੇ ਨਾਲ ਧੋਖਾ ਸੀ, ਸਾਡਾ ਦੇਸ਼ ਪੰਜਾਬ ਦੇਸ਼ ਵਿੱਚੋਂ ਕੱਟ ਕੇ 75% ਸਾਡੇ ਨਾਲ ਤੋੜ ਕੇ ਸਾਡੇ ਗੁਰਧਾਮ ਜਿਹੜੇ ਪਾਸੇ ਕਰ ਦਿੱਤੇ ਗਏ, ਹਜ਼ਾਰਾਂ ਲੱਖਾਂ ਸਾਡਾ ਜਿਹੜਾ ਨੁਕਸਾਨ ਹੋਇਆ, ਪ੍ਰੋਪਰਟੀਆਂ ਸਾਡੀਆਂ ਸਾੜੀਆਂ ਗਈਆਂ, ਧੀਆਂ ਭੈਣਾਂ ਦੀ ਸਾਡੀ ਬੇਪੱਤੀ ਹੋਈ, 10 ਲੱਖ ਦੇ ਕਰੀਬ ਸਿੱਖ ਉਹਦੇ 'ਚ ਮਾਰੇ ਗਏ, ਸਾਡੀ ਆਜ਼ਾਦੀ ਕਾਹਦੀ ਪਿਆ ਰਹੇ ਹੋ? ਇਸ ਲਈ ਇਹ ਜਿਹੜਾ ਜੋ ਕੁਛ ਹੋਇਆ ਸੀ ਇਹ ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਸੀ। ਸਾਡਾ ਜਿਹੜਾ ਪਾਵਨ ਪਵਿੱਤਰ ਸਥਾਨ ਸ਼੍ਰੀ ਨਨਕਾਣਾ ਸਾਹਿਬ ਇਹ ਸਾਡੇ ਤੋਂ ਪਾਸੇ ਚਲਾ ਗਿਆ, ਸਾਡੇ ਪਵਿੱਤਰ ਗੁਰਧਾਮ ਸਾਡੇ ਤੋਂ ਪਾਸੇ ਚਲੇ ਗਏ, ਸਾਡੀ ਪੰਜਾਬ ਦੀ ਰਾਜਧਾਨੀ ਜਿਹੜੀ ਸੀ ਲਾਹੌਰ ਸ਼ਹਿਰ, ਜਿੱਥੇ ਕਿਸੇ ਸਮੇਂ ਖਾਲਸੇ ਨੇ ਇੱਕ ਪਵਿੱਤਰ ਰਾਜ ਜਿਹੜਾ ਸੀ ਕਾਇਮ ਕੀਤਾ ਸੀ। ਸੋ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਓ, ਉਹ ਵੀ ਸਾਡੇ ਤੋਂ ਪਾਸੇ ਚਲਾ ਗਿਆ। ਇਸ ਲਈ ਸਤਸੰਗੇ ਇਹ ਹਮੇਸ਼ਾ ਵਾਸਤੇ ਸਾਡੇ ਨਾਲ ਧੋਖਾ ਹੀ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਦਾ ਹਿਸਾਬ ਲਾ ਲਓ, ਇਹ ਵੀ ਇੱਕ ਮੰਗ ਸੀ ਨਾਨਕ ਜਿਹੜਾ ਸਤਸੰਗੀ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ ਕਿ ਹਰੇਕ ਸਟੇਟ ਦੀ ਆਪਣੀ ਰਾਜਧਾਨੀ। ਅੱਜ ਵੀ ਨਿੱਕੇ ਤੋਂ ਨਿੱਕਾ ਜਿਹੜਾ ਨਿੱਕੇ ਤੋਂ ਨਿੱਕਾ ਰਾਜ ਹੈ ਨਾ, ਨਿੱਕੇ ਤੋਂ ਨਿੱਕਾ ਰਾਜ ਉਹਦੀ ਵੀ ਆਪਣੀ ਰਾਜਧਾਨੀ ਹੈ, ਪਰ ਇੱਕ ਪੰਜਾਬ ਹੀ ਐਸਾ ਰਾਜ ਹੈ ਜਿਹਦੀ ਆਪਣੀ ਰਾਜਧਾਨੀ ਹੈ ਹੀ ਨਹੀਂ। ਦੂਸਰਾ, 10 ਕਰੋੜ ਰੁਪਈਆ ਹਰਿਆਣੇ ਨੂੰ ਦਿੱਤਾ ਗਿਆ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ, ਜਿਹੜਾ ਸੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ, ਅਤੇ ਜਿਹੜਾ ਸਾਡਾ ਗੁਆਂਢੀ ਮੁਲਕ ਬਣਾਇਆ ਗਿਆ ਧੱਕੇ ਨਾਲ ਬਣਾਇਆ ਗਿਆ, ਸਾਡਾ ਸਟੇਟ ਇੱਕ ਹਰਿਆਣਾ, ਮੰਗਿਆ ਵੀ ਨਹੀਂ ਸੀ ਉਹਨਾਂ ਨੇ, ਇਹ ਵੀ ਪੰਜਾਬ ਨਾਲ ਧੋਖਾ। ਉਹਨਾਂ ਨੂੰ 10 ਕਰੋੜ ਰੁਪਈਆ ਦਿੱਤਾ ਗਿਆ ਕਿ ਤੁਸੀਂ ਆਪਣਾ ਜਿਹੜੀ ਰਾਜਧਾਨੀ ਹੈ ਵੱਖਰੀ ਬਣਾ ਲਓ ਆਪਣੇ ਹਰਿਆਣੇ ਦੇ ਵਿੱਚ, ਉਹਨਾਂ ਚਿਰ ਤੁਸੀਂ ਇਹਨੂੰ ਵਰਤ ਲਓ। ਪਰ ਸਤਸੰਗ 10 ਕਰੋੜ ਵੀ ਲੈ ਲਿਆ, ਸਾਡੇ ਪੰਜਾਬ ਦੇ ਪਿੰਡ ਵੀ ਜਾੜ ਕੇ ਉੱਥੇ ਉਹ ਚੰਡੀਗੜ੍ਹ ਵਸਾ ਦਿੱਤਾ ਗਿਆ। ਅੱਜ ਤੱਕ ਸਾਨੂੰ ਚੰਡੀਗੜ੍ਹ ਨਹੀਂ ਦਿੱਤਾ ਗਿਆ, ਉਹਨੂੰ ਲਗਾਤਾਰ ਉਹਦੇ ਵਿੱਚ ਦਖਲਅੰਦਾਜ਼ੀ ਹੋਣ 'ਤੇ ਸਾਡੇ ਤੋਂ ਉਹ ਵੀ ਖੋਹ ਲਿਆ ਗਿਆ, ਉੱਥੇ ਵੀ ਸਤਸੰਗ ਟਰੈਟਰੀ ਬਣਾ ਦਿੱਤੀ ਗਈ। 60% ਪੰਜਾਬ ਦੇ ਮੁਲਾਜ਼ਮ ਚੰਡੀਗੜ੍ਹ 'ਚ, 40% ਮੁਲਾਜ਼ਮ ਜਿਹੜੇ ਸੀ ਹਰਿਆਣੇ ਦੇ ਸੀ, ਪਰ ਉੱਥੇ ਵੀ ਸਤਸੰਗ ਜਿਹੜੇ ਹੁਣ ਮੁਲਾਜ਼ਮ ਜ਼ਿਆਦਾ ਹਰਿਆਣੇ ਦੇ ਵਾੜ ਦਿੱਤੇ ਗਏ। ਸਾਂਝੀ ਹਾਈਕੋਰਟ, ਇਹ ਵੀ ਕੇਵਲ ਪੰਜਾਬ ਹੀ ਹੈ ਜਿਹਦੀ ਸਾਂਝੀ ਹਾਈਕੋਰਟ ਹੈ, ਬਾਕੀ ਹਰੇਕ ਸਟੇਟ ਦੀ ਆਪਣੀ ਰਾਜਧਾਨੀ ਹੈ, ਆਪਣੀ ਉਹਨਾਂ ਦੀ ਸਤਸੰਗੀ ਹੈ, ਇਸੇ ਪ੍ਰਕਾਰ ਹਾਈਕੋਰਟ ਹੈ। ਮਤਲਬ ਸਿੱਖਾਂ ਦੇ ਨਾਲ ਪੈਰ ਪੈਰ ਦੇ ਉੱਤੇ ਹੀ ਧੋਖਾ ਕੀਤਾ ਗਿਆ। ਜੇ ਅਸੀਂ ਹੱਕੀ ਮੰਗਾਂ ਮੰਗੀਆਂ, ਜੇ ਅਸੀਂ ਇਹ ਮੰਗਦੇ ਹਾਂ ਕਿ ਸਾਡੇ ਹੱਕ ਦਿਓ, ਜਿਹੜੇ ਸਾਡੇ ਨਾਲ ਵਾਅਦਾ ਕੀਤਾ, ਟੈਂਕ ਚਾੜ ਦਿਓ, ਤੋਪਾਂ ਚਾੜ ਦਿਓ, ਫੌਜਾਂ ਚਾੜ ਦਿਓ ਸਤਸੰਗੀਓ, ਇਸ ਤਰੀਕੇ ਨਾਲ ਲਗਾਤਾਰ ਹਮਲੇ ਕੀਤੇ ਗਏ। ਕਦੇ ਕਮਾਂਡੋ ਉਤਾਰੇ ਗਏ, ਕਦੇ ਸਤਸੰਗੀ ਇਸ ਪ੍ਰਕਾਰ ਜਿਹੜੀ ਸੀ ਘੰਟਾ ਘਰ ਵਾਲੇ ਪਾਸੇ ਹਮਲਾ ਕੀਤਾ ਗਿਆ, ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ, ਮੂੰਹ ਤੋੜਨਾ ਜਵਾਬ ਅੱਗੋਂ ਸਿੰਘਾਂ ਨੇ ਦਿੱਤਾ, ਪਿਛਾਂਹ ਮੁੜ ਗਏ। ਕਦੀ ਆਟਾ ਮੰਡੀ ਵਾਲੇ ਪਾਸਿਓਂ ਹਮਲਾ ਕੀਤਾ ਗਿਆ, ਕਦੀ ਨਵੀਂ ਡਿਉੜੀ ਵਾਲੇ ਪਾਸਿਓਂ ਹਮਲਾ ਕੀਤਾ ਗਿਆ। ਜਦੋਂ ਲਗਾਤਾਰ ਹਮਲੇ ਕੀਤੇ ਗਏ ਸਤਸੰਗੀਓ, ਰਾਤ 12:30 ਦਾ ਟਾਈਮ ਸੀ, 12:30 5 ਤਰੀਕ ਦਾ ਬਚਨ ਹੈ ਕਿ ਰਾਤ ਨੂੰ 5 ਤਰੀਕ ਨੂੰ 12:30 ਦਾ ਟਾਈਮ ਸੀ ਜਦੋਂ ਟੈਂਕ ਜਿਹੜੇ ਸੀ ਇਹ ਪ੍ਰਕਰਮਾਂ 'ਚ ਵੜ ਗਏ। ਇੱਧਰਲੇ ਬੰਨਿਓਂ ਜਿੱਧਰ ਹਰਿਮੰਦਰ ਸਾਹਿਬ ਦਾ ਉਹਲਾ ਕਰਕੇ ਸਰਾਵਾਂ ਵਾਲੇ ਪਾਸਿਓਂ ਟੈਂਕ ਜਿਹੜੇ ਸੀ ਬੁਰਜੀ ਇੱਕ ਤੋੜ ਕੇ ਅਤੇ ਅੰਦਰ ਵਾੜਿਆ ਗਿਆ ਟੈਂਕ, ਉਹਦਾ ਟੈਂਕ ਸੀ ਫਿਰ ਸੱਜੇ ਹੱਥ ਹੋ ਕੇ ਤੁਰ ਪਿਆ ਜਿੱਥੇ ਦੁੱਖ ਭੰਜਣੀ ਬੇਰੀ ਹੈ, ਇੱਥੋਂ ਤੱਕ ਟੈਂਕ ਚਲਿਆ ਗਿਆ। ਜਨਰਲ ਸੁਬੇਗ ਸਿੰਘ ਜੀ ਨੂੰ ਪਤਾ ਲੱਗਿਆ ਕਿ ਟੈਂਕ ਅੰਦਰ ਆ ਵੜੇ ਨੇ, ਉਹ ਗਏ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਫਤਿਹ ਬੁਲਾਈ, ਮਹਾਂਪੁਰਸ਼ੋ ਜਿਹੜਾ ਵਿਸ਼ੇਸ਼ ਆਪਣੇ ਕੋਲ ਹਥਿਆਰ ਹੈ ਦਿਓ ਮੈਨੂੰ। ਸਤਸੰਗੀ ਮਹਾਂਪੁਰਸ਼ਾਂ ਨੇ ਭਾਈ ਗੁਰਮੁਖ ਸਿੰਘ ਜੀ ਨੂੰ ਕਿਹਾ ਕਿ ਭਾਈ ਇਹਨਾਂ ਨੂੰ ਹਥਿਆਰ ਕੱਢ ਕੇ ਦਿਓ। ਉਹ ਵਿਸ਼ੇਸ਼ ਤੌਰ 'ਤੇ ਹਥਿਆਰ ਜਿਹੜਾ ਸੀ ਡਾਕਟਰ ਜਨਰਲ ਸੁਬੇਗ ਸਿੰਘ ਜੀ ਹੀ ਚਲਾ ਸਕਦੇ ਸੀ। ਉਹਨਾਂ ਨੇ ਸਤਸੰਗੀ ਆਪਣੇ ਕੰਨਾਂ ਦੇ ਉੱਤੇ ਚੰਗੀ ਤਰ੍ਹਾਂ ਦਸਤਾਰ ਬੱਧੀ, ਮੋਟੇ ਕੱਪੜੇ ਉੱਤੋਂ ਦੀ ਬੱਧੇ 2-3 ਬੰਨ ਕੇ, ਅਤੇ ਉਹਨਾਂ ਨੇ ਜਿੱਥੇ ਅੱਜ ਕੱਲ੍ਹ ਸਤਸੰਗੀ ਉਹ ਇਮਲੀ ਹੈ, ਹਰਿਮੰਦਰ ਸਾਹਿਬ ਜਾਓ, ਇਮਲੀ ਇਤਿਹਾਸਕ ਸਤਸੰਗੀ ਉਹ ਇਮਲੀ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨਿਆ ਸੀ, ਅਤੇ ਉਸ ਇਮਲੀ ਦੇ ਲਾਗੇ ਇੱਕ ਕਮਰਾ ਹੁੰਦਾ ਸੀ, ਉਹਦੇ ਉੱਤੇ ਬੈਠ ਕੇ ਅਤੇ ਜਨਰਲ ਸੁਬੇਗ ਸਿੰਘ ਜੀ ਨਿਸ਼ਾਨਾ ਬੰਨਿਆ ਕਿ ਇਹਨੂੰ, ਜਿਹਨੂੰ ਦੁੱਖ ਭੰਜਣੀ ਬੇਰੀ, 2 ਟਾਵਰ ਜਿੱਥੇ ਨਾ ਵੱਡੇ ਮਨਾਰ, ਉੱਥੇ ਟੈਂਕ ਆ ਗਿਆ ਸੀ।
ਫਿਰ ਉਹਨਾਂ ਨਿਸ਼ਾਨਾ ਬੰਨ ਕੇ ਉਹਦਾ ਰਾਕਟ ਲੈਂਚਰ ਸੀ ਉਹ ਚਲਾਇਆ ਅਤੇ ਉਹਦੀਆਂ ਚੈਨਾਂ

0: ਕੁਮਾਰੀ ਦੇ ਹਜ਼ੂਰ ਇਕੱਠੇ ਹੁੰਦੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਔਰ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰੇ, ਜਿਹਦੇ ਵਿੱਚ ਫੈਡਰੇਸ਼ਨ ਵਾਲੇ, ਦਮਦਮ ਟਕਸਾਲ ਵਾਲੇ, ਸੋ ਬੱਬਰ ਖਾਲਸਾ ਦੇ ਸੂਰਮੇ ਔਰ ਆਮ ਸੰਗਤਾਂ ਬੇਅੰਤ ਸ਼ਹੀਦ ਹੋਈਆਂ, ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਨਮਸਕਾਰ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ। ਦਾਸ ਖਿਮਾ ਦਾ ਜਾਚਕ ਹੈ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਕੇ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰ ਇਤਿਹਾਸ, ਸਿੱਖ ਇਤਿਹਾਸ ਆਪ ਸੰਗਤਾਂ ਸਰਵਣ ਕਰ ਰਹੀਆਂ ਸਨ, ਧੰਨਵਾਦੀ ਹਾਂ। ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਉਹਨਾਂ ਮਹਾਨ ਯੋਧਿਆਂ ਦਾ ਇਤਿਹਾਸ ਸਰਵਣ ਕਰਾਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਕਿ ਮੈਂ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਕਵੀਸ਼ਰੀ ਜਥਾ, ਉਹਨਾਂ ਨੂੰ ਬੇਨਤੀ ਕਰਾਂ। ਉਸ ਤੋਂ ਪਹਿਲਾਂ ਫਿਰ ਇੱਕ ਵਾਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਨ ਜਾਣਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ। ਅੱਜ 4 ਤਰੀਕ ਦਾ ਇਤਿਹਾਸ ਇਹ ਆ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਦੇ ਦਿਨ ਜਦੋਂ ਟੈਂਕ ਅਤੇ ਤੋਪਾਂ ਦੇ ਮੂੰਹ ਅੰਦਰ ਨੂੰ ਹੋਏ, ਟੈਂਕ ਅੰਦਰ ਨੂੰ ਤੋਰੇ, ਬਸਤਰਬੰਦ ਗੱਡੀਆਂ ਅੱਗੇ ਤੋਰੀਆਂ, ਅਤੇ ਪਹਿਲਾਂ ਕਮਾਂਡੋ ਉਹਨਾਂ ਨੇ 3 ਤਰੀਕ ਨੂੰ ਜਿਹੜੀ ਉਤਾਰੀ, ਉਹਨਾਂ 'ਚੋਂ ਇੱਕ ਵੀ ਥੱਲੇ ਨਹੀਂ ਉਤਰਨ ਦਿੱਤਾ। ਉਹਨਾਂ 2 ਸ਼ਹੀਦ ਜੋ ਬੀਬੀਆਂ ਸੀ, ਸਤਿਕਾਰਯੋਗ ਆਪਣੇ ਸ਼ਹੀਦ ਬੀਬੀ ਪਰਮਜੀਤ ਕੌਰ ਅਤੇ ਦੂਸਰੀ ਉਪਕਾਰ ਕੌਰ, ਅਤੇ ਨਾਲ ਹੀ ਉਹ ਮਹਾਨ ਪਰਿਵਾਰ ਭਾਈ ਮੋਹਰ ਸਿੰਘ, ਜਿਸ ਦੀਆਂ 3 ਬੱਚੀਆਂ, ਅਤੇ ਆਪ ਉਹਨਾਂ ਨੇ ਪਹਿਲਾਂ ਵੱਡੀ ਬੱਚੀ ਦੇ ਸਰੀਰ ਨੂੰ ਬੰਬ ਬੰਨ੍ਹ ਕੇ, ਉਹਨੂੰ ਜਦੋਂ ਟੈਂਕ ਲਾਗੇ ਆਇਆ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਕੋ, ਅਤੇ ਉਸਨੇ ਆਪਣੀ ਵੱਡੀ ਬੇਟੀ ਦੇ ਲੱਕ ਨਾਲ ਬੰਬ ਬੰਨ੍ਹ ਕੇ ਉਹਨੂੰ ਟੈਂਕ ਦੇ ਉੱਤੇ ਮਾਰਿਆ। ਉਹ ਟੈਂਕ ਉੱਥੇ ਹੀ ਧੱਸ ਗਿਆ ਥੱਲੇ। ਫਿਰ ਦੂਜਾ ਟੈਂਕ ਆਇਆ, ਦੂਸਰੀ ਬੇਟੀ ਦੇ ਬੈਲਟ ਲਾ ਕੇ ਬੰਬ ਬੰਨ੍ਹ ਕੇ ਉਹਨੂੰ ਸਿੱਟਿਆ, ਅਤੇ ਫਿਰ ਜਦੋਂ ਤੀਜੀ ਦੇ ਬੰਨ੍ਹਦਾ ਸੀ, ਤੀਜੀ ਬੇਟੀ ਹਜੇ ਬਹੁਤ ਛੋਟੀ ਸੀ, ਉਹ ਬੈਲਟ ਸੂਤ ਨਹੀਂ ਸੀ ਆਉਂਦੀ, ਬੈਲਟ ਵੱਜਦੀ ਨਹੀਂ ਸੀ, ਅਤੇ ਲਾਗੇ ਕੋਈ ਬਜ਼ੁਰਗ ਕਹਿੰਦਾ ਕਿ ਭਾਈ ਸਾਹਿਬ ਜੀ, ਤੁਸੀਂ ਇੱਦਾਂ ਕਰੋ, ਇਹ ਛੋਟੀ ਬੇਟੀ ਦੇ ਜੇ ਨਹੀਂ ਵੱਜਦਾ ਤਾਂ ਇਹ ਬੇਟੀ ਮੈਨੂੰ ਦੇ ਦਿਓ, ਨਾਲੇ ਤੁਹਾਡੀ ਨਿਸ਼ਾਨੀ ਰਹਿ ਜੂਗੀ। ਉਸ ਨੇ ਉਹ ਬਜ਼ੁਰਗ ਨੂੰ ਬੇਟੀ ਦਾ ਹੱਥ ਫੜਾ ਦਿੱਤਾ, ਬੱਚੀ ਨੂੰ ਉਹਨੂੰ ਗੋਦ 'ਚ ਦੇ ਦਿੱਤਾ, ਅਤੇ ਫਿਰ ਉਹਨਾਂ ਆਪਣੀ ਧਰਮ ਪਤਨੀ ਨੂੰ ਬੰਬ ਬੰਨ੍ਹ ਕੇ ਉਹਨੂੰ ਤੋਰਿਆ, ਉਹ ਜਾ ਕੇ ਟੈਂਕ ਦੇ ਵਿੱਚ ਉਸਨੇ ਜਾ ਕੇ ਵੱਜੀ। ਫਿਰ ਭਾਈ ਮੋਹਰ ਸਿੰਘ ਆਪ ਜਾ ਕੇ ਟੈਂਕ ਤਬਾਹ ਕੀਤਾ, ਉਹ ਸ਼ਹਾਦਤ ਪ੍ਰਾਪਤ ਕੀਤੀ, ਅਤੇ ਜਿਹੜੀ ਉਹ ਬੱਚੀ ਸੀ ਉਹ ਪਾਲ ਕੇ ਉਸ ਬੱਚੀ ਨੂੰ ਆਨੰਦ ਕਾਰਜ ਕੀਤਾ। ਹੁਣ ਉਹ ਬੱਚੀ ਅੱਜ ਨਿਊਜ਼ੀਲੈਂਡ ਦੇ ਵਿੱਚ ਉਹ ਵਧੀਆ ਰਹਿ ਰਹੀ ਹੈ। ਸੋ ਮੈਂ ਬੇਨਤੀ ਕਰਦਾ ਕਿ ਆਓ ਦੇਖੋ ਪਰਿਵਾਰਾਂ ਦੇ ਇਹਨਾਂ ਦੀਆਂ ਕੁਰਬਾਨੀਆਂ, ਆਪਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਆ ਸ਼ਹੀਦੀ ਹਫ਼ਤਾ ਆ, ਅਤੇ 6 ਜੂਨ ਸ਼ਨਿਚਰਵਾਰ ਵਾਲੇ ਜੋ ਦਿਨ ਨਗਰ ਕੀਰਤਨ ਪਾਤਸ਼ਾਹੀ ਰੈਲੀ ਆ ਸੈਨ ਫਰਾਂਸਿਸਕੋ, ਉੱਥੇ ਆਪਾਂ ਸਾਰੇ ਚੱਲੀਏ, ਆਓ। ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਬੇਨਤੀ ਕਰਦਾ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ, ਉਹਨਾਂ ਦੇ ਕਵੀਸ਼ਰੀ ਜਥੇ ਨੂੰ, ਆਪ ਸੰਗਤਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਛੇਵਾਂ ਸਤਿਗੁਰ ਫਿਰ ਚਟਕਾਵੇ ਵਜ ਬਿਗਲ ਬਗਾਵਤ ਦਾ ਜਦ ਜਦ ਜਾਬਰ ਜ਼ੁਲਮ ਕਮਾਵੇ ਵਜ ਬਿਗਲ ਬਗਾਵਤ ਦਾ ਜਦ ਜਦ ਜਾ

0: ठंडा प्रथ में साज कै जिन सब से सारू पाया ब्रह्मा विष्णु महेश साज कुदरती दा खेल रचाए बनाया सिंध पर्वत मेदनी बिन थम्मा गगन रहाया सिरजे दानो देवते तिन अंदर बाद रचाया तै ही दुर्गा साज कै दैंता दा नास कराया तैथो ही बल राम लै नाल बाणा दैस रकाया तैथो ही बल कृष्ण लै
1: कंस
0: केसी पकड़ गराया बड़े बड़े मुन देवते कई जोग तिनी तन ताया किन्नी तेरा अंत न पाया
1: किन्नी तेरा
0: अंत न पाया
1: अंत ना पाया
0: ऐसे तख्ता ताजा दे मालक हाजर नाजर समर्थ गुरु तन गुरु ग्रंथ साहिब महाराज दी पावन पवित्र गोद अंदर सज बैठे पवित्र आत्मा गुरु खालसा साध संग जीओ आओ चढ़दी कला विच फतेह दा उत्तर दियो कोई रसना वांझी ना रह सब माई भाई साहबां नूं सीस झुकाओ ते गज के आखो जी
2: वाहेगुरु जी का खालसा वाहेगुरु जी की
0: फतेह। साडे तो पहला कथा वाच भाई कुलदीप सिंह जी दमदमी टकसाल वाले उपरंत अति सत्कार योग भाई जसविंदर सिंह जी जंडी आप जी नूं उन्हां मर जीवड़ियां दा इतिहास सरवण करा के गए आ दो बहादुर बीबिया और बीबी परमजीत कौर बीबी उपकार कौर जिन्हां ने 3 जून वाले दिन शहादत दे जाम पीते और अति सत्कार योग भाई मोहर सिंह जी जो हिंदू परिवार दे नाल संबंध रखता सी ते खंडे बाटे दा अमर छक के भाई मोहर सिंह दा नाम रखिया सी उन्हें अपनियां 2 बच्चियां बीबी वाहेगुरु कौर ते बीबी सतनाम कौर खालसा दोवां नूं किस तरह बंब बन के टैंकां नूं तबाह कीता उन्हें आख्या जिन्ना चिर शरीर दे अंदर श्वासां दी लड़ी चलदी है ना गुरु रामदास दीआं परिक्रमां विच टैंक नहीं दाखल होण देना दोवें बच्चियां आप उहदी घरवाली ते आप 4 जीआं ने शहादत दे जाम पीते और एक सिख इतिहास नूं नवीं रंगणा दित्ती आप सरवण कर रहे सी ਇਹ ਸਾਕਾ ਵਾਕਿਆ ਵਾਪਰਿਆ ਕਿਉਂ ਸਾਡੇ ਬੱਚਿਆਂ ਨੂੰ ਨਹੀਂ ਪਤਾ ਵੀ ਸੰਤ ਬਾਬਾ ਜਰਨੈਲ ਸਿੰਘ ਦੀ ਸਰਕਾਰ ਦੇ ਨਾਲ ਕਿਉਂ ਟੱਕਰ ਸੀ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ 93% ਕੁਰਬਾਨੀਆਂ ਸਾਡਿਆਂ ਵੱਡਿਆਂ ਨੇ ਕੀਤੀਆਂ ਗੁਰੂ ਕੇ ਸਿੱਖੋ ਕਿਸ ਤਰ੍ਹਾਂ ਕਾਲੇ ਪਾਣੀ ਉਹਨਾਂ ਨੂੰ ਘੱਲਿਆ ਗਿਆ ਕਿਸ ਤਰ੍ਹਾਂ ਫਾਂਸੀ ਦੇ ਰੱਸੇ ਝੂਟੇ ਔਰ ਕਿਸ ਤਰ੍ਹਾਂ ਉਹਨਾਂ ਨੇ ਜਦੋ ਜਹਿਦ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਪਰ ਉਸ ਦੇਸ਼ ਵਿੱਚ ਅਸੀਂ ਆਜ਼ਾਦ ਦੇਸ਼ ਵਿੱਚ ਅਸੀਂ ਗੁਲਾਮ ਹਾਂ ਫਸਲ ਅਸੀਂ ਬੀਜਦੇ ਹਾਂ ਮੁੱਲ ਇਹਦਾ ਦਿੱਲੀ ਦਰਬਾਰ ਬਣਦਾ ਜਿਹੜੀ ਉਸ ਵੇਲੇ ਦੀ ਕਣਕ 150 ਰੁਪਈਏ ਕੋ 154 ਰੁਪਈਏ ਕੁਇੰਟਲ ਨੂੰ ਸਰਕਾਰ ਖਰੀਦਦੀ ਸੀ ਉਹੋ ਹੀ ਕਣਕ ਜਿਹੜੀ ਬਾਹਰ ਜਾ ਕੇ ਉਹ 350 ਰੁਪਈਏ ਕੁਇੰਟਲ ਨੂੰ ਵੇਚੀ ਜਾਂਦੀ ਆ ਜਿਹੜਾ ਉਤਲਾ ਮੁਨਾਫਾ 200 ਰੁਪਈਆ ਉਹ ਦਿੱਲੀ ਦੀ ਸਰਕਾਰ ਤੇ ਦੇਸ਼ ਦਾ ਵਪਾਰੀ ਰਲ ਕੇ ਖਾਂਦਾ ਰਿਹਾ ਜਿਹਨੂੰ ਇਹ ਨਹੀਂ ਪਤਾ ਵੀ ਕਣਕ ਬੂਟੇ ਨੂੰ ਲੱਗਦੀ ਕਿ ਵੱਲ ਨੂੰ ਲੱਗਦੀ ਆ ਜਿਹਨੇ ਤੇ ਵਾਹੀ ਕਰਨੀ ਜਿਹਨੇ ਖਾਦਾਂ ਪਾਉਣੀਆਂ ਬੀਜ ਪਾਉਣੇ 6-6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿਧ ਮਿਧ ਕੇ ਪਾਣੀ ਲਾ ਕੇ ਫਸਲ ਨੂੰ ਪਾਲਣਾ ਉਹਨੂੰ ਤੇ 150 ਰੁਪਈਏ ਕੁਇੰਟਲ ਤੇ ਜਿਹੜਾ ਹੈਰੋ ਕਰਕੇ ਬੋਰੀਆਂ ਭਰਾ ਲੈਂਦਾ 200 ਰੁਪਈਆ ਮੁਨਾਫਾ ਉਹ ਬੈਠਾ ਲਈ ਜਾਂਦਾ ਜਿਹੜੇ ਜਿਮੀਦਾਰ ਦੇ ਵਧੀਆ ਚੌਲ ਬਾਸਮਤੀ ਦੇ ਸਰਕਾਰ 125 ਰੁਪਈਏ ਕੁਇੰਟਲ ਨੂੰ ਉਸ ਵੇਲੇ ਖਰੀਦੀ ਸੀ ਉਹ ਚੌਲ ਇਰਾਨ ਵਿੱਚ ਜਾ ਕੇ 1652 ਰੁਪਈਏ ਕੁਇੰਟਲ ਨੂੰ ਵੇਚੇ ਜਾਂਦੇ ਆ ਜਿਹੜਾ ਬਾਲਾਰੂਸ ਟਰੈਕਟਰ ਰਸ਼ੀਆ ਦਾ ਬਣਿਆ ਬੜਾ ਪੱਕਾ ਟਰੈਕਟਰ ਉਹ ਬਾਹਰੋਂ ਸਾਨੂੰ 32,000 ਦਾ ਆਉਂਦਾ ਸੀ ਬਾਹਰੋਂ ਪਰ ਟੈਕਸ ਲਾ ਕੇ ਦਿੱਲੀ ਦੀ ਸਰਕਾਰ ਉਹ ਟਰੈਕਟਰ ਜਿਮੀਦਾਰ ਨੂੰ 92,000 ਦਾ ਵੇਚਿਆ ਜਾਂਦਾ ਤੇ ਟੈਕਸ ਪਾ ਕੇ ਮੈਂ ਨਾ ਜੇ ਉਹਦਾ ਵਿਆਜ ਨਾਲ ਲਾ ਲਈਏ ਤੇ 1-32 ਦਾ ਬਣ ਜਾਂਦਾ ਇਹ ਲੁੱਟ ਬੰਦ ਕਰਨ ਵਾਸਤੇ ਸੰਤਾਂ ਨੇ ਮੋਰਚਾ ਲਾਇਆ ਸੀ ਵੀ ਅਸੀਂ ਪੰਜਾਬ ਵਿੱਚ ਆਪਣੇ ਬਰਾਬਰ ਦੇ ਹੱਕ ਲੈ ਕੇ ਜਿਉਣਾ 4 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਲਏ ਡਾਕ ਦਾ ਕਰੰਸੀ ਦਾ ਫੌਜ ਦਾ ਤੇ ਰੇਲ ਦਾ ਬਾਕੀਆਂ ਵਿੱਚੋਂ ਸਰਕਾਰ ਲੱਤ ਕੱਢ ਦੇ ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਤੇ ਭਾਵੇਂ ਕਾਂਗਰਸੀਆਂ ਦੀ ਹੋਵੇ ਦਿੱਲੀ ਦਰਬਾਰ ਇਹਦੇ ਵਿੱਚ ਦਖਲ ਨਾ ਦੇਵੇ ਇਹ ਸੰਤਾਂ ਦੀ ਮੰਗ ਸੀ ਕਿ ਅਨੰਦਪੁਰ ਦਾ ਮਤੇ ਤੇ ਅਸੀਂ ਪੂਰਾ ਜੋ ਸਾਡੇ ਹੱਕ ਬਣਦੇ ਆ ਉਹ ਲੈਣੇ ਆ। ਇੱਧਰ ਜਨਵਰੀ 1984 ਨੂੰ ਭਾਰਤ ਦੀ ਸਰਕਾਰ ਨੇ ਕਾਨੂੰਨ ਕੱਢਿਆ ਵੀ ਜਿਹੜੇ ਹਿੰਦੂਆਂ ਦੇ ਪਵਿੱਤਰ ਤੀਰਥ ਮਥੁਰਾ ਹੋਇਆ, ਹਰਿਦੁਆਰ ਹੋਇਆ, ਕਾਸ਼ੀ ਹੋਇਆ, ਇਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਇਸ ਇਹਨਾਂ ਸ਼ਹਿਰਾਂ ਦੇ ਵਿੱਚ ਤੰਬਾਕੂ, ਬੀੜੀ, ਸਿਗਰਟ, ਮਾਸ, ਸ਼ਰਾਬ ਦੀ ਕੋਈ ਦੁਕਾਨ ਨਾ ਹੋਵੇ। ਇਹ ਨਾ ਐਲਾਨ ਕੀਤਾ ਵੀ ਇਹ ਤਿੰਨੇ ਸ਼ਹਿਰ ਇਹਨਾਂ ਨੂੰ ਪਵਿੱਤਰ ਦਰਜਾ ਅੱਜ ਤੋਂ ਦਿੱਤਾ ਜਾਂਦਾ। ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਸਿੱਖਾਂ ਨੇ ਮੰਗ ਕੀਤੀ ਵੀ ਸਾਡਾ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਨਗਰੀ ਵਸਾਈ ਹੋਈ ਆ, ਇਹ ਪਵਿੱਤਰ ਨਗਰੀ ਹੈ ਸਿੱਖਾਂ ਦੀ, ਇਸ ਸ਼ਹਿਰ ਦੇ ਵਿੱਚ ਵੀ ਇਹਨੂੰ ਵੀ ਪਵਿੱਤਰ ਦਰਜਾ ਦਿੱਤਾ ਜਾਵੇ। ਇਹ ਸ਼ਹਿਰ ਦੇ ਵਿੱਚੋਂ ਵੀ ਬੀੜੀ, ਤੰਬਾਕੂ, ਮਾਸ, ਸ਼ਰਾਬ ਦੀਆਂ ਦੁਕਾਨਾਂ ਕੱਢ ਦਿੱਤੀਆਂ ਜਾਣ, ਪਰ ਫਿਰ ਇਹਨਾਂ ਨੂੰ ਅੱਗ ਲੱਗ ਜੇ। ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਨੇ ਇੱਕ ਬੈਨਰ ਬਣਾ ਕੇ ਅੰਮ੍ਰਿਤਸਰ ਦੀਆਂ ਸਾਰੀਆਂ ਕੰਧਾਂ ਗਲੀਆਂ ਉੱਤੇ ਲਾਇਆ, ਜੋ ਕਿਸੇ ਦੇ ਵੀ ਖਿਲਾਫ਼ ਨਹੀਂ ਸੀ। ਉਹਦੇ ਵਿੱਚ ਲਿਖਿਆ ਸੀ ਸਿੰਘਾਂ ਨੇ, ਅੰਮ੍ਰਿਤਸਰ ਪਵਿੱਤਰ ਸ਼ਹਿਰ, ਤੰਬਾਕੂ ਹਰ ਧਰਮ ਲਈ ਜ਼ਹਿਰ। ਇਹ ਕਿਸੇ ਦੇ ਵੀ ਖਿਲਾਫ਼ ਨਹੀਂ ਸੀ, ਪਰ ਇਹਨਾਂ ਨੇ ਸ਼ਿਵ ਸੈਨਾ ਦੇ ਜਿਹੜੇ ਜਨਸੰਗੀਆਂ ਦਾ ਆਗੂ ਸੀ, ਉਹਦਾ ਨਾਂ ਸੀ ਹਰਬੰਸ ਲਾਲ ਖੰਨਾ, ਉਹਨੇ ਸ਼ਹਿਰ ਬੰਦ ਕਰਨ ਦਾ 14 ਫਰਵਰੀ ਨੂੰ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਔਰ ਡਾਂਗ ਉੱਤੇ ਬੀੜੀਆਂ, ਸਿਗਰਟਾਂ ਦੇ ਬੰਡਲ ਬੰਨ ਕੇ ਇਹਨਾਂ ਇੱਕ ਜਲੂਸ ਕੱਢਿਆ। ਇਹ ਜਲੂਸ ਭੰਡਾਰੀ ਪੁਲ ਨੂੰ ਜਾ ਰਿਹਾ ਸੀ, ਉੱਥੇ ਇੱਕ ਕਿਰਤੀ ਸਿੱਖ ਦਿਹਾੜੀ ਕਰਕੇ ਵਿਚਾਰਾ ਆਪਣੀ ਆ ਰਿਹਾ ਸੀ ਸਾਈਕਲ ਉੱਤੇ, ਉਹਦੀ ਜ਼ਬਰਦਸਤੀ ਪੱਗ ਲਾਈ ਗਈ, ਉਹਨੂੰ ਕੁੱਟਿਆ ਮਾਰਿਆ ਗਿਆ। ਉਹਦੀ ਪੱਗ ਡਾਂਗ ਤੇ ਟੰਗ ਕੇ ਨਾ, ਡਾਂਗ ਤੇ ਟੰਗ ਕੇ ਤੇ ਆਖਿਆ, ਕੱਛ ਕੜਾ ਕੰਘਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ। ਇੱਥੇ ਬਸ ਨਹੀਂ, ਏਡਾ ਦਰਦਨਾਕ ਸਾਕਾ ਸਾਡੇ ਬੱਚਿਆਂ ਨੂੰ ਨਹੀਂ ਪਤਾ ਵੀ ਇੰਨੇ ਸਾਡੇ ਆ ਨੌਜਵਾਨ, ਸਾਡੇ ਬਜ਼ੁਰਗ ਇੰਨੀ ਜੱਦੋ ਜਹਿਦ ਕਰਨ ਡੇ ਆ, ਇਹ ਕਿਉਂ ਕਰਨ ਡੇ ਆ, ਸਾਡੇ ਨਾਲ ਕਿੰਨੀ ਵਧੀਕੀ ਹੋਈ, ਇਹ ਆਉਣ ਵਾਲਿਆਂ ਬੱਚਿਆਂ ਨੂੰ ਨਹੀਂ ਪਤਾ। ਇੰਨਾ ਧੱਕਾ ਇੱਥੇ ਬਸ ਨਹੀਂ, ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਜਾਓਗੇ ਨਾ, ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਲਾਇਆ ਔਰ ਗੁਰੂ ਰਾਮਦਾਸ ਦੀ ਤਸਵੀਰ ਵੀ ਲੱਗੀ ਆ। ਇਹਨਾਂ ਗੁੰਡਿਆਂ ਨੇ ਉਹ ਵੱਟੇ ਮਾਰ ਕੇ ਗੁਰੂ ਰਾਮਦਾਸ ਦਾ ਮਾਡਲ ਥੱਲੇ ਸੁੱਟਿਆ, ਉਹਨੂੰ ਪੈਰਾਂ 'ਚ ਰੋਲਿਆ। ਹਰਿਮੰਦਰ ਸਾਹਿਬ ਦਾ ਮਾਡਲ ਜਿਹੜਾ ਲੱਗਾ ਸੀ ਉਹਨੂੰ ਥੱਲੇ ਲਾ ਕੇ ਸੁੱਟਿਆ ਔਰ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਉੱਤੇ ਇੱਕ ਬਲਦੀ ਸਿਗਰਟ ਚੇਪੀ ਨਾਲ ਚਿਪਕਾਈ ਗਈ। ਜਦੋਂ ਕੋਈ ਇੰਨਾ ਕਿਸੇ ਨਾਲ ਵਧੀਕੀ ਕਰੇ ਤੇ ਉਹਦਾ ਫਿਰ ਕੋਈ ਜਵਾਬ ਨਾ ਦੇ, ਫਿਰ ਉਹ ਮਰਦ ਕੀ ਹੋਇਆ। ਸੰਤ ਬਾਬਾ ਜਰਨੈਲ ਸਿੰਘ ਨੇ ਐਲਾਨ ਕਰਕੇ ਆਖਿਆ, ਉਹਨੇ ਆਖਿਆ, ਜੇ ਸਿੱਖ ਦੀ ਪੱਗ ਸ਼ਾਮ ਤੋਂ ਪਹਿਲਾਂ ਨਾ ਨਾ ਆਈ, ਇੱਥੇ ਪਤਾ ਨਹੀਂ ਤੁਸੀਂ ਦੇ ਪੱਗ ਲਾਈ ਆ, ਤੁਹਾਡੇ ਕਿੰਨੇ ਸਿਰ ਲੈਣਗੇ। ਸੰਤਾਂ ਨੇ ਮੰਜੀ ਸਾਹਿਬ ਖਲੋ ਕੇ ਇੱਕ ਤਕਰੀਰ ਕੀਤੀ। ਉਹਨੇ ਆਖਿਆ, ਨੌਜਵਾਨੋ ਠੀਕ ਆ, ਤੁਸੀਂ ਸਰਕਾਰ ਨਾਲ ਪੰਗਾ ਨਹੀਂ ਲੈ ਸਕਦੇ, ਜੇ ਕੋਈ ਛੱਲੀ ਰਾਮ, ਗੁੱਲੀ ਰਾਮ, ਉਹ ਮੂੰਗਫਲੀ ਵੇਚਣ ਵਾਲਾ ਤੁਹਾਡੀ ਪੱਗ ਲਾ ਲੇ ਤੇ ਤੁਹਾਡੇ ਲਾਣਤ ਹੈ ਜੀਣ ਤੇ, ਜੇ ਜੀਣਾ ਤੇ ਅਣਖ ਨਾਲ ਜੀਓ। ਆਓ, ਸੰਤਾਂ ਨੇ ਜੋ ਤਕਰੀਰ ਕੀਤੀ ਉਹਦਾ ਜ਼ਿਕਰ ਤੁਹਾਡੇ ਸਾਹਮਣੇ ਜੋੜੀ ਕਵਿਤਾ 'ਚ ਇੰਜ ਕਰ ਰਹੀ ਬਈ।

0: ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਨਾ, ਕੌਮਾਂ
1: ਜਿਉਂਦੀਆਂ
0: ਜਿਉਂਦੀਆਂ ਸਦਾ ਕੁਰਬਾਨੀਆਂ ਨਾ,
2: ਤੇ ਅਣਖ
0: ਅਣਖ ਮਰੇ ਤੇ ਕੌਮ ਹੈ ਮਰ ਜਾਂਦੀ,
1: ਮਰ ਜਾਂਦੀ।
0: ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਕੇ ਕੌਮ ਜੋ
2: ਚੜ ਚੜਦੀ,
0: ਸਿਰ ਦੇ ਸਰਦਾਰ ਕਹਾਏ ਆਪਾਂ ਤਾਈਓ ਸ੍ਰੀ ਦਸਤਾਰਾ ਏ ਸੋਹਣੀਆਂ ਨੇ,
1: ਸਿਰ ਵਾਰ
0: ਸਿਰ ਵਾਰ ਨੂੰ ਸਿੰਘ ਨੂੰ ਮੂਲ ਡਰਦੇ, ਤਾਈਓ ਮੌਤ ਹੈ ਸਿੰਘਾਂ ਤੋਂ ਡਰ ਜਾਂਦੀ,
2: ਡਰ ਜਾਂਦੀ।
0: ਕੋਈ ਨਵੇਂ ਦਿਨ ਨਵਾਂ ਹੀ ਕਾਰਾ ਹੁੰਦਾ ਸੀ, ਜੇ ਕਿਸੇ ਦਾ ਮੂਸਲ ਡੁੱਸ ਗਿਆ ਨਾ ਆਖਣਾ ਵੀ ਇਹ ਸੰਤਾਂ ਨੇ ਅੱਗ ਲਵਾਈ ਆ, ਜੇ ਕਿਸੇ ਦੇ ਕੁੱਕੜ ਚੋਰੀ ਹੋ ਗਏ ਇਹ ਸੰਤਾਂ ਨੇ ਸਭ ਕੁਝ ਕਰਾਇਆ, ਜੇ ਕੋਈ ਬਾਰਡਰ ਤੇ ਹਿਲਜੁਲ ਹੋ ਗਈ ਆ ਇਹ ਸਭ ਕੁਝ ਸੰਤਾਂ ਨੇ ਕਰਾਇਆ। ਯਾਨੀ ਕਿ ਜੋ ਉਹਨਾਂ ਉੱਤੇ ਇਲਜ਼ਾਮ ਲਾਏ ਗਏ ਸੰਤ ਬਾਬਾ ਜਰਨੈਲ ਸਿੰਘ ਤੇ, ਉਹ ਸਾਰੇ ਝੂਠੇ ਸਨ, ਕਿਉਂਕਿ ਸੰਤ ਆਪਣਾ ਹੱਕ ਮੰਗਦੇ ਸੀ ਵੀ ਅਸੀਂ ਆਪਣੀ ਜਿਨਸ ਦੇ ਮੁੱਲ ਆਪ ਤੈਅ ਕਰਾਂਗੇ, ਭਾਵੇਂ ਅਸੀਂ ਇੰਗਲੈਂਡ ਨਾਲ ਸੌਦਾ ਕਰੀਏ, ਭਾਵੇਂ ਇਰਾਨ ਨਾ ਕਰੀਏ, ਭਾਵੇਂ ਇਰਾਕ ਨਾ ਕਰੀਏ, ਭਾਵੇਂ ਅਮਰੀਕਾ ਨਾ ਕਰੀਏ, ਇਹਦੇ ਵਿੱਚ ਦਿੱਲੀ ਜਿਹੜਾ ਦਰਬਾਰ ਉਹ ਦਖਲ ਅੰਦਾਜ਼ੀ ਨਾ ਕਰੇ। ਗੁਰੂ ਕੇ ਸਿੱਖੋ, ਜੇ ਸਰਕਾਰ ਸਾਡੀ ਇਹ ਮੰਗ ਮੰਨ ਲੈਂਦੀ ਨਾ ਤੇ ਪੰਜਾਬ ਨੂੰ 10 ਅਰਬ ਦਾ ਮੁਨਾਫਾ ਇੱਕ ਸਾਲ ਚੁਣਾ ਸੀ, 10 ਅਰਬ ਦਾ। ਜਿਹੜੇ ਸਾਡੇ ਬੱਚੇ 50-50 ਲੱਖ ਰੁਪਈਆ ਲਾ ਕੇ ਇੱਥੇ ਰੁਲਦੇ ਫਿਰਦੇ ਹਨ, ਉਹਨਾਂ ਨੂੰ ਇੱਧਰ ਆਉਣ ਦੀ ਲੋੜ ਨਹੀਂ ਸੀ ਪੈਣੀ, ਸਾਡਾ ਦੇਸ਼ ਏਡਾ ਅਮੀਰ ਹੋਣਾ ਸੀ। ਇਹ ਦੁਖਾਂਤ ਸੀ ਪੰਜਾਬ ਦਾ। ਸੰਤਾਂ ਨੇ ਆਖਿਆ ਅਸੀਂ ਆਪਣੇ ਹੱਕ ਦਿੱਲੀ ਦੀ ਸਰਕਾਰ ਦੀ ਧੌਣ ਉੱਤੇ ਗੋਡਾ ਰੱਖ ਕੇ ਲੈਣੇ ਆ। ਉਹ ਹਰਬੰਸ ਲਾਲ ਖੰਨਾ ਜਿਹੜਾ ਆਂਦਾ ਸੀ ਕੱਛ ਕੜਾ ਕੰਘਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, 21 ਦੁੱਕੀ ਖਹਿਣ ਨੀ ਦੇਣੀ, ਸਿਰ ਤੇ ਪਗੜੀ ਰਹਿਣ ਨੀ ਦੇਣੀ, ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ। ਦੋ ਸਿੰਘ ਦਮਦਮੀ ਟਕਸਾਲ ਦੇ ਗਏ, ਉਹਨਾਂ ਨੇ ਕਾਲੀਆਂ ਲੋਈਆਂ ਦੀਆਂ ਬੁਕਲਾਂ ਮਾਰੀਆਂ ਸੀ, ਤੇ ਹਰਬੰਸ ਲਾਲ ਖੰਨੇ ਦਾ ਮੈਡੀਕਲ ਸਟੋਰ ਆਪਣਾ ਸੀ, ਇਹ ਦਵਾਈਆਂ ਵੇਚਦਾ ਸੀ। ਭੀੜ ਬੜੀ ਲੱਗੀ ਸੀ, ਕਹਿਣ ਲੱਗੇ ਲਾਲਾ ਜੀ ਸਾਨੂੰ ਗੋਲੀ ਚਾਹੀਦੀ, ਗੋਲੀ ਜੀ। ਆਂਦਾ ਖਲੋ ਜੋ ਆ ਭੀੜ ਹਟ, ਤੁਹਾਨੂੰ ਵੀ ਗੋਲੀ ਦੇ ਲੈਣਾ। ਜਦੋਂ ਭੀੜ ਹੋ ਗਈ, ਹਟ ਗਈ, ਵਿਹਲਾ ਹੋ ਗਿਆ, ਉਹਨਾਂ ਸਿੰਘਾਂ ਨੇ ਆਖਿਆ ਵੀ ਗੋਲੀ ਚਾਹੀਦੀ, ਗੋਲੀ ਲਾਲਾ ਜੀ। ਉਹਨੇ ਆਖਿਆ ਦੱਸਿਓ ਬਾਬੇ ਉਹ ਕਿਹੜੀ ਗੋਲੀ ਚਾਹੀਦੀ ਆ। ਆਂਦੇ ਵੀ ਗੋਲੀ ਉਹ ਚਾਹੀਦੀ ਆ, ਖਾਵੇ ਤੂੰ ਤੇ ਰਾਮ ਸਾਨੂੰ ਆਵੇ, ਭੀੜ ਸਾਡੀ ਹਟੇ। ਬਾਬਾ ਜੀ ਕਿਹੜੀ ਗੋਲੀ ਆ? ਆਂਦੇ ਅਸੀਂ ਫੈਰ ਮਸਾਰ ਮੈਸੀ ਨਵੀਂ ਖੋਲੀ ਆ ਤੇ ਸੈਂਪਲ ਲੈ ਕੇ ਆਏ ਆ। ਮਾਰ ਕੇ ਖਿੱਕ ਵਿੱਚ ਗੋਲੀਆਂ ਉੱਥੇ ਮੁੱਦਾ ਕਰ ਦਿੱਤਾ। ਗੁਰੂ ਕੇ ਸਿੱਖੋ, ਇੱਧਰ ਨਵੇਂ ਦਿਨ ਕੋਈ ਨਵਾਂ ਹੀ ਕਾਰਾ ਹੁੰਦਾ ਸੀ, ਦਿੱਲੀ ਦਰਬਾਰ ਇੱਕ ਰਾਂ ਕੰਬ ਉੱਠਿਆ, ਸੰਤ ਬਾਬਾ ਜਰਨੈਲ ਸਿੰਘ ਦਾ ਦਰਬਾਰ ਲੱਗਦਾ ਸੀ ਦਰਬਾਰ, ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਦਾ ਦਰਬਾਰ ਲੱਗਦਾ ਸੀ ਨਾ, ਸੰਤਾਂ ਦਾ ਇਸ ਤਰ੍ਹਾਂ ਦਰਬਾਰ ਲੱਗਦਾ ਸੀ, ਤੇ ਲੋਕਾਂ ਦੇ ਦੁੱਖ ਸੁੱਖ ਸੰਤਾਂ ਦੇ ਦਰਬਾਰ ਵਿੱਚ ਸੁਣੇ ਜਾਂਦੇ ਸਨ। ਉਸ ਵੇਲੇ ਗੁਰੂ ਕੇ ਸਿੱਖੋ, ਕੋਰਟ ਕਚਹਿਰੀਆਂ ਥਾਣੇ ਜਿਹੜੇ ਖਾਲੀ ਹੋਣ ਲੱਗ ਪਏ ਸੀ, ਦਿੱਲੀ ਦਰਬਾਰ ਦੇ ਖਜ਼ਾਨੇ ਖਾਲੀ ਹੋ ਗਏ। ਇੰਦਰਾ ਇੱਕ ਰਾਤ ਤਰਮਲਾ ਉੱਠੀ, ਉਹਨੇ ਇੱਕ ਰਿਪੋਰਟਰ ਘੱਲਿਆ ਜੋ ਸਾਰੀ ਪੰਜਾਬ ਦੀ ਰਿਪੋਰਟ ਲੈ ਕੇ ਆਏ, ਭਾਵੇਂ ਉਹਨੂੰ 6 ਮਹੀਨੇ ਲੱਗ ਜਾਣ। ਉਹਨੇ ਆਖਿਆ ਵੇਖ ਕੇ ਆਓ ਟੋਰਾ ਕੀ ਕਰਦਾ, ਲੌਂਗੋਵਾਲ ਕੀ ਆਂਦਾ, ਇੱਧਰ ਮਾਣ ਕੀ ਆਂਦਾ, ਇਹਦੇ ਕੀ ਬਿਆਨ ਆ, ਸੰਤ ਬਾਬਾ ਜਰਨੈਲ ਸਿੰਘ ਕਿਹੜੀਆਂ ਕਿਹੜੀਆਂ ਸਕੀਮਾਂ ਬਣਾ ਰਿਹਾ। ਇਹ ਰਿਪੋਰਟਰ ਆ ਕੇ ਬੀਬੀ ਨੂੰ ਦੱਸਦਾ ਤੇ ਬੀਬੀ ਨੂੰ ਫਿਰ ਗੁੱਸਾ ਚੜਿਆ। ਇਹਨੇ ਆਖਿਆ ਕੋਈ ਪੰਜਾਬ ਦੀ ਧਰਤੀ ਤੇ ਅੱਤਵਾਦੀ, ਕੋਈ ਵੱਖਵਾਦੀ ਰਹਿਣ ਨਹੀਂ ਦੇਣਾ, ਭਾਵੇਂ ਇਹਨਾਂ ਦੇ ਗੁਰਦੁਆਰੇ ਢੋਣੇ ਪੈਣ, ਭਾਵੇਂ ਇਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਨਾ ਪਏ, ਪੰਜਾਬ ਦੀ ਧਰਤੀ ਤੇ ਬਗਾਵਤ ਕਰਨ ਵਾਲਾ ਕੋਈ ਸਿੱਖ ਮੈਂ ਜਿਉਂਦਾ ਨਹੀਂ ਛੱਡਣਾ। ਜਿਸ ਤਰ੍ਹਾਂ ਇੰਦਰਾ ਆਪਣੀ ਫੌਜ ਨੂੰ ਇੱਕ ਐਲਾਨ ਕਰ ਰਹੀ ਹੈ, ਉਹਨਾਂ ਲੈਣਾ ਨੂੰ ਜੁੜੀ ਸੁਣੀ ਹੈ ਬਾਈ।

0: ਹਰਕਾਰ ਅੰਦਰ ਹੋਣੀ ਨੱਚੇ
1: ਹੁਣ ਅੰਤ ਸੀ ਪਾਪਣ ਦਾ ਤਾਈਓ ਕਾਲ ਪੋਲੇ ਸਿਰ ਚੜ ਕੇ ਹੋਇਆ ਹੁਕਮ।

0: मेरा राज जकरिए वांगू लगे।
1: ओ फट

0: ਹੋਇਆ ਹੁਕਮ ਇੰਦਰਾ ਦਾ ਲਿਆ ਉਹ ਭਿੰਡਰਾਂ ਵਾਲਾ ਫੜ ਕੇ, ਭਿੰਡਰਾਂ ਵਾਲੇ ਨੂੰ ਫੜਨਾ ਕਦੇ ਸੌਖਾ ਸੀ? ਉਸ ਵੇਲੇ ਦੇ ਮੁੱਖ ਮੰਤਰੀ ਜਿਹਨੂੰ ਉਹ ਜ਼ਕਰੀਆ ਕਿਹਾ ਕਰਦੇ ਸੀ, ਉਹ ਆਂਦੇ ਸੀ ਸੰਤ ਅੰਦਰ ਬੈਠਾ ਬਾਹਰ ਨਿਕਲੇ ਤੈਨੂੰ ਦੱਸੀਏ ਵੀ ਗੌਰਮੈਂਟ ਕੀ ਹੁੰਦੀ, ਸਰਕਾਰਾਂ ਕੀ ਹੁੰਦੀਆਂ, ਤੇ ਜਿਹੜੇ ਸਿੰਘ ਲਈ ਬੈਠਾ ਨਾ ਇਹਨਾਂ ਨੂੰ ਤੇ ਅਸੀਂ ਹੱਥੋਂ ਹੱਥੀ ਫੜਨਾ। ਜੋ ਉਹਦਾ ਜਵਾਬ ਸੰਤਾਂ ਨੇ ਦਿੱਤਾ, ਨੌਜਵਾਨੋ ਤੁਸੀਂ ਟੇਪਾਂ ਚ ਅੱਜ ਵੀ ਸੁਣ ਸਕਦੇ ਜੇ, ਉਹ ਆਂਦੇ ਵੀ ਤੁਸੀਂ ਆਂਦੇ ਵੀ ਮੈਂ ਅੰਦਰ ਵੜ ਕੇ ਬੈਠਾ, ਮੈਂ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਕੇ ਤੁਰੂੰਗਾ। ਜਿੰਨੀ ਮਰਜ਼ੀ ਜੱਜ ਸਿਕਿਉਰਿਟੀ ਲਾ ਲਿਓ, ਜਿੰਨੇ ਮਰਜ਼ੀ ਕਰੜੇ ਪਹਿਰੇ ਦਿੱਲੀ ਤੱਕ ਤੁਸੀਂ ਲਾ ਲਿਓ, ਜੇ ਮੈਂ 10 ਘੰਟਿਆਂ ਚ ਦਿੱਲੀ ਲਾਲ ਕਿਲੇ ਤੇ ਪਹੁੰਚ ਗਿਆ ਨਾ, ਤੁਹਾਨੂੰ ਪੰਜਾਬ ਦੀ ਹਰ ਮੰਗ ਮੰਨਣੀ ਪੈਣੀ ਜੀ। ਅਜੇ ਤੱਕ ਉਹਦਾ ਜਵਾਬ ਨਹੀਂ ਸਰਕਾਰ ਨੂੰ ਆਇਆ। ਕੁਲਦੀਪ ਬਰਾੜ ਉਹਦੇ ਪੀਏ ਨੇ ਆਂਦਾ ਦੇ ਪੀਏ ਨੇ ਮੈਨੂੰ ਆ ਕੇ ਦੱਸਿਆ ਵੀ ਅੰਦਰੋਂ ਅੰਦਰੀ ਮੁੱਖ ਮੰਤਰੀ ਸੰਤਾਂ ਕੋ ਡਰਦਾ ਸੀ ਵੀ ਇੱਕ ਪੂਰਨ ਗੁਰਸਿੱਖਾ ਜੋ ਇਹਨੇ ਕਹਿਤਾ ਇਹਨੇ ਕਰਕੇ ਵਿਖਾ ਦੇਣਾ।
1: ਵਾਹ ਵਾਹ ਵਾਹ ਵਾਹ।
0: ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ ਚ ਬੰਦ ਕੀਤਾ ਸੀ ਨਾ, ਤੇ ਜੇਲ੍ਹ ਦੇ ਸੁਵੀਡੈਂਟ ਨੇ ਵੇਖਿਆ ਵੀ ਸੰਤ ਬਾਹਰ ਸੈਰ ਕਰਨੇ ਸੀ ਸੈਰ, ਤੇ ਉਹਨੇ ਉਸੇ ਵੇਲੇ ਆਪਣੇ ਉਹ ਜੇਲ੍ਹ ਅਫਸਰਾਂ ਨੂੰ ਆਖਿਆ ਹੋਇਆ ਜੇਲ੍ਹ ਦਾ ਦਰਵਾਜ਼ਾ ਕਿਵੇਂ ਖੋਲਿਆ? ਉਹਨੇ ਆਖਿਆ ਜੇਲ੍ਹ ਦੀਆਂ ਕੁੰਜੀਆਂ ਦਰਵਾਜ਼ੇ ਦੀ ਸਾਡੇ ਕੋਲ ਆ। ਉਹਨੇ ਆਖਿਆ ਮੈਂ ਤੇ ਸੰਤਾਂ ਨੂੰ ਬਾਹਰ ਸੈਰ ਕਰਦਿਆਂ ਵੇਖਿਆ, ਜਦੋਂ ਮੁੜ ਕੇ ਆਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਜਿੱਥੇ ਉਹਨਾਂ ਨੂੰ ਬੰਦ ਕੀਤਾ ਸੀ ਉੱਥੇ ਉਹ ਤਪ ਕਰਨ ਡੇ ਸੀ।
2: ਸਤਿ ਸ੍ਰੀ ਅਕਾਲ।
0: ਜੇਲ੍ਹ ਸੁਵੀਡੈਂਟ ਨੇ ਹੱਥ ਜੋੜ ਕੇ ਆਖਿਆ ਬਾਬਾ ਜੀ ਤੁਹਾਨੂੰ ਅਸੀਂ ਬੰਦ ਨਹੀਂ ਕਰ ਸਕਦੇ, ਤੁਹਾਡੀ ਮੰਗ ਦੱਸੋ ਕੀ ਆ, ਮੈਂ ਸਰਕਾਰ ਘੜੀ ਰੱਖੂੰਗਾ। ਉਹਨਾਂ ਆਖਿਆ ਮੰਗ ਇਹੋ ਹੀ ਆ ਸਾਡੀ ਵੀ ਆ ਜਿਹੜੀ ਤੁਹਾਡੀ ਫਿਰੋਜ਼ਪੁਰ ਦੀ ਜੇਲ੍ਹ ਆ ਨਾ, ਮੈਨੂੰ ਇੱਥੇ ਫਾਂਸੀ ਦਿੱਤੀ ਜਾਵੇ ਤੇ ਗਵਾਲੀਅਰ ਵਾਂਗੂ ਇਹ ਇੱਕ ਜੇਲ੍ਹ ਗੁਰਦੁਆਰਾ ਬਣ ਜੇ ਔਰ ਮੇਰੀ ਇੱਛਾ ਪੂਰੀ ਹੋ ਜਾਵੇ, ਮੇਰਾ ਜੀਵਨ ਸਫਲਾ ਹੋ ਜਾਵੇ। ਸੰਤ ਬਾਬਾ ਜਰਨੈਲ ਸਿੰਘ ਕੌਣ ਸੀ ਉਹਨਾਂ ਨੂੰ ਫੜਨ ਵਾਲਾ? ਇੱਕ ਵਾਰ ਸੰਤ ਬਾਬਾ ਜਰਨੈਲ ਸਿੰਘ ਜਿਸ ਤਰ੍ਹਾਂ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੰਜੋਖਰਾ ਸਾਹਿਬ ਦੀ ਧਰਤੀ ਦੇ ਨਾਲ ਜਿੱਥੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਗੂੰਗੇ ਤੋਂ ਅਰਥ ਕਰਾਏ ਸੀ, ਉਹਨਾਂ ਦਾ ਉਸ ਜਗ੍ਹਾ ਨਾਲ ਬਹੁਤ ਸਨੇਹ ਸੀ, ਬਹੁਤ ਪਿਆਰ ਸੀ। ਜਿਸ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਬਹੁਤ ਸਨੇਹ ਸੀ, ਇਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਚਮਕੌਰ ਦੀ ਗੜੀ ਦੇ ਨਾਲ ਬੜਾ ਸਨੇਹ ਸੀ। ਜਦੋਂ ਕਿਤੇ ਇਸ ਇਲਾਕੇ ਚ ਆਇਆ ਕਰਦੇ ਸੀ ਨਾ ਤੇ ਚਮਕੌਰ ਦੀ ਗੜੀ ਦੇ ਦਰਸ਼ਨ ਕਰਨ ਤੋਂ ਬਿਨਾਂ ਉਹ ਕਦੇ ਵਾਪਸ ਨਹੀਂ ਸੀ ਜਾਇਆ ਕਰਦੇ। ਇੱਕ ਦਿਨ ਤੀਰ ਦੀ ਨੋਕ ਦੇ ਨਾਲ ਦੱਸ ਰਹੇ ਸੀ ਵੀ ਇੱਥੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਸੀ, ਆਹ ਉੱਥੇ ਭਾਈ ਮੋਕਮ ਚੰਦ ਜੀ, ਆਹ ਉੱਥੇ ਭਾਈ ਮੋਕਮ ਸਿੰਘ, ਆਹ ਉੱਥੇ ਭਾਈ ਸਾਹਿਬ ਸਿੰਘ, ਆਹ ਉੱਥੇ ਭਾਈ ਮੱਤ ਸਿੰਘ। ਤੇ ਸੰਤ ਸਿੰਘਾਂ ਨੇ ਪੁੱਛਿਆ ਮਹਾਂਪੁਰਸ਼ੋ ਉਦੋਂ ਤੁਸੀਂ ਕਿੱਥੇ ਸੀ? ਫਿਰ ਉਹ ਗੱਲ ਨੂੰ ਵਲ ਗਏ, ਆਂਦੇ ਨਹੀਂ ਨਹੀਂ ਇਹ ਤੇ ਵੱਡੇ ਮਹਾਂਪੁਰਸ਼ ਦੱਸਿਆ ਕਰਦੇ ਸੀ। ਕਹਿਣ ਤੋਂ ਭਾਵ ਕਿ ਇੱਕ ਪੁਰਾਤਨ ਰੂਹ ਸੀ ਜਿਹਨਾਂ ਚਮਕੌਰ ਦੀ ਗੜੀ ਦਾ ਸਾਕਾ ਇੱਕ ਨਾ ਫਿਰ ਤਾਜ਼ਾ ਕਰਕੇ ਵਿਖਾਤਾ। ਆਓ ਇੰਦਰਾ ਦੇ ਹੁਕਮ ਦੇ ਨਾਲ ਕਿਸ ਤਰ੍ਹਾਂ 6 ਲੱਖ ਫੌਜ ਚੜ ਕੇ ਆਉਂਦੀ ਆ, ਕਿਸ ਤਰ੍ਹਾਂ ਸਾਰੇ ਪੰਜਾਬ ਨੂੰ ਸ਼ੌਣੀ ਦਾ ਰੂਪ ਦਿੱਤਾ ਗਿਆ, ਉਹ ਲੈਣਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਬਈ।

お、正解。

0: சருவல்லே கடுக்கு போதுதே சாணத்தே அமரத் சருவல்லே
1: கடுக்கு போதுதே சாணத்தே அமரத் சருவல்லே கிஸ் தரா ஃபௌஜ் சட கே ஆந்தி ஆ தே கிஸ் தரா ஃபேர காக்கி வர்தியா ஓத்தே டேரி ஹுந்தியா ਉਹ ਸੀਨ ਸਾਰਾ ਕੱਲ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਅਤੇ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਹੰਸਰੋ ਉਹਨਾਂ ਵੱਲੋਂ ਇੱਕ ਮੰਗ ਹੈ ਕਿ ਕਵਿਤਾ ਭਾਈ ਜਗਤਾਰ ਸਿੰਘ ਹਵਾਰੇ ਦੀ ਪੜ੍ਹੀ ਜਾਵੇ। ਕੁਝ ਭੈਣਾਂ ਵੱਲੋਂ ਵੀ ਮੰਗਾਂ ਸੀ, ਥੋੜੀਆਂ ਠੰਡੀਆਂ ਠੰਡੀਆਂ ਜੀਆਂ, ਉਹ ਮੈਂ ਫਿਰ ਪੂਰੀਆਂ ਕਰੂੰਗਾ। ਕੁਝ ਬੱਚਿਆਂ ਦੀ ਮੰਗ ਸੀ ਕਿ ਸਾਨੂੰ ਜ਼ਫਰਨਾਮਾ ਜੋ ਤੁਸੀਂ ਗਾਇਆ ਗੁਰੂ ਕਲਗੀਧਰ ਪਾਤਸ਼ਾਹ ਦੀ ਲਿਖਤ ਉਹ ਸੁਣਾਈ ਜਾਵੇ। ਸਮਾਂ ਕਿਉਂਕਿ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਸ ਕਰਕੇ ਹੁਕਮ ਹੋਇਆ, ਉਹ ਮੈਂ ਕਵਿਤਾ ਕਹਿਣ ਦਾ ਯਤਨ ਕਰਾਂ। ਭਾਈ ਜਗਤਾਰ ਸਿੰਘ ਜੀ ਹਵਾਰਾ, ਜਿਹਦੀ ਸਜ਼ਾ ਪੂਰੀ ਹੋਈ ਨੂੰ ਕਿੰਨੇ ਸਾਲ ਬੀਤ ਗਿਆ। ਕੋਈ ਇਹੋ ਜਿਹੀ ਕੰਟਰੀ, ਕੋਈ ਇਹੋ ਜਿਹਾ ਮੁਲਕ ਹੈ ਜਿੱਥੇ ਕਾਨੂੰਨ ਦੇ ਹਿਸਾਬ ਨਾਲ ਉਹ ਸਜ਼ਾ ਪੂਰੀ ਕਰ ਲੇ ਤੇ ਫਿਰ ਨਾ ਉਹਨੂੰ ਛੱਡਿਆ ਜਾਵੇ। ਇੱਕ ਸਾਡਾ ਹਿੰਦੁਸਤਾਨ ਹੈ ਜਿੱਥੇ ਸਾਡੀ ਇੰਨੀ ਦੁਰਦਸ਼ਾ ਭੈੜੀ ਹੋ ਰਹੀ ਹੈ। ਗੁਰੂ ਕਿਰਪਾ ਕਰੇ, ਇਹ ਸਾਰਾ ਇੰਤਜ਼ਾਮ, ਇਹ ਜਿਹੜੀ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਆ, ਇਹ ਇਹਨਾਂ ਦੀਆਂ ਕਰਤੂਤਾਂ ਹੋਰ ਕੰਟਰੀਆਂ ਨੂੰ ਪਤਾ ਲੱਗੇ ਵੀ ਇਹ ਸਿੱਖਾਂ ਨਾਲ ਕਿੱਡੀ ਜਾਇਜ਼ਤੀ ਕਰਦੇ, ਜਿਨ੍ਹਾਂ ਨੇ ਇਹਨਾਂ ਨੂੰ ਦੇਸ਼ ਆਜ਼ਾਦ ਕਰਾ ਕੇ ਦਿੱਤਾ। ਉਸ ਰੈਲੀ ਵੀ ਤੁਸੀਂ ਸਾਰਿਆਂ ਹਾਜ਼ਰੀ ਭਰਨੀ ਆ। ਆਓ ਭਾਈ ਜਗਤਾਰ ਸਿੰਘ ਜੀ ਹਵਾਰਾ, ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦਾ ਚੇਤਾ ਆਇਆ। ਆਂਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ਰ ਬਾਦਸ਼ਾਹ ਦੇ ਦਰਬਾਰ ਚ ਪੇਸ਼ ਕੀਤਾ ਸੀ ਨਾ, ਤੇ ਫਰਕਸ਼ਰ ਬਾਦਸ਼ਾਹ ਕਹਿਣ ਲੱਗਾ, ਮੈਂ ਸੁਣਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਬਾਬਾ ਬਾਜ ਸਿੰਘ ਰਹਿੰਦਾ, ਉਹ ਬੜਾ ਮਹਾਨ ਯੋਧਾ ਦੱਸਦੇ ਆ। ਮੈਂ ਉਹਦੀ ਅੱਜ ਵੇਖਣਾ ਵੀ ਉਹ ਕਿੰਨਾ ਯੋਧਾ ਵਾ। ਆਂਦੇ ਜਦੋਂ ਯੋਧੇ ਦੀ ਅਣਖ ਨੂੰ ਵੰਗਾਰਿਆ, ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਾਈਆਂ ਸੀ, ਆਂਦੇ ਹਜੋਕਾ ਮਾਰ ਕੇ ਤੋੜ ਕੇ ਤੇ ਤਿੰਨ ਸਿਪਾਹੀ ਫਰਕਸ਼ੀਅਰ ਬਾਦਸ਼ਾਹ ਦੇ ਦਰਬਾਰ ਚ ਬਾਬਾ ਬਾਜ ਸਿੰਘ ਨੇ ਸੰਗਲਾਂ ਦੇ ਨਾਲ ਕੁੱਟ ਕੁੱਟ ਕੇ ਮਾਰ ਦਿੱਤੇ।
2: ਸਤਿ ਸ੍ਰੀ ਅਕਾਲ।
1: ਉਹ ਤਾਕਤ, ਉਹ ਸ਼ਕਤੀ ਫਿਰ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਬਾਹਾਂ ਵਿੱਚ ਆਈ। ਜਦੋਂ ਪੇਸ਼ੀ ਭੁਗਤਣ ਆਇਆ, ਉਹ ਜਿਹੜਾ ਨਿਸ਼ਾਨ ਸ਼ਰਮਾ, ਜਿਹੜਾ ਇਹ ਮਿੱਥ ਕਿਹਾ ਸੀ ਮੈਂ ਸਿੱਖ ਦੀ ਪੱਤ ਲਾਉਣੀ ਅੱਜ ਪੱਗ ਲਾਉਣੀ ਆ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਹਰ ਸਾਹ ਦੇ ਨਾਲ ਪਾਲਣਾ ਗੁਰੂ ਸਮਰੱਥ ਉਹਨਾਂ ਦੇ ਨਾਲ ਸੀ। ਫਿਰ ਕਿਹੋ ਜਿਹਾ ਥੱਪੜ ਜੋੜ ਕੇ ਮਾਰਿਆ, ਉਹ ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਦੱਸ ਦੂਗਾ, ਉਹ ਕਿਤੇ ਸਿੱਖ ਦੀ ਪੱਗ ਨੂੰ ਭੁੱਲ ਕੇ ਵੀ ਹੱਥ ਨਾ ਪਾ ਲਿਓ। ਛੰਦ ਦਾ ਸਿਰ ਲੇਖ ਹੈ ਜੋ ਸਾਡੀ ਨਜ਼ਰ ਚ ਜੋਧੇ ਨੇ,
2: ਤੈਨੂੰ
1: ਉਹ ਤੈਨੂੰ ਕਾਤਲ ਲੱਗਣ ਹਵਾਰੇ ਨੀ,
2: ਬਸ
1: ਬਸ ਇਸੇ ਕਰਕੇ ਤੇਰੇ ਨਾਲ
2: ਸਾਡੀ
1: ਸਾਡੀ ਬਣਦੀ ਨਹੀਂ, ਸਰਕਾਰੇ ਨੀ
2: ਸਰਕਾਰੇ ਨੀ।

0: ਇਤਨੀ ਸੇਵਾ ਪ੍ਰਵਾਨ ਕਰਨ ਲਈ ਭੁੱਲ ਚੁੱਕ ਦੀ ਮਾਫ਼ੀ ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੇ ਰਾਗੀ ਸਾਹਿਬਾਨਾਂ ਦਾ. ਆਓ ਜੀ ਆਇਆਂ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ.
2: ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮੈਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਜਥਾ ਜੋ ਜਿਨ੍ਹਾਂ ਨੇ ਪੁਰਾਤਨ ਸਿੰਘਾਂ ਦੇ ਇਤਿਹਾਸ ਨੂੰ ਦੁਹਰਾਉਣ ਵਾਲੇ ਸੰਤ ਮਹਾਤਮਾ, ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਜਗਤਾਰ ਸਿੰਘ ਜੀ ਹਵਾਰਾ, ਅਤੇ ਉਹ ਸੂਰਮੇ ਸਿੰਘ ਜਿਨ੍ਹਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਦਾ ਇਤਿਹਾਸ ਸਰਵਣ ਕਰਾਇਆ. ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਇਹੋ ਜਿਹਾ ਨਿਤਾੜਕ ਅਤੇ ਇਹਨਾਂ 'ਤੇ ਜਿੰਨੀ ਗੁਰਬਾਣੀ ਦੀ, ਮਹਾਰਾਜ ਦੀ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਜਿੰਨਾ ਮਹਾਰਾਜ ਨੇ ਇਹਨਾਂ ਨੂੰ ਨਾਮ ਬਾਣੀ ਨਾਲ ਜੋੜਿਆ, ਉਨਾ ਹੀ ਨਿਤਾੜਕ ਹੋ ਕੇ ਇਹ ਜੋ ਗੁਰ ਇਤਿਹਾਸ, ਸਿੱਖ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾਉਂਦੇ ਆ. ਇਹੋ ਜਿਹੇ ਬਹੁਤ ਘੱਟ ਕਵੀਸ਼ਰੀ ਜਥੇ ਜਿਹੜੇ ਨਿਤਾੜਕ ਹੋ ਕੇ ਕੌਮ ਦਾ ਪ੍ਰਚਾਰ ਕਰਦੇ ਆ. ਸੋ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਕਿ ਇਸੇ ਤਰ੍ਹਾਂ ਇਹਨਾਂ ਨੂੰ ਬਲ ਬਖਸ਼ਣ, ਇਸੇ ਤਰ੍ਹਾਂ ਸੇਵਾ ਕਰਦੇ ਰਹਿਣ. ਮੈਂ ਸਾਧ ਸੰਗਤ ਜੀ, ਜਦੋਂ ਭਾਈ ਸਾਹਿਬ ਹੁਣੀ ਚਮਕੌਰ ਦੀ ਗੜੀ ਦੀ ਗੱਲ ਕੀਤੀ, ਅਤੇ ਉਸ ਸੂਰਬੀਰ ਯੋਧੇ ਸੰਤ ਮਹਾਤਮਾ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਇੱਕ ਗੱਲ ਮੈਨੂੰ ਯਾਦ ਆ ਗਈ. ਮੈਂ ਬੈਠਾ ਬੈਠਾ ਆਪਣੇ ਅੰਦਰੋਂ ਅੰਦਰੀ ਘੁਲ ਰਿਹਾ ਸੀ ਕਿ ਉਹ ਮਹਾਂਪੁਰਸ਼ ਜਿਹੜੀ ਕੋਈ ਪੁਰਾਤਨ ਰੂਹ ਗੁਰੂ ਪਿਆਰੇ, ਜੋ ਗੁਰੂ ਦੇ ਪੰਜਾਂ ਪਿਆਰਿਆਂ 'ਚੋਂ ਕੋਈ ਗੁਰੂ ਦਾ ਪਿਆਰਾ ਸੀ, ਉਸ ਦੀ ਰੂਹ ਸੀ. ਜਦੋਂ ਸ਼ਿਵ ਸੈਨਾ ਦੇ ਬਾਲ ਠਾਕਰੇ ਨੇ ਉਹਨਾਂ ਨੂੰ ਚੈਲੰਜ ਕੀਤਾ ਕਿ ਪੰਜਾਬ 'ਚ ਰਹਿ ਕੇ ਇਹ ਮੈਨੂੰ ਬੋਲਦਾ, ਚੈਲੰਜ ਕਰਦਾ, ਕਿਤੇ ਬੰਬੇ ਆਵੇ ਫਿਰ ਦੱਸਾਂਗਾ, ਸੰਤ ਮਹਾਤਮਾ ਸੰਤ ਬਾਬਾ ਜਰਨੈਲ ਸਿੰਘ ਜੀ ਬੰਬੇ ਦੀ ਧਰਤੀ 'ਤੇ ਗਏ ਅਤੇ ਬਾਲ ਠਾਕਰੇ ਨੂੰ ਸੁਨੇਹਾ ਭੇਜਿਆ ਕਿ ਬਾਲ ਠਾਕਰੇ, ਮੈਂ ਬੰਬੇ ਪਹੁੰਚ ਗਿਆ, ਤੂੰ ਦੱਸ ਕਿੱਥੇ ਮੈਂ ਆਵਾਂ. ਅਤੇ ਉਹ ਚੁੱਪ ਹੋ ਗਿਆ, ਕੋਈ ਬਿਆਨ ਨਹੀਂ ਆਏ. ਅਤੇ ਜਦੋਂ ਮਹਾਂਪੁਰਸ਼ ਪੰਜਾਬ ਦੀ ਧਰਤੀ ਨੂੰ ਆਉਣਾ ਸੀ, ਉੱਥੇ ਘੇਰਾ ਪਾ ਲਿਆ, 30,000 ਮਿਲਟਰੀ ਨੇ ਘੇਰਾ ਪਾਇਆ, ਰਾਜ ਚੌਂਕੀਆਂ ਲੱਗ ਗਈਆਂ, ਪਰ ਐਡੀ ਬਖਸ਼ਿਸ਼, ਕਿੱਡਾ ਮਹਾਨ ਯੋਧਾ ਅਤੇ ਕਿੱਡੀ ਮਹਾਨ ਸ਼ਖਸੀਅਤ ਹੋਊਗੀ. ਉੱਥੋਂ 30,000 ਦੇ ਘੇਰੇ 'ਚ ਜਗ੍ਹਾ ਜਗ੍ਹਾ 'ਤੇ ਚੌਂਕੀਆਂ ਸੀ, ਜਿੱਥੇ ਚੌਂਕੀ 'ਚ ਘੇਰ ਕੇ ਗੱਡੀ ਖੜ੍ਹ ਕੇ ਦੇਖਦੀ ਸੀ, ਅਤੇ ਉੱਥੇ ਸੰਤ ਮਹਾਤਮਾ ਸੰਤ ਬਾਬਾ ਜਰਨੈਲ ਸਿੰਘ ਗੱਡੀ 'ਚ ਬੈਠੇ ਨਹੀਂ ਸੀ ਦੇਖਦੇ. ਦਿੱਲੀ ਬੰਬੇ ਤੋਂ ਚੱਲ ਕੇ ਪੰਜਾਬ ਦੀ ਧਰਤੀ 'ਤੇ ਆਉਣਾ ਕੋਈ ਖੇਡ ਨਹੀਂ ਪਈ, ਕੋਈ ਆਮ ਰੂਹ ਨਹੀਂ ਆ ਸਕਦੀ. ਉਹ ਸੀ ਸੰਤ ਜਰਨੈਲ ਸਿੰਘ, ਜਿਨ੍ਹਾਂ ਦਾ ਜ਼ਿਕਰ ਕੀਤਾ, ਇਤਿਹਾਸ ਸਰਵਣ ਕਰਾਇਆ. ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ. ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ, ਜਿਨ੍ਹਾਂ 'ਤੇ ਬਹੁਤ ਬਖਸ਼ਿਸ਼ ਹੈ ਧੰਨ ਗੁਰੂ ਰਾਮਦਾਸ ਜੀ ਦੀ, ਜਿਨ੍ਹਾਂ ਦੇ ਮਹਾਰਾਜ ਨੇ ਬਹੁਤ ਅਪਾਰ ਕਿਰਪਾ ਕੀਤੀ. ਜਿਵੇਂ ਭਾਈ ਸਾਹਿਬ ਕੱਲ੍ਹ ਇਹਨਾਂ ਨੂੰ ਬੋਲ ਕੇ ਗਏ ਸੀ ਕਿ 600 ਤੋਂ ਵੱਧ ਸ਼ਬਦ ਜਵਾਨੀ ਯਾਦ ਆ, ਇਹੋ ਜੀ ਰੂਹ ਇੱਥੇ ਆ ਕੇ ਕੀਰਤਨ ਕਰੇ, ਸਾਡੇ ਵੱਡੇ ਭਾਗ ਆ. ਅਤੇ ਨਾਲ ਉਹਨਾਂ ਦੇ ਬਹਾਦਰ ਸਿੰਘ ਜੋ ਸਾਈਡ 'ਤੇ ਨੇ, ਇਹਨਾਂ ਦੇ ਪਿਤਾ ਜੀ ਸਤਿਕਾਰਯੋਗ ਭਾਈ ਬਲਵੀਰ ਸਿੰਘ ਜੀ, ਸੱਚ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ 55 ਤੋਂ 60 ਸਾਲ ਧੰਨ ਗੁਰੂ ਰਾਮਦਾਸ ਜੀ ਦੇ ਸਥਾਨ 'ਤੇ ਕੀਰਤਨ ਕੀਤਾ. ਇਹੋ ਜਿਹੀ ਰੂਹ ਜਦੋਂ ਅਮਰੀਕਾ ਦੀ ਧਰਤੀ 'ਤੇ ਆਏ, ਦਾਸ ਨੇ ਗੋਡੀ ਹੱਥ ਲਾ ਕੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਮੇਰੇ ਘਰ ਆ ਕੇ ਚਰਨ ਪਾ ਕੇ ਜਾਓ. ਮੈਂ ਆਪਣੇ ਵੱਡੇ ਭਾਗ ਸਮਝੇ ਕਿ ਮੈਂ ਉਸ ਮਹਾਂਪੁਰਸ਼ ਨੂੰ ਮੈਂ ਆਪਣੇ ਘਰ ਲਿਜਾ ਕੇ ਪ੍ਰਸ਼ਾਦਾ ਪਾਣੀ ਛਕਾਇਆ. ਸੋ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ. ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਆਓ ਬੇਨਤੀ ਕਰਦਾ ਭਾਈ ਸਰਬਜੀਤ ਸਿੰਘ ਜੀ ਲਾਡੀ, ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜ, ਕੀਰਤਨ ਸਰਵਣ ਕਰੀਏ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦਿਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਦਿਅੰਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘੜੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਦੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ

ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਛੀ ਮਹੱਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਸ਼ਬ ਕਬੂ ਨਾ ਛਾਡੇ ਖੇਤ 19 ਜੂਨ 1984 ਦੇ ਘੱਲੂ ਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਭਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨਾ ਆਈ ਸੰਗਤ ਦੀ ਹਾਜ਼ਰੀ ਅਤੇ ਲੁਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਚੇਲਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਰਿਹਾਇ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਉਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਬਾਗ ਬਰੰਦਾ ਬਣੇ ਸੁਖ ਆਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ

ਜਾ ਬਿਨ ਸ਼ਬਦ ਸੁਧ ਨਾ ਹੋਵਈ ਜੇ ਅਨੇਕ ਕਰੇ ਸ਼ਿੰਗਾਰ ਪਿਰਕੀ ਸਾਰ ਨਾ ਜਾਣੀ ਦੂਜੇ ਪਾਏ ਪਿਆਰ ਸਾਕ ਸੁਧ ਸਾ ਕੁਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ

0: ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਨ ਜਹਾਜ਼ ਨੇ ਪ੍ਰਿਆ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀ ਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ।

ਮਲ ਆਨ ਲੋ ਪਵਨ ਚਵਰੋ ਕਰੈ ਸਗਲ ਬਨਰਾਈ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਓ ਸਾਕਤ ਹਰ ਸਾਧਨੇ ਜਾਣਿਆ ਤਿਨੇ ਅੰਤਰ ਹਉਮੈ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਉ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨਹੋ ਮੇਰੇ ਮਿਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਆ ਗੈ ਬਸਨ ਸੁਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੇ ਆਵੈ ਇਹੋ ਰਾਸੇ ਅਕਥ ਕਥਾ ਤੇ ਜਾਨੀ ਜਾਖੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ

ਔਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ।

ਜੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਵਨਿਤ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੇ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਸ਼ੁਕਰ ਹੈ ਸੁਰੇ ਆਪ ਜੀ ਦੀ ਹਜ਼ੂਰ ਸੰਤ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਸੁਹੇਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸ ਇਸ ਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਹਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਏ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਆਪ ਚੱਲ ਕੇ ਬਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ੇ ਦਰਸ਼ਨ ਤਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਮਹੱਲਾ ਪੰਜਵਾਂ ਜੋ ਤਦ ਭਾਵੈ ਸੋ ਪਰਵਾਨਾ ਸੁਖ ਸਹਿਜ ਮਨ ਸੋਈ ਕਰਨ ਕਰਨ ਸੁਮਰਾਥ ਅਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵੈ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੈ ਕਰਾਵੈ ਰਹਾਓ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਗਾਏ ਸਹੀ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾ ਕੋ ਟੇਕ ਤੁਮਹਾਰੀ ਸਵਾਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਹਾਰੀ ਹੋਈ ਸੇ ਸ਼ਾਹ ਭਲੇ ਭਗਵੰਤਾ ਭਰਮ ਮੋਹ ਧਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾਂ ਜਨਮ ਜਨਮ ਕੀ ਮਲ ਧੋਵੇ ਪਰਾਈ ਆਪਣਾ ਆਪਣਾ ਕੀਤਾ ਪਾਵੈ ਇਹਾਂ ਸੁੱਖ ਨਹੀਂ ਦਰ ਗੈ ਢੋਈ ਜਮ ਪਰ ਜਾਏ ਪਚਾਵੈ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ ਸਾਕੇ ਕਾਹੂ ਬਾਤੈ ਆਗੈ ਠੌਰ ਨਾ ਪਾਇਆ ਰਹਾਓ ਕਿਰਤ ਪਿਆ ਨਿੰਦਕ ਬੱਪਰੇ ਕਾ ਕਿਆ ਉਹ ਘਰੇ ਵਿਚਾਰਾ ਤਹਾ ਬਿਗੂਤਾ ਜੈ ਕੋਈ ਨਾ ਰਾਖੈ ਉਹ ਕਸ ਪੈ ਕਰੇ ਪੁਕਾਰਾ ਨਿੰਦਕ ਕੀ ਗਤ ਕਤ ਹੂੰ ਨਾਹੀ ਖਸਮੇ ਏਵੇ ਪਹਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾਂ ਟੇਕ ਤੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ ਕਹੁ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾਂ ਬਾਹਰ ਧੋਏ ਅੰਤਰ ਮਨ ਮੈਲਾ ਦੋਏ ਠੌਰੇ ਆਪਣੇ ਖੋਏ ਇਹਾਂ ਕਾਮ ਕ੍ਰੋਧ ਮੋਹਿ ਵਿਆਪਿਆ ਇਹਾਂ ਕਾਮ ਕ੍ਰੋਧ ਮੋਹਿ ਵਿਆਪਿਆ ਆਗੇ ਮੁਸ ਮੁਸ ਰੋਏ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰਈ ਨਾਮ ਨ ਸੁਨੀ ਡੋਰਾ ਰਹਾਓ ਮਾਇਆ ਕੀ ਕਿਰਤ ਛੋਟ ਗਵਾਈ ਭਗਤੀ ਸਾਰ ਨ ਜਾਣੈ ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਯੋਗ ਨ ਪਛਾਨੈ ਉਗਰ ਗਿਆ ਜੈਸਾ ਖੋਟਾ ਢਬਵਾ ਨਦਰ ਸਰਾਫਾ ਆਇਆ ਅੰਤਰ ਜਾਮੀ ਸਭ ਕਿਛ ਜਾਣੈ ਉਸ ਤੇ ਕਹਾ ਛਪਾਇਆ ਕੂੜ ਕਪਟ ਪੰਚ ਨੇ ਮੁਨਿਆਦਾ ਬਿਨਸ ਗਿਆ ਤਤ ਕਾਲੇ ਸਤ ਸਤ ਸਤ ਨਾਨਕ ਕਹੇ ਆਪਣੇ ਹਿਰਦੇ ਦੇਖ ਸੰਭਾਲੇ ਆਸਾ ਮਹੱਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਚ ਜਨਾਲੇ ਵਸ ਗਤ ਰਾਖੈ ਮਨ ਮੈਂ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਕਰੂ ਅਨਹਦ ਸ਼ਬਦ ਵਜਾਵੈ ਰਹਾਓ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੈ ਰਾਮ ਨਾਮ ਜਪ ਹਿਰਦੇ ਜਾਪੈ ਮੁਖ ਤੇ ਸਗਲ ਸੁਨਾਵੈ ਰਾਮ ਨਾਮ ਜਪ ਹਿਰਦੇ ਜਾਪੈ ਮੁਖ ਤੇ ਸਗਲ ਸੁਨਾਵੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ ਮਨ ਤਨ ਅਰਪ ਧਰੇ ਗੁਰ ਆਗੈ ਸਤ ਪਦਾਰਥ ਪਾਵੈ ਜੋ ਜੋ ਸੁਨੈ ਭੇਖੇ ਲਾਇ ਸਰਦਾ ਤਾਕਾ ਜਨ ਮਲਨ ਦੁੱਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾਂ ਆਦਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰਿਸ਼ਟਾਈ ਰੇ ਪਾਤਾਲੀ ਅਕਾਸੀ ਸਖਨੀ ਲੈ ਬਰਬੂਜੀ ਖਾਈ ਰੇ ਘਰ ਕੀ ਬੁਲਾਈ ਅਵਰ ਸਖਾਈ ਮੂਸਾ ਦੇਖ ਡਰਾਈ ਰੇ ਅੱਜ ਕੈ ਵਸ ਗੁਰ ਕੀਨੋ ਕੇਹਰ ਕੂਕਰ ਤਨੇ ਲਗਾਈ ਰੇ ਰਹਾਓ ਬਾਜ ਥੂਨੀਆਂ ਛਪਰਾ ਥਾਮਿਆਂ
ਨੀ ਘਰਿਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਚਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚਣ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦਲੀ ਚ ਬੈਠੀ ਲੇ ਮੇਰੇ ਤੱਕ ਨੈਣ ਦਿਖਾ ਲੈਣ ਧਾਇਆ ਰੇ ਸੋਈ ਅਜਾਣ ਕਹੇ ਮੈਂ ਜਾਨਾ ਜਾਨਣ ਹਾਰ ਨਿਸ਼ਾਨਾ ਰੇ ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ ਰੇ ਆਸਾ ਮੁਹੱਲਾ ਪੰਜਵਾ ਬੰਧਨ ਕਾਟ ਵਿਸਾਰੇ ਔਗਣ ਆਪਣਾ ਬਿਰਦ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਹੀ ਬਾਰਕ ਜਿਉਂ ਪ੍ਰਿਤ ਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਓ ਜਾ ਕੇ ਸਿਮਰਨ ਜੰਮ ਤੇ ਛੁੱਟੀਐ ਹਲਤ ਪਲਤ ਸੁੱਖ ਪਾਈਐ ਸਾਸ ਗ੍ਰਾਹ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਭਰਮ ਪਦ ਪਾਇਆ ਸਾਧ ਸੰਗ ਦੁੱਖ ਨਾਠੇ ਛਿਜੇ ਨਾ ਜਾਏ ਕਛ ਭਉ ਨਾ ਵਿਆਪੈ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਭੈ ਸਹਾਈ ਇਤ ਉਤ ਰਾਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੋਰੈ ਪ੍ਰਾਨ ਮੀਤ ਹੀਤ ਧਨ ਮੇਰੈ ਨਾਨਕ ਸਦ ਬਲਹਾਰੈ ਆਸਾ ਮੁਹੱਲਾ ਪੰਜਵਾ ਜਾਂ ਤੂੰ ਸਾਹਿਬ ਤਾਂ ਭਉ ਕਿਹਾ ਹੋਂ ਤੁਧ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਧ ਬਿਨ ਦੂਜਾ ਨਾਹੀ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵਿਣ ਨਾਵੇ ਸਭ ਜਗ ਬੋਰਾਇਆ ਨਾ ਮਿਲੇ ਸੁੱਖ ਪਾਈਐ ਕਿਆ ਕਹੀਏ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਵਿਣ ਨਾਵੇ ਸਭ ਜਗ ਬੋਰਾਇਆ ਨਾ ਮਿਲੇ ਸੁੱਖ ਪਾਈਏ ਕਿਆ ਕਹੀਏ ਕਿਸੇ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤ ਹੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤਦ ਤੁਝੇ ਧਿਆਓ ਨਾਨਕੇ ਪ੍ਰਭ ਸਦਾ ਸੁੱਖ ਦਾਤੇ ਮੈਂ ਤਾਣ ਤੇਰਾ ਇੱਕ ਨਾਓ ਆਸਾ ਮੁਹੱਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨੇ ਪੀਓ ਜਨਮ ਜਨਮ ਚੂਕੇ ਭੈ ਭਾਰੇ ਦੁਰਤ ਬਿਨਾਸਿਓ ਭਰਮ ਬੀਓ ਦਰਸ਼ਨ ਭੇਖਤ ਮੈਂ ਜੀਓ ਸੁਣ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਠਾਰ ਥੀਓ ਰਹਾਓ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦ੍ਰਿੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਿਜੇ ਬਿਖਿਆ ਭਈ ਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੋਇ ਸਤਿਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੁਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਧਨ ਸੋ ਕਲਯੁਗ ਸਾਧ ਸੰਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮੁਹੱਲਾ ਪੰਜਵਾ ਆਗੈ ਹੀ ਤੇ ਸਭ ਕਿਛ ਹੂਆ ਅਵਰ ਕੇ ਜਾਣੇ ਗਿਆਨਾ ਭੂਲ ਚੂਕ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰੱਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ ਅਨਕ ਭਾਵ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਹਿ
अंधकूप महाकोर ते बहां पकर गुर काढ लिए निरपहो पह सगल पौ मिटिया निरपहो पह सगल पौ मिटिया राखे राखन हारे ऐसी दा तेरी प्रभ मेरे कार्ज सगल सवारे गुण निदान साहेब मन मेला सरण पिया नानक सोहेला आसा महला पांजवा तू विसरह ता सब को लागू चीत आवे ता सेवा अवर न को दूजा सूजै साचे अलख अपेवा चीत आवे ता सदा दयाला लोगन क्या विचारे बुरा भला को किसनो कहिए सगले जी तुम्हारे रहाओ तेरी टेक तेरा आधारा हाथ दे तू राख जिस जन ऊपर तेरी कृपा तिसको बेपना को पाख है ओहो सुख ओहा वड़ियाई जो प्रभ जी मन पाणी तू दाना तू सद मेहरवाना ना मिले रंग माणी तो दे आगे अरदास हमारी जियो पिंड सब तेरा कहो नानक सब तेरी वड्याई कोई ना हो ना जाने मेरा आसा महला पांजवा कर कृपा प्रभ अंतर जामी साध संग हर पाईए खोल कवार दिखाले दर्शन पुनरप जन्म न आईए मिलो प्रीतम स्वामी अपने सगले दुख हरो रे पार ब्रह्म जन हृदय अरादया ताके संग तरो रे रहाओ महा उद्यान पावक सागर पै हरख सोग मैं बसना सतगुर भेट पया मन निर्मल जप अमृत हर रसना तन तन थाप घ्यो सब अपना कोमल बंधन बांधया गुर प्रसाद पै जन मुकते हर हर नाम आराध्या राख लिए प्रभ राखन हार जो प्रभ अपने पहाणे जियो पिंड सब तुमरा दाते नानक साध कुर बाणे आसा महला पांजवा मोह मलन नींद ते छुटकी कौन अनग्रो भयोरी महा मोहनी तुद ना व्यापै तुद ना व्यापै तेरा आलस कहा गयोरी रहाओ।

ਸਾਹਿਬ ਗੁਰਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ।

いろいろ

Did it,

Vahdir, Vahdir, Vahdir, Vahdir, Vahdir,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे गुरु वाहे गुरु वाहे गुरु वाहे गुरु वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru.

ਵਾਹਿਗੁਰੂ ਵਾਹਿਗੁਰੂ।

वाहे गुरु वाहे गुरु वाहे गुरु।

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Hello. Hello. Hello.

Hello.

Hello.

ഒരു

Why? Who? Why? Who? Why? Who? Why?

Hello.

Hello.

Pero.

Hello.

Hello.

Hello, hi.

Why?

Hello.

Hello, why, hello, why, hello, why, hello, why, hello.

Hello.

Hello.

Hello.

Hello.

ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਾਲ ਕਲੇਸ਼ ਤਨ ਮਾਹ ਮਿਟਾਵੋ ਸਿਮਰੋ ਜਾਸ ਵਿਸੰਪਰ ਏਕੈ ਨਾਮ ਜਪਤੇ ਅਗੰਤੇ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ

ਸੁਨ ਸੰਗ ਮੋਹੇ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰੁਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਤਰੇ ਪ੍ਰਭ ਸਿਮਰਤ ਕਾਸ ਬਿਗਲ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥੇ ਸਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨ ਆਪ ਸਿਮਰਾਇ ਨਾਨਕ ਤਾ ਕੈ ਲਾਗੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਬਸਹ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਭਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇ ਮੋਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਾਰ ਪਕਾਰੀ ਪ੍ਰਭ ਕਉ ਸਿਮਰਹਿ ਤਨ ਸਤਿਬਰਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੇ ਪ੍ਰਭ ਕਉ ਸਿਮਰਹਿ ਤਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਨੀਤਾ ਪ੍ਰਭ ਕਉ ਸਿਮਰਹਿ ਤਨ ਅੰਧ ਕਨੇਰੇ ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਜ ਪੂਰੇ ਪ੍ਰਭ ਕੈ ਸਿਮਰਨ ਕਬਹ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਗਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗ ਆਸਨ ਪ੍ਰਭ ਕੈ ਸਿਮਰਨ ਅਨਹਦ ਚੁਣ ਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਕਰ ਹਰ ਸਿਮਰਨ ਮਹਿਆਵ ਨਿੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪਰ ਹਰੇ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਦੇਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਹਵੇ ਜਿਹ ਮਾਰਗ ਇਹ ਜਾਤੇ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਘਨ ਜਹ ਆਏ ਸੰਘਾਰੇ ਹਰ ਕਾ ਨਾਮ ਤਦਕਾਲੇ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ

ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮਾ ਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਲ ਲੇਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਿਚਾਰਾ ਕਰੇ ਦਿਨ ਰਾਤ ਲੋਕ ਪਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਸ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ

ਸਰਬ ਕੋ ਹਿਰ ਹੈ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਣ ਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਮਿਥਿਆ ਮਾਨ ਪਰ ਲੋਭ ਲਭਾਵੇ, ਮਿਥਿਆ ਤਨ ਨਹੀਂ ਪਰ ਵਿਕਾਰ, ਮਿਥਿਆ ਬਾਹਲੇ ਵਿਕਾਰਾ ਬਿਨ ਬੂਜੇ, ਮਿਥਿਆ ਸਭ ਪਹੇ ਸਫਲ ਦੇਹੇ, ਨਾਨਕ ਹਰ ਹਰ ਨਾਮ ਲੈ। ਬਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕਹਿ, ਉਤ ਸੁਚਾ ਬਿਰਥਾ ਨਾਮ ਬਿਨਾ, ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ।

ਤੇਰਾ ਕਿਸੇ ਦੂਰ ਜਨਾਵਤ ਕਿਸੇ ਬਿਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਹ ਜਾਣੇ ਆਤਮ ਕੀ ਰਹਿਤ ਜੇ ਸੁਭਾਵ ਹੈ ਤਿਸ ਲੈ ਲੜ ਲਾਏ ਥਾਨ ਤਰ ਤਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਨ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ

ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਵੰਤਾ ਸਾਜਨ ਕੀ ਅਚਰਜ ਕਥਾ ਅਸ਼ਟਪਦੀ ਸਾਧ ਕਹਿ ਸੰਗ ਮੁਖ ਉਜਲ ਹੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕਹਿ ਸੰਗ ਮੇਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕਹਿ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੁਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕਹਿ ਸੰਗ ਕੁਪਰ ਜਤਨ ਸਾਧ ਕੀ ਮਹਿਮਾ ਵਰਨੇ ਗਾਉਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁਲੈ ਸਾਧ

ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਹਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸਰੁਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥਾ ਜਾਵੇ ਪਾਰ

ਸਦ ਬਹੀ ਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਤੇ ਸੰਯੋਗ ਸਾਧਕ ਮਹਿਮਾ ਵੇਦ ਨ ਜਾਣੇ ਜੇਤਾ ਸੁਨੇਹ ਤੇ ਤਬ ਖਿਆਨੇ ਸਾਧਕੀ ਉਪਮਾ ਤਿਹ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਾਰ ਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ

ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਬਿਨ ਕੋਏ ਨਾਨਕ ਲਸਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ।

ਗੁਰੂ ਨਾਨਕ ਜਿਉ ਪਾਵ ਕਾ ਸਾਹਿਬ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾ, ਜੈ ਧਾਰੂ ਪਰੇ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਮਹਾਨ। ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਹਿ ਨਾਨਕ ਜਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਗਿਰੀ ਨਾਥ ਵਰਸ, ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦਰੇਹ ਤੇ ਅੰਮ੍ਰਿਤ ਬਰ ਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੈ ਗਰੀਬੀ ਸਵਾਹ, ਬ੍ਰਹਮ ਗਿਆਨੀ ਪਰਪਕਾਰ ਉਮਾਹ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ।

ਗਿਆਨੀ ਕਾ ਦਰਸ ਬੜਭਾਗੀ ਪਾਈਏ, ਬ੍ਰਹਮ ਗਿਆਨੀ ਕਉ ਬਾਲ ਬਲ ਜਾਈਏ, ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ

ਦੇਖ ਵਿਡਾਈ ਇਸ ਕਾਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਭਾਵੈ ਸੋਈ ਫੁਣ ਥੀਓ

ਬਹੁਰ ਅਵਤਾਰ ਅਸਪਦੀ ਸੰਤ ਕੇ ਦੁੱਖ ਨਿਵਾਰ ਜਾ ਘੜੇ ਸੰਤ ਕੇ ਦੁੱਖ ਨ ਜਮ ਤੇ ਨਹੀਂ ਛੁੱਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮਹਿ ਪਾਏ ਸੰਤ ਕੇ ਦੁੱਖ ਨ ਬਾਤ ਹੋਏ ਮਲੀਨ ਸੰਤ ਕੇ ਦੁੱਖ ਨ ਸੋ ਬਾਤ ਹੀਣ ਸੰਤ ਕੇ ਹੱਥੇ ਕਹੋ ਰੱਖੇ ਨ ਕੋਏ ਸੰਤ ਕੇ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਰੈ ਸੰਤ ਕੈ ਦੁੱਖਣ ਤੇ ਮੁੱਖ ਭਾਵੈ

ਸਿੱਖਿਆ। ਸੰਤ ਕਾ ਦੁਖੀ ਬਿਗੜ ਉਪ ਹੋ ਜਾਏ, ਸੰਤ ਕੇ ਦੁਖੀ ਕਹੋ ਦਰਗੈ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵ ਆਈਏ।

ਵਿਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਣਪ ਸੁਰਜਨ ਸਿਮਰਹੁ ਹਰਿ ਹਰਿ ਰਾਇ ਏਕ ਆਸ ਹਰ ਮਨ ਰਖੋ ਨਾਨਕ ਤੂੰ ਭਰਮ ਪਵ ਜਾਏ ਅਸ਼ਟਪਦੀ ਮਨੁੱਖ ਕੀ ਟੇਕ।

ਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕ ਪਛਾਣੇ ਤੁਧ ਕੀਓ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰ

ਹੈ ਧਨਵੰਤ। ਪ੍ਰਭ ਕੇ ਸੇਵਕ ਸਗਲੇ ਉਦਾਹਰਨ, ਪ੍ਰਭ ਕੇ ਸੇਵਕ ਦੂਖ ਸਾਰਨੇ ਆਪੇ, ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ, ਪੈ ਨਿਹਾਲ ਕੀ ਸੇਵਾ ਸੋਈ ਲਾਗੇ, ਜਿਸਰੋ ਕਿਰਪਾ ਕਰੇ ਬਿਡਭਾਗੇ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿਨ ਪੁਰਖ ਉਤਮ ਕਰਮਾਨ, ਜੋ ਕਿਸੇ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ।

ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰਿ ਕੀਰਤਨ ਗਾਈਏ ਅਨਕ ਬਿਗਨ ਤੇ ਸਾਧੂ ਰਾਖੇ ਹਰਿ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਹੀ ਸੰਤ ਹਿ ਦਰਿਆਇਆ ਸਰਬ ਸੁਖ ਨਾਨਕ ਤਿਹ ਪਾਇਆ ਮ੍ਰਿਤ ਕਉ ਜੀਵਾਲਨ ਹਾਰ ਭੁਖੇ ਕਉ ਦੇਵਤੇ ਆਧਾਰ ਸਰਬ

ਗਿਆਨ ਧਿਆਨ ਨਾਮ ਕੇ ਧਾਰੇ ਅੰਗਾਜ ਪਤਾਲ ਨਾਮ ਕੇ ਧਾਰੇ ਸਗਲੇ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਪਹਿਲ ਨਾਮ ਕੈ ਸੰਗ ਉਦਰੇ ਸੁਣ ਸ਼ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿਸੋ ਜਨ ਗਤ ਪਾਏ ਰੂਪ ਸਤ ਜਾਕਾਂ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਮਾਨ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ

ਅਸ਼ਟਪਦੀ ਸਤਿਗੁਰੁ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਾਟੈ ਸਤਿਗੁਰ ਸਿੱਖ ਕੋ ਨਾਮ ਤਨ ਦੇਹ ਗੁਰ ਕਾ ਸਿੱਖ ਵਿਭਾਗੀ ਹੈ।

ਤੂੰ ਵਧੀਆ ਨੇ ਪੂਰਾ ਗੁਰ ਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਸ ਬਾਏ ਕੁਸਤ ਨੇਕ ਸਤਿਪੁਰਖ ਪੂਰਨ ਵੇਖ।

ਬਸੇ ਹਰ ਸੋਏ ਕਰਤਾ ਤੀਠਾਂ ਦਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਣ ਸੇ ਪੂਰਨ ਹੋਏ ਆਸ ਭਗਤ ਪਾਇਆ ਤੂੰ ਪ੍ਰਗਾਸ ਤਿਤ ਕਰ ਜਾਏ ਬਸੇ ਵਨਾਸੀ ਕਾਹੋ ਨਾਨਕ ਕਾਟੀ ਜਮ ਫਾਸੀ

ਬਿਸਮਣ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਨ ਹੁਆਪ ਜਹ ਅਚਲ ਅਛੇਦ ਅਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਅਦੇਹ ਤਿਹ ਗੁਣ ਕਾ ਨਾਹੀਂ ਪ੍ਰਵੇਸ਼।

ਪੁਕਾਰਤੇ ਜਨਕੋ ਕੋਹੇ ਨਾ ਪਉਂ ਤਨਹਾਰ। ਸ੍ਰੀ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰਿਸ਼ਟ ਚਰਨ।

ਸਮਾਏ। ਇਸੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰਾਂ ਭਲਾ ਕਰ ਤੂ ਦੇ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਦ ਪੋਤਾ ਪ੍ਰਸੰਗ ਰਾਜ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰੋ ਦਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੈ ਤਿਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤੇ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਉ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਖਾ ਸੁਣ ਵਿਦੇਹ ਪਾਰ ਬ੍ਰਹਮ ਨਿਗਰ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਾਣ ਅੰਦਰ ਕੀ ਉਤਰੈ ਚਿੰਦ ਆਸੇ ਨੇਤ ਤਿਆਗ ਉਤਰੰਗ ਸੰਜਨਾ ਕੀ ਤੁਹਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰਲੇਹੋ ਭੰਡਾਰ ਨਾਨ ਗੁਰ ਪੂਰੇ ਨਮਸਕਾਰ ਖੇਮ ਕੁਹਰ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਜੀ ਕਾਹੇ ਦਰ

ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣਨਾਮ ਜਿਸ ਮਨ ਬਸੇ ਸੋਧਨ ਦਾਨ ਸਰਬਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਸਥਾਨ ਪੌਰ ਨ ਹੋਵੇ ਆਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੋਧ ਗਿਆਨ ਸਰਬਿਤੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤ ਮਿਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਦੇਵਦਾਸ ਸੁੰਦਰ ਚਤੁਰ ਤਤ ਕਾਂਬੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤਿਹ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ

ਜਾਈ ਤੀਰਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੂ ਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ

ਹੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ, ਗੁਣ ਦੇ ਤਿਹਾ ਕੋਇ ਨਾ ਸੁਜਾਈ। ਜੇ ਤਿਸ ਗੁਣ ਕੋਇ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਸੁਣੈ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਰਾ ਹਨੁਮੰਦ, ਸੁਣਿਆ ਜੋ

ਸਤਿਕਾਰ। ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮ

ਪਵਹ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤਸ ਮਨੋ ਨਾ ਵੀ ਸਰਾਹ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਨ ਨਾ ਅੰਤ ਅੰਤ ਨਾ ਵੇਖ

ਬਹਿ ਕਹੇ ਕੇ ਜਿਸਨੂੰ ਬਖਸ਼ੇ ਸਿਫਤ ਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲ ਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਹੇ ਆਖ ਆਖ ਰਹੇ ਲਿਵ ਲਾਹੇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਪੜੇ ਕਰਹਾ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤਾਏ ਗੋਬਿੰਦ

ਕਹਿ ਉੱਠ ਉੱਠ ਜਾਹੇ, ਇੱਥੇ ਕਿਤੇ ਹੋਰ ਕਰੇ ਤਾਖ ਨਾ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ,

ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸੁਰ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।

ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ।

ਜਗਦੀਸ਼ ਦਰਾਹਪਤ ਪਵੜੀਆ ਛੱਡੀਏ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਦੇ ਛੁਟੈ ਸੰਸਾਰ ਸਭ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾ ਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਗੇ ਰੰਗ ਤਿਨਗੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਨ ਅਦਰੀ ਕਰਮ ਪਵਾਏ ਨਿਸ਼ਾਨ ਕਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਗਾ ਇਹੋ ਧਰਮ ਗਿਆਨ ਖੰਡ ਗਾ ਆਖੋ ਗਰਮ ਗੇਤੇ ਪਵਨ ਪਾਣੀ ਵੈ ਸੰਤਰ ਗੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੇਤੀਆਂ ਕਰ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ

ਨਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਬਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕਹੁ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਭਾਉ ਪ੍ਰਕਾਸ਼।

ਮੰਤਰਿਨ ਕਹਿ ਤਵਾ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਹੇ, ਨਮਸਤੰਗ ਜਾਹੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਧਾਰੇ, ਨਮਸਤੰਗ ਪਾਰੇ, ਨਮਸਤੰਗ ਸੁਏਕੇ, ਨਮਸਤੰਗ ਅਨੇਕੇ, ਨਮਸਤੰਗ ਅਭੂਤੇ, ਨਮਸਤੰਗ ਨਮਸਤੰਗ ਜੁਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸ਼ੋਕੇ, ਨਮਸਤੰਗ ਨਿਰਥਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੁਗੇ, ਨਮਸਤੰਗ ਸੁਯੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਬੇ, ਨਮਸਤਸ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰ ਰੂਪੇ, ਨਮੋ ਸਰ ਰੂਪੇ, ਨਮੋ ਸਰ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰ ਪਾਲੇ, ਨਮਸਤਸ ਦੇਵੈ, ਨਮਸਤੰਗ ਭੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਵਰਮੇ, ਨਮੋ ਸਰਬ ਗਾਉਣੇ, ਨਮੋ ਸਰ ਭਾਉਣੇ, ਨਮੋ ਸਰਬ ਰੰਗੇ, ਨਮੋ ਸਰ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਤਾਰਕ, ਨਮੋ ਸਰਬ ਧੰਦੇ, ਨਮੋ ਸਤ ਬੰਦੇ, ਨਮਸਤੰਗ ਨਿਰਸਾਖੇ, ਨਮਸਤੰਗ ਨਿਰਭਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ, ਨਮੋ

ਉਧਾਰ ਸਲ ਪਾਲਕ ਸਰਬ ਘਾਲਕ ਸਰਬ ਗੋਪਨਕਾਲ ਜਤਰ ਤਤਰ ਬਿਰਾਜ ਹੈ ਅਵਧੂ ਦੁਰ ਬਿਰਸਾਰ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਆਜੋ ਨਾ

ਹਦੇਸ ਧਰਮ ਧਾਮ ਸੁਭਰਮ ਰਹਿਤਾ ਭੂਤ ਅਲਖ ਅਭੇਸ ਅੰਗ ਰਾਗਰਾ ਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇ ਕਾਮ ਆਪ ਰੂਪ ਅਮੀ ਕਾਨੁਸਤ ਏਕ ਪ੍ਰਗਵ ਧੂਤ ਗਰਭ ਗੰਜਨ ਸਰਬਜਨਾਦ੍ਰਭ ਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬਲਾਇਕ ਸਰਬਕਾਇਕ ਸਰਬਗੋ ਪ੍ਰਤਪਾਰ ਸਰਬਗੰਤਾ ਸਰਬੰਤਾ ਸਰਬਤੇ ਅਨਭੇਕ ਸਰਬ ਸ਼ਾਸਤ੍ਰ ਨਾ ਜਾਨ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕੇ ਰੇਤ ਭਾਖਤ ਨੇਤ ਵੋਟ ਸਿਮਰਤ ਪ੍ਰਾਣ ਸ਼ਾਸਤ੍ਰ ਨਾ ਆਵਈ ਬਹੁ ਚਿੱਤ ਮਦਭਾਰ ਛੰਦ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਨ ਆਨਾਸ ਆ ਜਾਨ ਬਾਹੋ ਸ਼ਾਹਾਨ ਸ਼ਾਹੋ

ਆਲਸਿਆ ਕਰਮਾ ਦਰਸਿਆ ਧਰਮ ਸਰਬਾ ਪ੍ਰਨਾਢਿਆ ਅਨਡੰਡ ਬਾਢਿਆ ਚਾਚਰੀ ਛੰਦ ਸਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰਿਆ ਪਾਰੇ ਹਰਿਅੰਕਰਿ ਨਿਰਨਾਮਿਆ ਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਬਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ ਨ ਸੱਤਰ ਨਾ ਮਿੱਤਰ ਨਾ ਭਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੇ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਤੀਸੈ ਅਦਿਸੈ ਅਦਰਸ ਅਗਰਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਬੇਸੈ ਕਿਆ ਗੰਜ ਕਰਮੈ ਕਿਆ ਭਜ ਭਰਮੈ ਕਿਆ ਭਿਜ ਲੋਕੇ ਕਿਆ ਅਦਿਸੋਕੇ ਗਭੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜੰਗ ਪ੍ਰਭਾ ਹੈ ਧਰਮੰਗ ਤੂੰ ਜਾ ਹੈ ਕਿਆ ਸੋਕ ਵਰਨੇ ਕੇ ਸਰਬਾ ਅਭਰਨੇ ਕੇ ਜਗਤੰਗ ਕਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੈ ਕਿਆਦ ਅਦੇਵ ਕਿ ਆਪ ਅਭੇਵ ਹੈ ਕਿ ਚਿਤਰੰਗ ਬਿਹੀਨਾ ਕਿ ਏਕ ਅਧੀਨ ਹੈ ਕਿ ਰੋਜ਼ੀ ਰਜਾ ਕੇ ਰਹੀ ਮੇਰੇ ਹਾਕਾ ਕਿ ਪਾਗ ਬੇਅਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦਾ ਕਿ ਰੋਜ਼ੀ ਦਹੰਦ ਹੈ ਕਿ ਰਾਜ ਕਰਹੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਬਤਰ ਦਾਨ ਮਾਨਿਆ ਕਿ ਸਰਬਤਰ ਦਾਨ ਹੈ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਭਾਉਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣੇ ਕਿ ਸਰਬਤਰ ਪੁਰਾਣੇ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨ ਹੈ ਸਦੈਵ ਪ੍ਰਧਾਨ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰਾ ਹੈ ਕਿ ਸਰਬਤਰ ਚੰਦਰਾ ਹੈ ਕਿ ਸਰਬੰਗ ਕਲੀਮੇ ਕਿ ਬ੍ਰਹਮੰਗ ਫਹੀਮੇ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕ੍ਰਿਸ਼ਨ ਵਜੂ ਹੈ ਤਮਾਮ ਰਜ਼ੂ ਹੈ ਅਮੇਸੁਲ ਸਲਾਮ ਸਲੀਕਤ ਮਦਾਮੇ ਗਨੀਮੁਲ ਸ਼ਿਕਸਤ ਹੈ ਗਰੀਬੁਲ ਪ੍ਰਸਤ ਹੈ ਬਿਲੰਦੁਲ ਮਕਾਨੇ ਜ਼ਮੀਨੁਲ ਜ਼ਮਾਨੇ ਤਮੀਜ਼ੁਲ ਤੁਮਾਮੇ ਰਜੁਲ ਨਿਧਾਨੇ ਹਰੀਫੁਲ ਅਜੀਮੇ ਰਜਾਇਕ ਯਕੀਨੇ ਅਨੇਕੁਲ ਤਰੰਗ ਹੈ ਭੇਦ ਹੈ ਅਭੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਨੀਮੁਲ ਖਰਾਜ ਹੈ ਦਰੁਖ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸੁਲ ਸਲਾਮ ਹੈ ਸਦੈਵ ਲਗਾਮ ਹੈ ਦਰਬਾਰ ਸੁਰਭ ਹੈ ਅਗਾਧ ਹੈ ਅਨੂਪ ਹੈ ਉਵੰਗਾ ਦੁਰਪੇ ਨਾ ਸੁਰਪੇ ਅਨੰਗੇ ਨਾਮੇ ਤ੍ਰਭੰਗੀ ਤ੍ਰਗਾਮੇ ਤ੍ਰਵਰਗੰ ਤ੍ਰਬਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰੈਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ

ਗਿਆਨ ਭੋਜ ਭੋਜੇ ਨਮੋ ਬਾਨ ਬਾਨੇ ਨਮੋ ਗਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰੇ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਅਭੰਗੀ ਸੁਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮ

ਅਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗ ਨਾਰੰਗੇ ਨਰੂਪੇ ਨਾਰੇਖੇ ਅਗਰਮੰਗਾ ਪਰਮੰਗਾ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸੁਲ ਪ੍ਰਣਾਮੇ ਸਮਸੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸਲ ਸੁਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਕਰੀਮੁਲ ਕਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਿਨੀ ਮੈਂ ਹਰਿਅੰ ਕਰਿਅੰ ਕਰੀਮਲ ਨਿਹੀ ਮੈਂ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸੁਯੰ ਭਾਵ ਸੁਭੰਗ ਸਰਬਦਾ ਸਰਬ ਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਵਿਭੂਤੇ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸੁਯੰ ਭਾਵ ਸੁਭੰਗ ਸਰਬਦਾ ਸਰਬ

ਪਾਤਸ਼ਾਹੀ ਦਸਵੀਂ ਸਰਾਵਕ ਸੁੱਧ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਅਰਤੀ ਬਿਨ ਏਕ ਅਰਤੀ ਕੇ ਮਾਤੇ ਮਤੰਗ ਜਰੇ ਜਲ ਸੰਘ ਅਨੁਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਨ ਕੇ ਗਾਉਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵਤ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਾਹਾ ਭਏ ਭੁਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਰਾਇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹਰਾਜਾ ਹਜਾਰੇ ਭੂਤ ਭਵਿਖ ਭਵਾਨ ਕੇ ਭੁਪਤ ਕੌਣ ਕਰੈ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨੰਤ ਗੁੰਦ ਕੇ ਧਾਮ ਸਿਧਾਰੇ ਤੀਰਥ ਨਹਾਨ ਦਿਆ ਦਮਦਾਨ ਸੰਜਮ ਨੇਮ ਨੇਕ ਵਸੇਖਾ ਵੇਦ ਪੁਰਾਨ ਕਦੇਵ ਕਰਾਨ ਜਮੀਨ ਜਵਾਨ ਸਵਾਨ ਕੇ ਪੇਖਾ ਪਾਵਨ ਆਹਾਰ ਜਤੀ ਜਤਾਰ ਸਭ ਸੁਭਿਸਾਰ ਹਜ਼ਾਰ ਕ ਦੇਖਿਆ ਸ੍ਰੀ ਭਗਤ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਅਰਤੀ ਬਿਨ ਏਕ ਨਾ ਲੇਖਿਆ ਸੁੱਧ ਸਿਪਾਹਾ ਦੁਰੰਦ ਵਾਹ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਰੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਬਾਰ ਵੀਰ ਅਪਾਰ ਵੱਡੇ ਬਰਿਆਰ ਬਚਾਰੇ ਸਾਰ ਕੀ ਧਾਰ ਬਸ਼ਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨਹਾਰ ਸੋ ਬਾਤ ਨਿਚ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕਰੇ ਇੱਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਗਵਾਨ ਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸੁਭ ਪ੍ਰਸੰਨ ਫਰੈ ਜਗ ਸਤਰ ਸਭੈ ਅਵਲੋਕ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਣ ਤਰਲੋਕ ਰਾਜ ਕਰਾਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸੁਮਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰਾਂਗੇ ਕਹਾ ਭੈ ਜੋ ਦੋ ਲੋਚਨ ਮੂੰਦ ਕੇ ਬੈਠ ਭਗਤਿਆਨ ਲਗਾਇਓ ਨਹਾਤ ਫਰਿਓਰੀ ਸਾ ਸਮੁੰਦਰ ਲੋਕ ਪ੍ਰਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੁ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਕਾਹੂ ਲੈ ਬਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਰੇ ਲਟਕਾਇਓ ਕਾਹੂ ਲਖਰ ਵਾਚੀ ਦਿਸ਼ਾ ਮੈਂ ਕਹੋ ਪਸ਼ਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕਹੁ ਮਿਰਤਾਨ ਕੋ ਭੋਜਨ ਦਹਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕਾਓ ਪੂਜਨ ਦਹਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ

ਸਾਜਨ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾਟ ਕੋਈ ਅਵਰ ਨ ਧਿਆਉ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਨ ਚੁਨ ਸਤੁਰ ਹਮਾਰੇ ਮਾਰੀਆ।

ਕੀਓ। ਜਮਨ ਗਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਮਨ ਗਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਉਪਜਾਇਓ। ਆਦੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ।

ਸਵਾਰਿਆ ਇੱਕ ਭਰਮ ਭੁੱਲੇ ਫਿਰੇ ਫਿਰੇ ਦੈਤ ਸਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆਰ ਨਿਰਭਰ ਜਨਾ ਭਾਣਾ ਭਾਵੇ ਕਹੇ ਨਾਨਕ ਜਿਸਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਉਹ ਅਗਥ ਕੀ ਕਰੇ ਕਹਾਣੀ ਕਰੇ ਕਹਾਣੀ ਅਗਥ

ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕਾ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਉਪਾਇਕ ਵੇਖ ਪ੍ਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ। ਸਤਿਗੁਰੂ ਭਲਾ ਪਾਇਆ ਕਹੇ ਨਾਨਕ, ਜਿਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖਨਿਓ ਤਿੱਖੀ ਵਾਲੂ ਨਿਕੇਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਰਬ, ਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵਹਿ ਚੱਲੇ, ਜਿਨ੍ਹਾਂ ਮਾਰਗ ਪਾ ਵਹੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜੋ ਭਾਵੇ ਤਵੇ ਚਲਾਵੇ। ਸੋਇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਇਲਾ। ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ, ਜਿਨ ਧਰੂਮ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ, ਸਹੀ ਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ, ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾ ਗੁਰਸ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਬਜਾਏ ਜੀਉ ਬੈਲੇ। ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਬੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵੇ ਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ, ਜਿਉ ਬੇ ਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਰੋ, ਨਿਰਮਲ ਬਾਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੇ ਕੋਈ ਪਛੋਬ ਵੇਖੀਆਂ ਜਾਏ, ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹਾਉ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ, ਆਖ ਵਖਾਣੀ ਹਾਰ ਹਾਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਨ ਕਾ ਹਿਰ ਲਿਆ ਮਾਇਆ, ਬੋਲਣ ਬੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨਿਆਵੇ ਜਿਸਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਪਾਏ। ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆ ਵੇਖੇ ਗੁਰਮੁਖ ਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰਮਨ ਵਸਿਆ। ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅੰਦਿਨ ਹਰ ਲਿਵਲਾ ਗਏ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਰ ਕਰੇ, ਸੋ ਗਿਓ ਮਨੋ ਵਿਸਾਰੀਏ, ਮਨੋ ਗਿਓ ਵਿਸਾਰੀਏ ਇਹ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋਏ ਨਾ ਸਕੀ। ਜਿਸਨੂੰ ਆਪਣੀ ਲਿਵਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਏਵੜ ਦਾਤਾ, ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਅਜ ਤਰ ਵਿਸਰਾ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾ ਗਈ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ।

ਹਰਨਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਤਨ ਤੇ ਨਾ ਮਿਲਿਆ ਜਨ ਹਰਿਆ ਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੁਆ ਬੰਜਾਰਾ ਇਹ ਰਸਨਾ ਸਮਾਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤੇ ਜਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਆਂਦਰਾ ਸਾਹਿਬ।

ਜਿਨ ਜੀਉ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਾਏ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ। ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ। ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹ ਨਿਤਰੋ ਮੇਰੇ ਹੋ ਹਰ ਤੁਮੈਂ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹੇ ਨਾਨਕੇ ਨੇਤਰ ਆਨ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਉ ਸੱਚ ਹੈ ਸੁਣਣੈ ਨੋ ਬਿਠਾਏ। ਸੱਚ ਹੈ ਸੁਣਣੈ ਨੋ ਬਿਠਾਏ। ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਹੋਆ ਰਸਨਾ ਰਸ ਸਮਾਣੀ। ਸੱਚ ਅਲੱਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ

ਦੂਰ ਅਰਸ਼ ਹੋਂ ਕੁਰਸ ਹੋਂ ਝੱਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ

ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਿਹਾ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸਭ ਤੋਂ ਪ੍ਰਥਮ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮਨੋਕੇ ਸੰਗਤਾਂ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਹੁਕਮ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਮਹਾਂਕਲੂ ਘਰ ਦੇ ਸੰਬੰਧ ਵਿੱਚ ਆਉਣ ਵਾਲੇ ਸ਼ਨਿਸ਼ਰਵਾਰ ਕੱਲ੍ਹ ਨੂੰ ਸੈਨ ਫਰਾਂਸਿਸਕੋ ਵਿਖੇ 10 ਵਜੇ ਸਵੇਰੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹਰ ਸਾਲ ਦੀ ਤਰ੍ਹਾਂ ਆਪ ਚਰਨਾਂ 'ਚ ਬੇਨਤੀ ਵੱਧ ਤੋਂ ਵੱਧ ਪਰਿਵਾਰਾਂ ਸਥਿਤ ਆਪ ਜੀ ਨੇ ਪਹੁੰਚਣਾ ਹੈ ਜੀ ਅਤੇ ਰੋਜ਼ਾਨਾ ਦੇ ਰਾਹੀਂ ਸ਼ਹੀਦੀ ਹਫ਼ਤੇ ਜੋ ਕੱਲ੍ਹ ਤੱਕ ਸਾਜਰੇ ਹਨ ਸ਼ਾਮ ਦੇ ਵਾਹਨ ਸਾਜਰੇ ਹਨ ਆਪ ਜੀ ਨੇ ਸਾਰੇ ਦਿਵਾਨਾਂ 'ਚ ਹਾਜ਼ਰੀ ਭਰ ਕੇ ਰਾਏ ਪ੍ਰਾਪਤ ਕਰਨੇ ਆਉਣ

0: ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਸਾਧ ਸੰਗਤ ਜੀ, ਜੋ ਇਹ ਦਿਹਾੜੇ ਚੱਲ ਰਹੇ ਹਨ, ਜੂਨ 1984 ਦਾ ਜੋ ਸਾਕਾ ਵਾਪਰਿਆ, ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਸ਼ਾਮ ਦੇ ਜੋ ਮੇਨ ਦੀਵਾਨ ਸਜ ਰਹੇ ਹਨ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੀ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਇਹ ਸਾਕਾ ਮਨਾਉਂਦਿਆਂ ਹੋਇਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਆਪਣੇ ਕੋਲ ਸ਼ਾਮੀ 5 ਵਜੇ ਜੋ ਦੀਵਾਨ ਸ਼ੁਰੂ ਹੋ ਜਾਂਦੇ ਹਨ ਰਾਤ 9:30 ਤੀਕਰ, ਜਿਸ ਵਿੱਚ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ, ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਕੁਸ਼ਰੀ ਜਥਾ ਅਤੇ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਉਚੇਚੇ ਤੌਰ 'ਤੇ ਹਾਜ਼ਰੀ ਭਰ ਰਹੇ ਹਨ। ਆਪ ਜੀ ਸਭ ਵੱਧ ਤੋਂ ਵੱਧ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਲਵਾਇਆ ਕਰੋ ਜੀ। ਅਤੇ ਇਸੇ ਸੰਬੰਧ ਵਿੱਚ ਹੀ ਜੋ ਆਪ ਸੰਗਤਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਜੋ ਸਨ ਫਰਾਂਸਿਸਕੋ ਵਿਖੇ ਕੱਲ੍ਹ ਜੋ ਨਗਰ ਕੀਰਤਨ ਹੋਣੇ ਹਨ ਸ਼ਨੀਵਾਰ 6 ਤਰੀਕ ਨੂੰ, ਸੋ ਆਪ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਵੀ ਸਮੂਹ ਸੰਗਤਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਆਪ ਜੀਆਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ, ਜਿਨ੍ਹਾਂ ਸੰਗਤਾਂ ਕੋਲ ਰਾਈਡ ਦਾ ਪ੍ਰਬੰਧ ਨਹੀਂ ਹੈ। ਸੋ ਇਹ ਗੁਰੂ ਘਰ ਤੋਂ 8 ਵਜੇ ਜੋ ਬੱਸਾਂ ਚੱਲਣਗੀਆਂ, ਆਪ ਜੀ ਬੱਸਾਂ ਰਾਹੀਂ ਵੀ ਜਾ ਸਕਦੇ ਹੋ। ਅਤੇ ਕੱਲ੍ਹ ਨੂੰ ਜੋ ਉੱਥੇ ਲੰਗਰ ਦੀ ਸੇਵਾ ਵੀ ਚਾਹੀਦੀ ਹੈ ਗੁਰੂ ਘਰ ਵਿਖੇ, ਕੱਲ੍ਹ ਸਵੇਰੇ ਅੰਮ੍ਰਿਤ ਵੇਲੇ 5 ਵਜੇ ਜੋ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਹੈ, ਸੋ ਬੀਬੀਆਂ ਨੂੰ ਬੇਨਤੀ ਹੈ ਆਪ ਜੀ ਨੇ 5 ਵਜੇ ਪਹੁੰਚ ਕਰਕੇ ਗੁਰੂ ਘਰ ਸੇਵਾਵਾਂ ਕਰਕੇ ਜਨਮ ਸਫਲਾ ਕਰਨਾ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਪਰਾਧੀ ਨਿਰਗੁਣ ਯਾਰੇ,

ਹੇ ਗੁਰੂ ਜੀ ਕੀ ਫਤਿਹ। ਜਾਗਤ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਦੇ ਗੋਦ ਦਾ ਆਨੰਦ ਮਾਣ ਰਹੇ ਹਾਂ। ਅੰਮ੍ਰਿਤ ਵੇਲੇ ਤੁਸੀਂ ਨਾਮ ਬਾਣੀ ਦੀ ਵਰਖਾ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਵਿੱਚ ਹੋ ਰਹੀ ਹੈ। ਸ਼ੁਕਰ ਹੈ ਗੁਰੂ ਕਾ। ਮਾਨਸ ਜਨਮ ਦਾ ਲਾਹਾ ਲੈਣ ਲਈ ਸਤ ਸੰਗਤ ਜ਼ਰੂਰੀ ਹੈ। ਅਵਰ ਕਾਜ ਤਿਲ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵਾਹਿਗੁਰੂ ਦੀ ਬੰਦਗੀ ਕਰਨੀ, ਵਾਹਿਗੁਰੂ ਦੀ ਭਗਤੀ ਕਰਨੀ ਔਰ ਮਾਨਸ ਜਨਮ ਦਾ ਲਾਹਾ ਲੈਣਾ, ਇਹੀ ਸਾਡੇ ਜ਼ਿੰਦਗੀ ਦਾ ਮਨੋਰਥ ਹੈ ਭਾਈ। 1984 ਦੇ ਘੱਲੂਘਾਰੇ ਦੀ ਵਰ੍ਹੇਗੰਢ ਮਨਾਉਂਦਿਆਂ ਸ਼ਹੀਦੀ ਹਫਤਾ ਜਿਹੜਾ ਆਪਾਂ ਮਹਾਰਾਜ ਦੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰ ਰਹੇ ਹਾਂ, ਸਤਿਗੁਰੂ ਮਿਹਰ ਬਖਸ਼ਿਸ਼ ਕਰਨ। ਸੋ ਸਤਿ ਸੰਗੀਓ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਕੌਤਕ ਔਰ ਸ਼ਹੀਦਾਂ ਦੇ ਪਵਿੱਤਰ ਜੀਵਨ ਅਤੇ ਵਿਚਾਰਾਂ ਨਾਲ ਮਿਲ ਕੇ ਕਰਾਂਗੇ। ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰੂ ਮਹਾਰਾਜ ਬਖਸ਼ ਰਹੇ ਹਨ, ਰਸਨਾ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਅਪਾਰ ਬਖਸ਼ਿਸ਼ਾਂ ਮੇਰਾ ਕੀਤੀਆਂ ਹਨ। ਸਿੱਖੀ ਦਾ ਕੇਂਦਰ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਸੇ ਵੀ ਕੌਮ ਨੂੰ ਕੌਮ ਦਾ ਦਰਜਾ ਮਿਲਣ ਦੇ ਲਈ ਕੁਛ ਚੀਜ਼ਾਂ ਜ਼ਰੂਰੀ ਹੁੰਦੀਆਂ ਸਤਸੰਗ ਜੀ। ਇੱਕ ਤਾਂ ਉਸ ਕੌਮ ਦਾ ਆਪਣਾ ਕੇਂਦਰੀ ਘਰ ਹੋਵੇ, ਜੋ ਕਿ ਸਾਡਾ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਹੈ। ਦੂਸਰਾ, ਉਸ ਕੌਮ ਦਾ ਆਪਣਾ ਗ੍ਰੰਥ ਹੋਵੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਹਨ। ਔਰ ਤੀਸਰਾ, ਆਪਣਾ ਤਖਤ ਹੋਵੇ ਸਤਸੰਗ ਜੀ। ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਚੌਥਾ, ਜਿਹੜੀ ਇਹ ਮਾਣ ਮਰਿਆਦਾ ਹੈ, ਜੋ ਰੋਹ ਰੀਤ ਹੈ, ਜੋ ਮਰਿਆਦਾ ਆਦਿਕ ਹੈ ਉਹ ਹੋਵੇ, ਉਹ ਸਾਡੇ ਕੋਲ ਰਹਿਤ ਮਰਿਆਦਾ ਦੇ ਸਤਸੰਗੀ ਸਰੋਤ ਹਨ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਇੱਕ ਤਾਂ ਮੈਰਿਜ ਐਕਟ ਲਾਵਾਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ ਹਨ ਸਤਸੰਗ ਜੀ। ਹਰ ਰੋਜ਼ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਤੁਸੀਂ ਸੁਣਾਉਂਦੇ ਹੋ। ਆਸਾ ਜੀ ਕੀ ਵਾਰ ਦੇ ਕੀਰਤਨ 'ਚ ਜਿਹੜੇ ਰਾਗੀ ਸਿੰਘ ਸ਼ੰਤ ਪੜ੍ਹਦੇ ਨੇ ਛੱਕੇ, ਸੋ ਸਤਸੰਗ ਜੀ ਇਹ ਵੀ ਗੁਰੂ ਰਾਮਦਾਸ ਸਾਹਿਬ ਦੇ ਉਚਾਰਨ ਕੀਤੇ ਹੋਏ 448 ਅੰਗ ਤੋਂ ਆਰੰਭ ਹੋ ਕੇ ਅਤੇ 451 ਅੰਗ ਤੱਕ ਇਹ ਪਵਿੱਤਰ ਸ਼ਬਦ ਹਨ। ਹਰ ਅੰਮ੍ਰਿਤ ਭਿੰਨੇ ਲੋਇਣਾ, ਇੱਥੋਂ ਰੰਤ ਹੁੰਦੀ ਹੈ, ਅਤੇ ਹਰ ਯੁਗ ਯੁਗ ਭਗਤ ਉਪਾਇਆ, ਇੱਥੋਂ ਤੱਕ ਇਹ 24 ਛੱਕੇ ਹਨ। ਛੱਕਿਆਂ ਦਾ ਅਰਥ ਹੈ ਕਿ 6 ਸ਼ਬਦਾਂ ਦਾ ਸਮੂਹ, ਮਤਲਬ 24 ਹਨ ਸ਼ੰਤ, ਅਤੇ 24 ਸ਼ੰਤਾਂ ਦੇ ਜੇ ਆਪਾਂ ਜੋੜ ਕਰੀਏ 6 × 24। ਇਸ ਵਕਤ 6 ਸ਼ਬਦ ਹਨ। ਆਸਾ ਮਹੱਲਾ ਚੌਥਾ 6 ਵਾਰ ਆਉਂਦਾ ਹੈ। ਇਹ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਭਾਈ, ਕਿ ਆਸਾ ਜੀ ਦੀ ਵਾਰ ਦੇ ਨਾਲ ਹਰੇਕ ਸਲੋਕ ਤੋਂ ਪਹਿਲਾਂ ਇੱਕ ਸ਼ੰਤ ਜਿਹੜਾ ਹੈ ਇਹ ਪੜ੍ਹਿਆ ਜਾਂਦਾ ਹੈ। ਸੋ ਇਸ ਤਰੀਕੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਜਿਹਦੇ ਵਿੱਚੋਂ 30-30 ਰਾਗ ਚੌਥੇ ਅਤੇ ਪੰਜਵੇਂ ਪਾਤਸ਼ਾਹ ਜੀ ਦੇ ਹਨ। 31ਵੀਂ ਰਾਗ ਜੈਜਾਵੰਤੀ ਰਾਗ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਰੋਲ ਬਾਣੀ ਹੈ, ਉਹਦੇ ਵਿੱਚ ਹੋਰ ਕਿਸੇ ਗੁਰੂ ਸਾਹਿਬ ਦੀ ਬਾਣੀ ਹੈ ਨਹੀਂ। ਇਹ ਵੀ ਬੇਨਤੀ ਕਰਾਂ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਬਦ 19 ਰਾਗਾਂ 'ਚ ਹਨ, ਕੇਵਲ 19 ਰਾਗਾਂ 'ਚ। ਸੋ 30-30 ਰਾਗਾਂ ਦੇ ਵਿੱਚ ਚੌਥੇ ਅਤੇ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਐਸੇ ਦੀਨ ਦਿਆਲ ਸਤਿਗੁਰੂ ਮਿਹਰ ਕਰਦੇ ਹਨ। ਬੈਰਾੜੀ ਮਹੱਲਾ ਚੌਥਾ, ਬੈਰਾੜੀ ਰਾਗ ਵਿੱਚ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਹੈ। ਹਰ ਜਨ ਰਾਮ ਨਾਮ ਗੁਣ ਗਾਵੈ। ਕੱਲ੍ਹ ਵੀ ਮਹਾਰਾਜ ਜੀ ਨੇ ਇਹੀ ਹੁਕਮ ਬਖਸ਼ਿਸ਼ ਕੀਤਾ ਸੀ, ਅੱਜ ਵੀ ਕੀਤਾ ਹੈ। ਕੱਲ੍ਹ ਆਪਾਂ ਵਿਚਾਰ ਕੀਤੀ ਹੈ ਇਸੇ ਹੀ ਪਵਿੱਤਰ ਸ਼ਬਦ ਦੀ। ਹਰਜਨ ਦਾ ਅਰਥ ਹੈ ਹਰੀ ਦਾ ਸੇਵਕ, ਪਰਮਾਤਮਾ ਨਾਲ ਜੁੜਿਆ ਹੋਇਆ ਸੇਵਕ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਜਿਨ੍ਹਾਂ ਨੂੰ ਪਰਮਾਤਮਾ ਨਹੀਂ ਭੁੱਲਦਾ ਅਤੇ ਉਹ ਮਾਲਕ ਦਾ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਆ, ਉਹਨਾਂ ਵਿੱਚ ਅਤੇ ਵਾਹਿਗੁਰੂ ਵਿੱਚ ਕੋਈ ਸਤਸੰਗੀ ਭੇਦ ਨਹੀਂ ਰਹਿ ਜਾਂਦਾ। ਐਸਾ ਜਿਹੜਾ ਪਰਮਾਤਮਾ ਦਾ ਸੇਵਕ ਹੈ, ਰਾਮ ਨਾਮ ਗੁਣ ਗਾਵੈ, ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਅਤੇ ਵਾਹਿਗੁਰੂ ਦੇ ਗੁਣ ਹੀ ਗਾਉਂਦਾ ਹੈ, ਉਹ ਦੁਨੀਆਂ ਦੇ ਲੋਕਾਂ ਦੇ ਗੁਣ ਨਹੀਂ ਗਾਉਂਦਾ, ਸਮੇਂ ਦੀਆਂ ਹਕੂਮਤਾਂ ਦੇ ਗੁਣ ਨਹੀਂ ਗਾਉਂਦਾ, ਅਖੌਤੀ ਲੀਡਰਾਂ ਦੇ ਉਹ ਗੁਣ ਨਹੀਂ ਗਾਉਂਦਾ। ਉਹ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਨਾਮ ਜਪਦਾ ਅਤੇ ਉਸੇ ਦੇ ਗੁਣ ਗਾਉਂਦਾ ਪਿਆਰਿਓ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜੋ ਇਸ 1984 ਦੇ ਜਰਨੈਲ ਅਤੇ ਮੁੱਖ ਸਤਸੰਗੀ ਲੀਡਰ ਨੇ ਸਿੱਖ ਕੌਮ ਦੇ, ਸੋ ਜਦੋਂ ਉਹਨਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ ਤਾਂ ਮਹਾਂਪੁਰਸ਼ਾਂ ਨੇ ਬਹੁਤ ਭਾਰੀ ਬੰਦਗੀ ਕੀਤੀ। ਉਹਨੇ ਦੁਨੀਆਂ ਤੋੜੇ ਬੰਧਨਾਂ, ਅੰਨ ਪਾਣੀ ਥੋੜ੍ਹਾ ਖਾਇਆ,
ਰੰਗ ਹੱਸੇ ਹੈ ਰੰਗ ਰੋਵੇ ਹੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਝ ਸੱਚੇ ਨਾਹ। ਇੱਕ ਵਾਹਿਗੁਰੂ ਤੋਂ ਬਿਨਾਂ ਨਾ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ, ਕੋਈ ਵੀ ਹੈ ਵੱਡੇ ਤੋਂ ਵੱਡਾ ਜਾਂ ਕੋਈ ਵੀ ਹੈ। ਇਸ ਲਈ ਮਹਾਂਪੁਰਸ਼ਾਂ ਦਾ ਜਦੋਂ ਜੀਵਨ ਪੜ੍ਹਦੇ ਹਾਂ ਤਾਂ ਗੁਰੂ ਪਿਆਰ ਵਾਲੇ ਦੱਸਦੇ ਨੇ ਕਿ ਮਹਾਂਪੁਰਸ਼ਾਂ ਨੇ ਬਹੁਤ ਘਾਲਣਾ ਘਾਲੀ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਪਾਇਆ ਬਾਬੇ ਬਖਸ਼ਦਰ, ਬਖਸ਼ਾਂ ਪ੍ਰਾਪਤ ਕੀਤੀਆਂ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਨੌ ਨਿਧ ਨਾਮ ਗਰੀਬੀ ਪਾਈ। ਮਹਾਂਪੁਰਸ਼ਾਂ ਨੇ ਬਹੁਤ ਬਹੁਤ ਵਾਰ ਸਤਸੰਗੀਓ ਕਰੜੀ ਘਾਲਣਾ ਘਾਲੀ, ਕਰੜੀ ਘਾਲਣਾ। ਅਤੇ ਉਸ ਘਾਲਣਾ ਦੇ ਵਿੱਚ ਮਹਾਂਪੁਰਸ਼ਾਂ ਨੇ ਕਹਿੰਦੇ ਨੇ ਕਿ ਤਿੰਨ ਚਲੀਸੇ ਕੱਟੇ ਨੇ ਰੋੜਾਂ ਉੱਤੇ ਬੈਠ ਕੇ ਜਾਂ ਲੰਮੇ ਪੈ ਕੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਮਹਾਂਪੁਰਸ਼ਾਂ ਦੇ ਘਰ ਜਾਂਦੇ ਰਹੇ ਹਾਂ, ਬਾਬਾ ਜੀ ਦੇ ਨਾਲ ਵੀ ਜਾਣ ਪਹਿਲੋਂ ਵੀ। ਮਾਤਾ ਨਿਹਾਲ ਕੌਰ ਜੀ ਸਾਨੂੰ ਦੱਸਦੇ ਰਹੇ ਨੇ ਕਿ ਇੱਥੇ ਬੈਠ ਕੇ ਅਤੇ ਮਹਾਂਪੁਰਸ਼ ਬੰਦਗੀ ਭਗਤੀ ਕਰਿਆ ਕਰਦੇ ਸੀ। ਕਿੱਕਰ ਦਾ ਰੁੱਖ ਸੀ ਘਰ ਦੇ ਵਿੱਚ ਅਤੇ ਉਹਦਾ ਏਕੜਾ ਟਾਣ ਸੀ ਕੋਈ 7 ਕੁ ਫੁੱਟ ਉੱਚਾ, ਘਰ ਦੀ ਇੱਕ ਸਾਈਡ ਨੂੰ ਗਿਆ ਹੋਇਆ ਸੀ। ਕਹਿੰਦੇ ਜਦੋਂ ਜ਼ਿਆਦਾ ਨੀਂਦਰ ਆਉਣੀ, ਜ਼ੋਰ ਪਾਉਣਾ, ਆਲਸਣੇ ਅਤੇ ਛਾਲ ਮਾਰਨੀ ਅਤੇ ਉਹ ਟਾਣ ਜਿਹੜਾ ਸੀ ਰੁੱਖ ਦਾ ਉਹ ਪਕੜ ਲੈਣਾ, ਲਟਕ ਕੇ ਉਹਦੇ ਨਾਲ ਅਤੇ ਫਿਰ ਵਾਹਿਗੁਰੂ ਦੀ ਬੰਦਗੀ ਕਰਨੀ। ਗੋਖੜੂ ਜਿਹਨੂੰ ਪਖੜਾ ਕਹਿੰਦੇ ਨੇ, ਬੀਜ ਉਹਦੇ ਬੜੇ ਨੁਕੀਲੇ ਹੁੰਦੇ ਸਤਸੰਗੀਓ, ਉਹਦੇ ਬੀਜਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਤੇ ਬੈਠ ਜਾਣਾ ਜਦੋਂ ਆਲਸ ਅਤੇ ਨੀਂਦਰ ਆਉਂਦੀ। ਰੋੜ ਸਤਸੰਗੀ, ਰੋੜਾਂ ਦਾ ਜਿਹੜੀ ਆਕਾਰ ਹੁੰਦਾ ਹੈ ਇਹ ਬਹੁਤ ਨੁਕੀਲੇ ਹੁੰਦੇ ਨੇ, ਬਹੁਤ ਚੁਭਦੇ ਨੇ, ਪੱਥਰ ਨਾਲੋਂ ਰੋੜ ਜ਼ਿਆਦਾ ਚੁਭਦਾ ਹੈ। ਉਹਦੇ ਉੱਤੇ ਬੈਠ ਕੇ ਬੇਅੰਤ ਵਾਰ ਮਹਾਂਪੁਰਸ਼ਾਂ ਨੇ ਬੰਦਗੀ ਕੀਤੀ ਹੈ। ਕਹਿੰਦੇ ਮਾਤਾ ਨਿਹਾਲ ਕੌਰ ਜੀ ਨੇ ਵੇਖਿਆ ਕਿ 3 ਵਾਰ ਮਹਾਂਪੁਰਸ਼ਾਂ ਨੇ ਚਲੀਸਾ ਕੱਟਿਆ, 40-40 ਦਿਨ ਘੱਟ ਖਾ ਕੇ, ਘੱਟ ਬੋਲ ਕੇ, ਘੱਟ ਸੌਂ ਕੇ। ਸੋ ਉਹਨਾਂ ਨੇ ਬਹੁਤ ਘਾਲਣਾ ਘਾਲੀ, ਰੋਟੀ ਬਹੁਤ ਘੱਟ ਖਾਣੀ। ਕਹਿੰਦੇ ਕਿ ਜਦੋਂ ਸਮਾਪਤੀ ਕੀਤੀ ਅਤੇ ਮਹਾਂਪੁਰਸ਼ਾਂ ਨੂੰ ਮਾਤਾ ਜੀ ਨੇ ਪ੍ਰਸ਼ਾਦਾ ਬਣਾ ਕੇ ਦਿੱਤਾ ਅਤੇ ਬੜੇ ਮੋਟੇ ਮੋਟੇ ਭਾਰੇ ਪ੍ਰਸ਼ਾਦੇ 4 ਅਤੇ ਚੰਗੇ ਸਨਿਗਧ ਚੰਗਾ ਘਿਓ ਆਦਿਕ ਲਾ ਕੇ ਅਤੇ ਮਾਂ ਨੇ ਬੜੇ ਚਾਅ ਨਾਲ ਬਣਾਏ ਅਤੇ ਮਹਾਂਪੁਰਸ਼ ਸਾਰੇ ਛੱਕ ਗਏ 4 ਹੀ। ਮਾਤਾ ਨਿਹਾਲ ਕੌਰ ਕਹਿੰਦੀ ਕਿ ਇੰਨੇ ਦਿਨ ਖਾਧਾ ਕੁਛ ਨਹੀਂ ਅਤੇ ਹੁਣ ਇੱਕਦਮ ਖਾ ਗਿਆ ਅਤੇ ਮਰਨਾ ਜਾਈ। ਕਹਿੰਦੇ ਮਾਂ ਮੈਨੂੰ ਪਤਾ ਮੈਂ ਕਿੱਥੇ ਮਰਨਾ, ਇੱਦਾਂ ਨਹੀਂ ਮੈਂ ਮਰਦਾ। ਕਹਿੰਦੇ ਕਰਾਂ ਮਹਾਂਪੁਰਸ਼ਾਂ ਦਾ ਸੋ ਅੰਬਾਲਾ ਪਿੰਡ ਦੇ ਨੇੜੇ ਗੁਰਦੁਆਰਾ ਸਾਹਿਬ 8ਵੇਂ ਪਾਤਸ਼ਾਹ ਜੀ ਦਾ ਪੰਜੋਖਰਾ ਸਾਹਿਬ, ਉੱਥੇ ਜਥਾ ਗਿਆ ਸੀ। ਵੱਡੇ ਮਹਾਂਪੁਰਸ਼ਾਂ ਵੇਲੇ ਦਾ ਬਚਨ ਹੈ। ਉੱਥੇ ਕੁਛ ਗਰਮੀ ਦੇ ਕਾਰਨ ਜਾਂ ਕੋਈ ਢਿੱਲ ਮੱਠ ਐਸੀ ਆਈ ਕਿ ਸਾਰੇ ਸਿੰਘ ਹੀ ਢਿੱਲੇ ਹੋ ਗਏ, ਬੜਾ ਤੇਜ਼ ਬੁਖਾਰ ਚੜ੍ਹਿਆ, ਜਾਂ ਤਾਂ ਕੁਛ ਮੱਛਰ ਆਦਿਕ ਸੀ ਜਾਂ ਕੁਛ ਐਸਾ ਕਾਰਨ ਸੀ, ਵਾਇਰਲ ਸੀ ਕੋਈ, ਬਹੁਤ ਤੇਜ਼ ਬੁਖਾਰ ਚੜ੍ਹਿਆ। ਅਤੇ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਬਹੁਤ ਤੇਜ਼ ਬੁਖਾਰ ਆਇਆ। ਡਾਕਟਰ ਨੇ ਚੈੱਕ ਕੀਤਾ ਅਤੇ ਕਹਿਣ ਲੱਗਾ ਇਹਨਾਂ ਨੂੰ ਬਹੁਤ ਹੀ ਸਖ਼ਤ ਅਤੇ ਬਹੁਤ ਤੇਜ਼ ਬੁਖਾਰ ਹੈ, ਲਗਾਤਾਰ ਇੰਨੇ ਦਿਨ ਦਵਾਈ ਲੈਣੀ ਹੈ, ਜੇ ਨਾ ਲਈ ਸਾਰੀ ਅਤੇ ਜੇ ਦੂਸਰੀ ਵਾਰ ਬੁਖਾਰ ਚੜ੍ਹ ਗਿਆ ਇਹਦੀ ਮੌਤ ਹੋ ਸਕਦੀ ਹੈ। ਅਤੇ ਕਹਿੰਦੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਕਿ ਮੈਨੂੰ ਪਤਾ ਮੇਰੀ ਮੌਤ ਕਿੱਥੇ ਹੋਣੀ, ਇੱਦਾਂ ਨਹੀਂ ਮਰਦਾ ਮੈਂ, ਮੈਨੂੰ ਪਤਾ ਮੈਂ ਕਿੱਥੇ ਮੌਤ ਹੋਣੀ ਮੇਰੀ, ਇਹਨਾਂ ਕਾਰਨਾਂ ਦੇ ਨਾਲ ਮੈਂ ਕਦੇ ਨਹੀਂ ਜਾਂਦਾ, ਮਤਲਬ ਐਸਾ ਦ੍ਰਿੜ ਵਿਸ਼ਵਾਸ ਉਹਨਾਂ ਦਾ। ਵਾਹਿਗੁਰੂ ਦੇ ਗੁਣ ਗਾਉਂਦੇ, ਕਿਸੇ ਦੀ ਪਰਵਾਹ ਨਾ ਕਰਨੀ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾਹ। ਹਰ ਜਨ ਰਾਮ ਨਾਮ ਗੁਣ ਗਾਵੇ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਅਤੇ ਵਾਹਿਗੁਰੂ ਦੇ ਹੀ ਗੁਣ ਗਾਉਂਦੇ ਹਨ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਭਾਈ ਉਹਨਾਂ ਦੀ ਨਿੰਦਿਆ ਕਰੇ ਤਾਂ ਉਹ ਆਪਣਾ ਕਦੇ ਵੀ ਸੁਭਾਅ ਨਹੀਂ ਛੱਡਦੇ, ਭਲਾ ਕਰੀ ਜਾਣਾ, ਪਰਉਪਕਾਰ ਕਰੀ ਜਾਣਾ, ਕੌਮ ਦੇ ਭਲੇ ਵਾਸਤੇ ਸੋਚੀ ਜਾਣਾ, ਕੌਮ ਦੀ ਚੜ੍ਹਦੀ ਕਲਾ ਲਈ ਤਤਪਰ ਰਹਿਣਾ। ਬੜਾ ਪ੍ਰੋਪਰ ਕਰਨਾ ਕੀਤਾ ਸਮੇਂ ਦੇ ਲੀਡਰਾਂ ਨੇ,
ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਮਹਾਂਪੁਰਸ਼ ਸੰਗਤ ਨੂੰ ਸਪੀਚ ਕਰਿਆ ਕਰਦੇ ਸੀ, ਗੁਰਮਤ ਨਾਲ ਜੋੜਿਆ ਕਰਦੇ ਸੀ। ਬੇਅੰਤ ਇਕੱਠ ਹੁੰਦਾ, ਬੇਅੰਤ ਇਕੱਠ, ਠਾਠਾ ਮਾਰਦਾ ਸਮੁੰਦਰ, ਉੱਪਰ ਵੀ ਹਾਲ ਜਿਹੜੇ ਸੀ ਗੈਲਰੀ ਭਰੀ ਹੋਣੀ, ਥੱਲੇ ਵੀ ਇੰਨੀ ਭਾਰੀ ਸੰਗਤ ਬੈਠਣੀ। ਔਰ ਅਕਾਲੀ ਲੀਡਰਾਂ ਨੇ ਵੇਖਿਆ ਕਿ ਇਹਦਾ ਕੱਦ ਲਗਾਤਾਰ ਵੱਧਦਾ ਜਾ ਰਿਹਾ, ਫਿਰ ਉਹਨਾਂ ਨੇ ਨਿੰਦਿਆ ਕਰਨੀ ਸ਼ੁਰੂ ਕੀਤੀ। ਬੇਨਤੀ ਕਰਦੇ, ਨਿੰਦਿਆ ਕੀ ਹੁੰਦੀ ਹੈ? ਨਿੰਦਿਆ ਹੁੰਦੀ ਹੈ ਕਿ ਆਪਣੇ ਤੋਂ ਤਕੜਾ ਜਿਹੜਾ ਹੈ ਉਹਦੇ ਫਿਰ ਔਗਣ ਵਿੱਚ ਉਹਦੇ ਦੱਸਣ ਲੱਗ ਪੈਣੇ, ਗੁਣਾਂ ਨੂੰ ਔਗਣਾਂ ਵਿੱਚ ਬਦਲ ਕੇ ਦੱਸੀ ਜਾਣਾ। ਕਾਂਗਰਸ ਦਾ ਜੰਟ ਆ ਜੀ, ਇਹ ਕਾਂਗਰਸ ਦਾ ਖੜਾ ਕੀਤਾ ਹੈ ਜੀ। ਅਤੇ ਮਹਾਂਪੁਰਸ਼ਾਂ ਨੇ ਕਹਿਣਾ, ਭਲਿਓ ਧੀਆਂ ਤੁਸੀਂ ਵਹੀਆਂ ਕਾਂਗਰਸੀਆਂ ਦੇ ਘਰ, ਬਹਿਣਾ ਖਲੋਣਾ ਤੁਹਾਡਾ ਸੋ ਕਾਂਗਰਸੀਆਂ ਦੇ ਨਾਲ, ਅਤੇ ਮੈਨੂੰ ਕਾਂਗਰਸ ਦਾ ਤੁਸੀਂ ਦੱਸ ਰਹੇ ਹੋ। ਸਮਾਂ ਚੱਲਦਾ ਗਿਆ ਚੱਲਦਾ ਗਿਆ, ਅੰਤ ਨੂੰ ਇਹਨਾਂ ਨੇ ਕਹਿ ਤਾ ਜੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਹਨਾਂ 'ਤੇ ਬੋਲਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਭਾਵ ਕਿ ਸੰਤਾਂ ਨੂੰ ਮੰਜੀ ਹਾਲ ਵਿੱਚ ਬੋਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਜੀ, ਇਹ ਸਰਕਾਰੀ ਨੇ, ਇਹ ਇੱਦਾਂ ਨੇ। ਮਹਾਂਪੁਰਸ਼ ਲੰਗਰ ਹਾਲ 'ਤੇ ਚਲੇ ਗਏ। ਲੰਗਰ ਹਾਲ ਜਿਹੜਾ ਸੀ ਇਹਦੀ ਉੱਤੇ ਉੱਪਰਲੀ ਛੱਤ 'ਤੇ ਮਹਾਂਪੁਰਸ਼ਾਂ ਨੇ ਆਪਣੇ ਟਿਕਾਣੇ ਬਣਾ ਲਏ, ਉੱਥੇ ਫਿਰ ਮਹਾਂਪੁਰਸ਼ ਸਪੀਚ ਕਰਿਆ ਕਰਦੇ, ਉੱਥੇ ਹੀ ਸੰਗਤਾਂ ਨੂੰ ਸੰਬੋਧਨ ਕਰਦੇ, ਉੱਥੇ ਸਤਸੰਗ ਫਿਰ ਸੰਗਤਾਂ ਆਉਂਦੀਆਂ ਫੈਸਲੇ ਹੁੰਦੇ। ਔਰ ਧੀਆਂ ਭੈਣਾਂ ਨੂੰ ਜਿਹੜੇ ਤੰਗ ਕਰਦੇ ਸੀ ਸਹੁਰੇ ਦਾਜ ਦੇ ਲਾਲਚੀ, ਉਹਨਾਂ ਦੀਆਂ ਚੰਗੀਆਂ ਕਲਾਸਾਂ ਮਹਾਂਪੁਰਸ਼ਾਂ ਨੂੰ ਲਾਉਣੀਆਂ ਅਤੇ ਬਹੁਤ ਸਖਤੀ ਦੇ ਨਾਲ ਤਾੜਨਾ ਕਰਨੀ, ਕਹਿਣਾ ਕਹਿਣਾ ਉਹਨਾਂ ਨੇ ਮੇਰੀ ਧੀ ਹੈ ਇਹ, ਜੇ ਇਹਨੂੰ ਕੁਛ ਹੋਇਆ ਜਾਂ ਇਹਨੂੰ ਤੰਗ ਕੀਤਾ ਤਾਂ ਤੁਸੀਂ ਵੇਖ ਲਿਓ। ਸਤਸੰਗੀਓ, ਮੇਰੇ ਵੇਖਣ ਦੀ ਘਟਨਾ ਹੈ ਕਿ ਕਿਸੇ ਬੀਬੀ ਨੇ, ਅੰਮ੍ਰਿਤਧਾਰੀ ਬੀਬੀ ਸੀ ਅਤੇ ਵਿਚੋਲੀ ਬਣ ਗਈ, ਅਤੇ ਉਹਨੇ ਕੀ ਕੀਤਾ ਕਿ ਵੱਡੀ ਉਮਰ ਦੇ ਵਿਅਕਤੀ ਨਾਲ ਛੋਟੀ ਉਮਰ ਦੀ ਧੀ ਦਾ ਜਿਹੜਾ ਰਿਸ਼ਤਾ ਕਰ ਦਿੱਤਾ। ਰੌਲਾ ਪਿਆ ਅਤੇ ਕੁਦਰਤੀ ਅਸੀਂ ਵੀ ਉੱਥੇ ਬੈਠੇ ਹੋਏ ਸੀ, ਜਾਣਾ ਸੀ ਕਣਕ ਦੀ ਉਗਰਾਹੀ ਨੂੰ ਮੁਕਤਸਰ ਸਾਹਿਬ ਸਾਈਡ 'ਤੇ, ਅਤੇ ਮਹਾਂਪੁਰਸ਼ਾਂ ਤੋਂ ਆਗਿਆ ਲੈਣ ਆਏ ਸੀ ਅਸੀਂ ਬੈਠੇ, ਅਤੇ ਉਹ ਕੋਈ ਉੱਥੇ ਫੈਸਲਾ ਹੋ ਰਿਹਾ ਸੀ, ਮਹਾਂਪੁਰਸ਼ ਬੈਠੇ ਲੰਗਰ ਹਾਲ ਦੇ ਉੱਤੇ ਅੰਦਰ ਬਾਹਰ, ਜਿਹੜਾ ਗੁੰਮਦ ਹੈ ਉਹਦੇ ਥੱਲੇ ਬਣੇ ਹੋਏ ਕਮਰੇ ਉੱਥੇ, ਅਤੇ ਚਾਰ ਸਫੇ ਟੈਂਟ ਆਦਿਕ ਲੱਗੇ ਹੋਏ ਸੀ, ਅਤੇ ਮਹਾਂਪੁਰਸ਼ ਉੱਥੇ ਫੈਸਲਾ ਕਰਵਾ ਰਿਹਾ। ਅਤੇ ਪੁੱਛਦਿਆਂ ਕਰਦਿਆਂ ਮਹਾਂਪੁਰਸ਼ਾਂ ਨੇ ਕੀਤਾ ਸਵਾਲ, ਕਹਿਣ ਲੱਗੇ ਬੀਬੀ ਤੂੰ ਵੀ ਅੰਮ੍ਰਿਤ ਛਕਿਆ ਅਤੇ ਬੱਚੀ ਨੇ ਵੀ ਅੰਮ੍ਰਿਤ ਛਕਿਆ, ਅਤੇ ਤੂੰ ਇਹ ਰਿਸ਼ਤਾ ਕਿਉਂ ਕਰਾਇਆ? ਕਹਿੰਦੀ ਵੀ ਇਹ ਪਰਖਣਾ ਚਾਹੁੰਦੀ ਸੀ ਇਹਨਾਂ ਦੀ ਕਿਰਪਾਨ। ਮਹਾਂਪੁਰਸ਼ਾਂ ਨੇ ਤੀਰ ਚੁੱਕ ਲਿਆ, ਫੜ ਕੇ ਨਾ ਜਿਹੜਾ ਤਿੱਖਾ ਬੰਨਾ ਹੁੰਦਾ ਨੋਕ, ਉਧਰੋਂ ਫੜ ਕੇ ਵੱਟ ਲਿਆ, ਕਹਿੰਦੇ ਜੀ ਜਨਾਨੀ ਨਾ ਹੁੰਦੀ ਮੈਂ ਤੈਨੂੰ ਇੱਥੇ ਚੰਗੀ ਤਰ੍ਹਾਂ ਝੰਬਦਾ, ਅਸੀਂ ਗਾਤਰੇ ਪਵਾ ਰਹੇ ਹਾਂ ਅੰਮ੍ਰਿਤ ਛਕਾ ਰਹੇ ਹਾਂ, ਤੂੰ ਲੋਕਾਂ ਦੀਆਂ ਕਿਰਪਾਨਾਂ ਪਰਖਦੀ ਫਿਰਦੀ? ਮੈਂ ਆਖੇ ਵੇਖਣਾ ਚਾਹੁੰਦੀ ਸੀ ਕਿ ਕਿੰਨੇ ਕੁ ਅੰਮ੍ਰਿਤਧਾਰੀ ਨੇ ਜਾਂ ਕੀ ਹੈ, ਮਤਲਬ ਕਿ ਮਹਾਂਪੁਰਸ਼ ਉੱਥੇ ਫੈਸਲੇ ਕਰਾਉਂਦੇ, ਉੱਥੇ ਸਤਸੰਗੀ ਲੋਕਾਂ ਦੇ ਫੈਸਲੇ ਹੁੰਦੇ, ਅਦਾਲਤਾਂ 'ਚ ਲੋਕ ਜਾਣੋ ਅੜ ਗਏ। ਇਹ ਵੀ ਚੀਜ਼ ਜਿਹੜੀ ਸਰਕਾਰ ਨੂੰ ਇੱਕ ਦੁੱਖ ਦੇ ਰਹੀ ਸੀ ਕਿ ਪੈਰਲਰ ਸਰਕਾਰ ਚੱਲ ਰਹੀ ਹੈ, ਇਹ ਲਗਾਤਾਰ ਫੈਸਲੇ ਕਰ ਰਹੇ ਨੇ। ਸੋ ਐਸੇ ਮਹਾਂਪੁਰਸ਼ ਉਹਨਾਂ ਨੇ ਸਤਸੰਗੀ ਆਪਣੀ ਬੰਦਗੀ ਭਗਤੀ ਦੇ ਸਹਾਰੇ, ਸੋ ਇਸ ਤਰ੍ਹਾਂ ਜਿਹੜਾ ਸੀ ਇਸ ਸਮੇਂ ਦੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਇਹੀ ਲੀਡਰ ਜਿਹੜੇ ਬਹੁਤ ਮੁਖਾਲਫਤ ਕਰਦੇ ਸੀ, ਅੰਤ ਤੱਕ ਇਹਨਾਂ ਨੇ ਅੰਦਰ ਵੈਰ ਰੱਖਿਆ, ਮੁੱਖ ਮੈਂ ਰਾਮ ਰਾਮ ਅਤੇ ਬਗਲ ਮੈਂ ਛੁਰੀ ਰੱਖੀ, ਉੱਤੋਂ ਮਿੱਠੇ ਰਹਿਣਾ ਅਤੇ ਵਿੱਚੋਂ ਸਾਰਾ ਕੁਛ ਕਰੀ ਜਾਣਾ। ਇਹਦਾ ਪ੍ਰਮਾਣ ਆਪਾਂ ਨੂੰ ਸਾਸੇ ਸੋਸ਼ਲ ਮੀਡੀਆ 'ਤੇ ਅਫਸਰਾਂ ਦੀਆਂ ਲਿਖੀਆਂ ਕਿਤਾਬਾਂ ਅਤੇ ਉਹਨਾਂ ਦੇ ਸਪੀਚਾਂ 'ਤੇ ਉਹਨਾਂ ਦੀ ਇੰਟਰਵਿਊ ਸੁਣ ਸਕਦੇ ਹਾਂ। ਕਹਿੰਦੇ ਜਦੋਂ ਅਸੀਂ ਸਰਕਾਰ ਦੇ ਇਸ਼ਾਰੇ 'ਤੇ ਇਹਨਾਂ ਲੀਡਰਾਂ ਨੂੰ ਬਚਾਉਣ ਲਈ ਆਏ, ਅਤੇ ਕਹਿੰਦੇ ਕਿ ਇਹਨਾਂ ਨੇ ਸਵਾਲ ਹੀ ਪਹਿਲਾਂ ਇਹ ਕੀਤਾ, ਮਰ ਗਿਆ ਕਿ ਨਹੀਂ ਅਜੇ? ਮਤਲਬ ਅਸੀਂ ਸੱਦਿਆ ਹੀ ਇਸੇ ਕੰਮ ਨੂੰ ਅਸੀਂ ਗਲੋਂ ਲਵੇ, ਅਤੇ ਸਾਡੇ ਉੱਤੇ ਇਸ ਪ੍ਰਕਾਰ ਜਿਹੜਾ ਇਹਨਾਂ ਆ ਕੇ ਬਣਾਇਆ ਹੋਇਆ ਆਪਣਾ ਪ੍ਰਭਾਵ ਇਹ ਸਾਡੇ ਤੋਂ ਹਟ ਜਾਏ। ਇਹਨਾਂ ਨੇ ਇਸ਼ਾਰਾ ਕੀਤਾ, ਇਹਨਾਂ ਨੇ ਹਰੀ ਝੰਡੀ ਦਿੱਤੀ, ਤਾਂ ਸਾਰਾ ਕੁਛ ਹੋਇਆ। ਮੈਨੂੰ ਯਾਦ ਹੈ ਕਿ ਜਿਹੜੀ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਜਿਹੜਾ ਗੇਟ ਹੁੰਦਾ ਨਾ, ਇੱਥੇ ਕੈਂਚੀ ਗੇਟ ਲੱਗਾ ਹੁੰਦਾ ਸੀ, ਕੈਂਚੀ ਗੇਟ। ਜਦੋਂ ਆਉਣਾ ਮਹਾਂਪੁਰਸ਼ਾਂ ਦੇ ਕੋਲ ਕੈਂਚੀ ਗੇਟ ਲੱਗਾ ਹੁੰਦਾ ਸੀ, ਉਹਨੂੰ ਵੱਡਾ ਤਾਲਾ ਲੱਗਾ ਹੁੰਦਾ ਸੀ, ਰਾਤ ਨੂੰ ਉਹਨੂੰ ਬੰਦ ਕਰ ਦਿੰਦੇ ਸੀ। ਉਹ ਖੁੱਲ੍ਹ ਕਿਵੇਂ ਗਿਆ?
ਇਹਨਾਂ ਆਪ ਖੋਲਿਆ, ਟੈਂਕ ਅੰਦਰ ਆਏ, ਗੱਡੀਆਂ ਬਖਤਰ ਬੰਦ ਗੱਡੀਆਂ ਅੰਦਰ ਆਈਆਂ, ਇਹਨਾਂ ਨੇ ਆਪ ਉਹ ਖੋਲ੍ਹ ਕੇ ਅਤੇ ਇਹ ਸਾਰਾ ਕੁਛ ਅੰਦਰ ਲੰਘਾਇਆ। ਮਤਲਬ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੁਛ ਹੋਇਆ ਪਿਆਰੇ। ਬੜੀ ਨਿੰਦਿਆ ਕੀਤੀ ਹੈ, ਸਰਕਾਰੀ ਆ ਜੀ, ਕਾਂਗਰਸੀ ਹੈ, ਇਹ ਇਹ ਹੈ, ਉਹ ਹੈ। ਅਤੇ ਮਹਾਂਪੁਰਸ਼ ਜਿਹੜੇ ਸੀ ਹਮੇਸ਼ਾ ਹੀ ਸ਼ਾਂਤ ਰਹੇ। ਕਹਿੰਦੇ ਅਸੀਂ ਆਪਣੀਆਂ ਪੱਗਾਂ ਨਹੀਂ ਲਾਉਣਾ ਚਾਹੁੰਦੇ, ਇਹ ਵੀ ਚਾਹੁੰਦੀ ਹੈ ਸਰਕਾਰ ਵੀ ਚਾਹੁੰਦੀ ਹੈ ਕਿਸੇ ਤਰ੍ਹਾਂ ਆਪਸ ਵਿੱਚ ਉਲਝਣ ਅਤੇ ਸਾਨੂੰ ਮੌਕਾ ਮਿਲੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਭਾਈ ਜੇ ਕੋਈ ਨਿੰਦਕ ਹਰੀ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ, ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਆਪਣਾ ਗੁਣ ਨਾ ਗਵਾਵੇ, ਆਪਣਾ ਜਿਹੜਾ ਸੁਭਾਅ ਹੈ ਨਾ ਪਰਉਪਕਾਰੀ, ਉਹਨੂੰ ਕਦਾਂ ਚਿੱਤ ਵੀ ਗਵਾਉਂਦੇ ਨਹੀਂ। ਰਹਾਓ, ਵਿਸ਼ਰਾਮ ਦੇ ਕੇ ਸਤਿਗੁਰ ਕਿਰਪਾ ਕਰ ਰਹੇ ਹਨ। ਜੋ ਕਿਛ ਕਰੇ ਸੋ ਆਪੇ ਸੁਆਮੀ, ਜੋ ਕਿਛ ਕਰਦਾ ਹੈ ਪਰਮਾਤਮਾ ਆਪ ਹੀ ਕਰਦਾ ਹੈ। ਭੰਨਣ ਘੜਨਹਾਰ ਪਿਆਰਿਓ, ਛਿਨਵੇਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਪਸ਼ੂ ਨਾ ਆਵੇ, ਤਿਸ ਤਤਕਾਲ ਦੈ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸੀਸ, ਤਾ ਕਾ ਲੇਖਾ ਨਾ ਗਣੇ ਜਗਦੀਸ਼, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤੁਰ ਨਾ ਜਾਣੇ ਹੋਰ। ਹਰਨ ਭਰਨ ਜਾ ਕਾ ਨੇਤਰ ਫੋਰ ਦਾ ਭਾਵ ਹੈ ਅੱਖ ਦੇ ਫੋਰ ਵਿੱਚ ਹੀ, ਸਾਡੇ ਮਾਝੇ ਦੇ ਵਿੱਚ ਅਸੀਂ ਕਹਿੰਦੇ ਅੱਖ ਦੇ ਫੋਰ 'ਚ ਕੰਮ ਕਰਦੇ ਹਾਂ, ਮੈਂ ਆ ਭਾਵ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ। ਸੋ ਇਸ ਲਈ ਹਰਨ ਭਰਨ ਜਾ ਕਾ ਨੇਤਰ ਫੋਰ, ਅੱਖ ਦੇ ਫੋਰ ਵਿੱਚ ਹੀ, ਅੱਖ ਖੋਲ੍ਹਣ ਜਿੰਨੇ ਸਮੇਂ ਵਿੱਚ ਹੀ ਸੰਸਾਰ ਨੂੰ ਨਾਸ ਕਰ ਦੇਵੇ ਅਤੇ ਸੰਸਾਰ ਨੂੰ ਫਿਰ ਬਣਾ ਦੇਵੇ ਵਾਹਿਗੁਰੂ, ਉਹਦੇ ਹੱਥ ਸਾਰਾ ਕੁਛ ਪਾਈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਇੰਨਾ ਭਰੋਸਾ ਰੱਖਦੇ ਨੇ, ਜੋ ਕੁਛ ਕਰਦਾ ਵਾਹਿਗੁਰੂ ਕਰਦਾ, ਉਹਦੀ ਰਜ਼ਾ 'ਚ ਰਹਿੰਦੇ ਨੇ ਵਾਹਿਗੁਰੂ ਦੇ ਪਿਆਰੇ। ਹਰ ਆਪੇ ਕਾਰ ਕਮਾਵੇ, ਫਿਰ ਵਾਹਿਗੁਰੂ ਆਪ ਹੀ ਆਪਣੇ ਪਿਆਰਿਆਂ ਪਾਸੋਂ ਭਗਤੀ ਰੂਪੀ ਕਾਰ ਕਰਾਉਂਦਾ ਹੈ, ਆਪਣੇ ਪਿਆਰਿਆਂ ਕੋਲ ਭਗਤੀ ਕਰਵਾਉਂਦਾ ਵਾਹਿਗੁਰੂ ਆਪ ਹੀ। ਸੋ ਸਤਸੰਗੀਓ, ਵਾਹਿਗੁਰੂ ਦਾ ਨਾਮ ਜਪਣਾ, ਵਾਹਿਗੁਰੂ ਦਾ ਨਾਮ ਸੁਣਨਾ, ਵਾਹਿਗੁਰੂ ਦੇ ਨਾਮ ਨੂੰ ਸਤਸੰਗੀਓ ਮਨ 'ਚ ਵਸਾਉਣਾ, ਇਹ ਵਾਹਿਗੁਰੂ ਦੇ ਪਿਆਰੇ ਕਰਦੇ ਨੇ। ਇਸੇ ਨੂੰ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਰ ਰੋਜ਼, ਗਾਵੈ ਯੋਧ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ। ਜਿਹੜਾ ਭਾਈ ਵਾਹਿਗੁਰੂ ਦੀ ਰਜ਼ਾ ਨੂੰ ਮੰਨਣਾ ਹੈ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਹੈ, ਸੋ ਉਹਨੂੰ ਕਹਿੰਦੇ ਹਨ ਕਿ ਯੋਧ, ਯੋਧੇ। ਅਤੇ ਜਿਹੜਾ ਵਾਹਿਗੁਰੂ ਦਾ ਨਾਮ ਸੁਣਨਾ ਹੈ, ਬਾਣੀ ਸੁਣਨੀ ਹੈ, ਕੀਰਤਨ ਪਰਮਾਤਮਾ ਦਾ ਸੁਣਨਾ ਹੈ, ਇਸ ਨੂੰ ਕਹਿੰਦੇ ਹਨ ਮਹਾਂਬਲ, ਮਹਾਂਬਲੀ ਸੂਰਮੇ ਜੀ ਨੂੰ ਕਹਿੰਦੇ ਪਿਆਰਿਓ। ਅਤੇ ਇਸੇ ਪ੍ਰਕਾਰ ਜਿਹੜਾ ਮੰਨਣਾ ਹੈ ਗੁਰੂ ਕੇ ਬਚਨਾਂ ਨੂੰ, ਉਹਨੂੰ ਕਹਿੰਦੇ ਹਨ ਸਤਸੰਗੀਓ ਸੂਰਮੇ। ਇਹ ਤਿੰਨ ਨੇ, ਗਾਵਹਿ ਯੋਧ ਮਹਾਂਬਲ ਸੂਰਾ। ਗਾਵੀਏ, ਸੁਣੀਏ, ਮਨ ਰੱਖੀਏ ਭਾਉ, ਗਾਉਣਾ ਪ੍ਰਮਾਤਮਾ ਦੀ ਸਿਫਤ ਨੂੰ ਸੁਣਨਾ, ਅਤੇ ਫਿਰ ਮਨ 'ਚ ਭਾਉ ਪ੍ਰੇਮ ਰੱਖਣਾ ਸਤਸੰਗੀਓ। ਉਹਨਾਂ ਨੂੰ ਸੂਰਮੇ ਕਿਹਾ ਬਾਣੀ ਵਿੱਚ। ਇਹ ਵੀ ਆਪਾਂ ਪੜ੍ਹਦੇ ਹਾਂ ਕਿ ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਸੂਰਮੇ ਨੇ ਜਿਹੜੇ ਮੂੰਹ ਦੇ ਉੱਤੇ ਪੱਖ ਖਾਂਦੇ ਨੇ ਸਾਰ ਭਾਵ ਲੋਹਾ, ਭਾਵ ਕਿ ਅਸੰਖ ਬੇਅੰਤ ਐਸੇ ਸੂਰਮੇ ਜੰਗ ਦੇ ਮੈਦਾਨ ਵਿੱਚ ਡਟ ਜਾਂਦੇ ਆ, ਤੇਗਾਂ ਤਲਵਾਰਾਂ ਬਰਸ਼ੀਆਂ ਦੇ ਵਾਰ, ਗੋਲੀਆਂ ਤੋਪਾਂ ਟੈਂਕਾਂ ਦੇ ਵਾਰ ਪਿਆਰੇ ਆਪਣੇ ਸਰੀਰ ਉੱਤੇ ਝੱਲ ਲੈਂਦੇ ਨੇ। ਐਸੇ ਵਾਹਿਗੁਰੂ ਦੇ ਪਿਆਰੇ ਯੋਧੇ ਅਤੇ ਐਸੇ ਸੂਰਮੇ ਨੇ ਗੁਰੂ ਦੇ ਪਿਆਰੇ। ਹਰ ਰੋਜ਼ ਆਪਾਂ ਬਚਨ ਸੁਣਦੇ ਗੁਰੂ ਦੇ ਪਿਆਰਿਆਂ ਕੋਲੋਂ ਕਿ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀ ਅਤ ਹੈ ਸੂਰਾ, ਆਤਮ ਜਣੇ ਸਗਲ ਵਾ ਸਤਾਕੈ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਏ ਆਤਮ ਰੰਗ, ਸਰਣੀ ਪਾਵਨ ਨਾਮ ਤੇ ਆਮਨ ਸਹਿ ਸਮਾਵਨ ਸੰਗ, ਭਗਤੀ ਮੈਂ ਸ਼ਕਤੀ ਹੈ ਪਿਆਰਿਓ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਵੇਖੇ ਰਹਿ ਕੇ ਲੰਮਾ ਸਮਾਂ ਬੰਦਗੀ ਕੀਤੀ ਹੈ, ਕੱਚੇ ਬੇਰ ਖਾ ਕੇ ਅਤੇ ਭਗਤੀ ਕੀਤੀ ਹੈ, ਅੰਨ ਪਾਣੀ ਛੱਡ ਕੇ ਅਤੇ ਸਤਸੰਗੀ ਬਹੁਤ ਥੋੜ੍ਹਾ ਖਾ ਕੇ ਭਗਤੀ ਕੀਤੀ ਹੈ। ਅੱਜ ਵੀ ਚਲੇ ਜਾਓ ਸ੍ਰੀ ਦਮਦਮਾ ਸਾਹਿਬ, ਉੱਥੇ ਪਿਛਲੇ ਬੰਨੇ ਸਤਸੰਗੀ ਭੂਰਾ ਬਣਿਆ ਹੋਇਆ ਬੇਸਮੈਂਟ, ਉਹਦੇ ਵਿੱਚ ਜਾਓ ਅਤੇ ਉਹਦੇ 'ਚ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿਹੜਾ ਬੁੰਗਾ ਹੈ ਉਹਦੇ ਥੱਲੇ ਉਹ ਭੂਰਾ ਹੈ,
ਉੱਥੇ ਮਹਾਂਪੁਰਸ਼ ਬਾਬਾ ਦੀਪ ਸਿੰਘ ਜੀ ਬੰਦਗੀ ਕਰਿਆ ਕਰਦੇ ਸੀ। ਚਣੇ ਇੱਕ ਬਹੁਤ ਵੱਡਾ ਮੱਟ ਹੈ ਵਿੱਚ ਕੰਧ ਦੇ, ਉਹ 'ਚ ਚਣੇ ਅਤੇ ਇੱਕ ਵਿੱਚ ਜਲ ਰੱਖਦੇ, ਚਣਿਆਂ ਦੀ ਮੁੱਠ ਛਕ ਲੈਣੀ, ਜਦੋਂ ਤੇਹ ਲੱਗਣੀ ਪਾਣੀ ਪੀ ਲੈਣਾ। ਲੰਮਾ ਸਮਾਂ ਵਾਹਿਗੁਰੂ ਦੀ ਬੰਦਗੀ ਕੀਤੀ ਹੈ। ਸਮਾਂ ਆਇਆ ਜਦੋਂ ਅਤੇ ਸਤਸੰਗੀਓ 18 ਸੇਲ ਦਾ ਖੰਡਾ ਪਕੜ ਕੇ 82 ਸਾਲ ਦੀ ਉਮਰ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਆਹੂ ਲਾਹੇ ਬੈਰੀਆਂ ਦੇ, ਸੀਸ ਤਲੀ ਉੱਤੇ ਰੱਖ ਕੇ ਸੇਵਾ ਕੀਤੀ। ਪਿਆਰਿਓ, ਬਾਬਾ ਦੀਪ ਸਿੰਘ ਜੀ ਦੇ 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਹੱਥਾਂ ਨਾਲ ਸੇਵਾ ਕੀਤੀ ਲਿਖੇ ਹੈ। ਇੱਕ ਜਿਹੜਾ ਹੈ ਇਹ ਅਰਬੀ ਵਿੱਚ ਵੀ ਸਰੂਪ ਜ਼ਿਕਰ ਮਿਲਦਾ ਕਿ ਬਾਬਾ ਜੀ ਨੇ ਲਿਖਿਆ, ਇਹਨੇ ਵਿਦਵਾਨ ਹੈ, ਸੱਚੇ ਪਾਤਸ਼ਾਹ ਦੀ ਬਾਣੀ ਲਿਖ ਰਹੇ ਨੇ। ਪੜ੍ਹਦਿਆਂ ਪੜ੍ਹਦਿਆਂ ਬਚਨ ਆਇਆ ਹੈ ਕਿ ਤੈ ਸਾਹਿਬ ਕੀ ਬਾਤ ਜੇ ਆਖੇ ਕਹੁ ਨਾਨਕ ਅਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਇਹ ਜਦੋਂ ਬਚਨ ਲਿਖੇ ਹਨ ਬਹਾਗੜਾ ਰਾਗ ਵਿੱਚ ਪਿਆਰੇ ਬਚਨ ਆਉਂਦੇ ਨੇ ਕਿ ਆਪਣਾ ਸਿਰ ਕੱਟ ਕੇ ਵੀ ਗੁਰੂ ਦੀ ਸੇਵਾ ਕਰਨਾ ਕਰੇ। ਇੱਥੇ ਕਹਿੰਦੇ ਬਾਬਾ ਦੀਪ ਸਿੰਘ ਜਦੋਂ ਆਏ ਅਤੇ 8 ਪਹਿਰ ਸਮਾਧੀ ਵਿੱਚ ਲੀਨ ਰਹੇ, ਇਹਨਾਂ ਬਚਨਾਂ ਦੀ ਕਮਾਈ ਕਰਦੇ ਰਹੇ, ਇਹਨਾਂ ਬਚਨਾਂ ਨੂੰ ਯਾਦ ਕਰਦੇ ਰਹੇ, 8 ਪਹਿਰ ਸੁਰਤੀ ਪਰਮੇਸ਼ਰ ਨਾਲ ਜੋੜੀ ਰੱਖੀ। ਐਸੀ ਐਸੀ ਘਾਲਣਾ ਘਾਲੀ ਪਿਆਰੇ, ਭਗਤੀ ਮੈਂ ਸ਼ਕਤੀ ਹੈ। ਉਸੇ ਹੀ ਟਕਸਾਲ ਦੇ ਮੁਖੀ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਬਹੁਤ ਵੱਡੀ ਘਾਲਣਾ ਅਤੇ ਭਗਤੀ ਕੀਤੀ ਪਿਆਰੇ। ਪੁਰਾਣੇ ਸਿੰਘ ਦੱਸਦੇ ਨੇ ਜਦੋਂ ਇਹਨਾਂ ਨੂੰ ਭਾਈ ਜਰਨੈਲ ਸਿੰਘ ਜੀ ਅਭਿਆਸੀ ਕਹਿੰਦੇ ਸੀ ਜਥੇ ਵਿੱਚ, ਸਾਰੀ ਸਾਰੀ ਰਾਤ ਵਾਹਿਗੁਰੂ ਦੀ ਬੰਦਗੀ, ਸਾਰੀ ਸਾਰੀ ਰਾਤ ਵਾਹਿਗੁਰੂ ਦੀ ਭਗਤੀ ਕਰਨੀ। ਮੇਰੇ ਉਸਤਾਦ ਜੀ ਗਿਆਨੀ ਪ੍ਰੇਮ ਸਿੰਘ ਜੀ ਦੱਸਦੇ ਨੇ ਕਿ ਇੱਕ ਵਾਰ ਰਾਤ ਨੂੰ ਮਹਾਂਪੁਰਸ਼ ਕਿਤੇ ਸਿਮਰਨ ਬੰਦਗੀ ਕਰਨ ਵਾਸਤੇ ਕਿਤੇ ਇਕਾਂਤ ਚਲੇ ਗਏ। ਇਕਾਂਤ ਵਿੱਚ ਬੈਠ ਕੇ ਬੰਦਗੀ ਕਰਨੀ ਪਿਆਰਿਓ, ਕਹਿੰਦੇ ਯੋਗੀ ਨਾ ਭਾਲੇ ਦੂਜਾ ਅਤੇ ਭੋਗੀ ਨਾ ਭਾਲੇ ਤੀਜਾ। ਸਮਝ ਆਈ? ਯੋਗੀ ਨਾ ਭਾਲੇ ਦੂਜਾ, ਯੋਗੀ ਦਾ ਸੱਦਾ ਜੁੜਿਆ ਹੋਇਆ, ਜਿਹੜਾ ਜੁੜਿਆ ਹੋਇਆ ਬੰਦਾ ਉਹ ਚਾਹੁੰਦਾ ਇਕੱਲਾ ਮੈਂ ਕਿਤੇ ਬੈਠ ਕੇ ਵਾਹਿਗੁਰੂ ਦੇ ਨਾਲ ਜੁੜਾਂ। ਤਜਰਬਾ ਕਰਿਓ, ਸਾਡੇ ਲਾਗੇ ਕੋਈ ਆ ਕੇ ਬਹਿ ਜਾਏ ਨਾ ਅਤੇ ਵਧੋ ਵਧੀ ਗੱਲਾਂ ਦੇ ਵਿੱਚ ਆਪਾਂ ਰੁੱਝ ਜਾਂਦੇ ਹਾਂ, ਇਕੱਲੇ ਆਨੰਦ ਲਈਦਾ। ਯੋਗੀ ਨਾ ਭਾਲੇ ਦੂਜਾ ਅਤੇ ਭੋਗੀ ਨਾ ਭਾਲੇ ਤੂ ਤੀਜਾ, ਜਿਹੜਾ ਵਿਕਾਰੀ ਪੁਰਸ਼ ਚਾਹੁੰਦਾ ਦੋ ਹੀ ਅਸੀਂ ਰਹੀਏ, ਤੀਜਾ ਹੋਏ ਨਾ ਸਾਡੇ ਲਾਗੇ। ਐਸੀ ਮਹਾਂਪੁਰਸ਼ਾਂ ਨੇ ਘਾਲ ਘਾਲਣਾ ਕਮਾਈ ਬੰਦਗੀ ਕੀਤੀ ਸਤਸੰਗੀਓ, ਕਿ ਦੱਸਦੇ ਨੇ ਕਿ ਰਾਤ ਨੂੰ ਮਹਾਂਪੁਰਸ਼ ਕਿਤੇ ਇਕਾਂਤ ਵਿੱਚ ਚਲੇ ਗਏ ਅਤੇ ਬਹੁਤ ਰਾਤ ਹੋ ਗਈ ਅਤੇ ਆਏ ਨਾ ਅਤੇ ਕੁਦਰਤੀ ਭਾਈ ਮੋਹਕਮ ਸਿੰਘ ਜੀ, ਪੁਰਾਣੇ ਸਿੰਘ ਨੇ ਟਰਸਾਲ ਦੇ, ਉਹ ਵੀ ਕਿਤੇ ਆਏ ਸੀ ਬਾਹਰੋਂ ਪ੍ਰੋਗਰਾਮ ਤੋਂ ਜਾਂ ਕਿਤਿਓਂ, ਅਤੇ ਉਹ ਉਹਨਾਂ ਨੇ ਵੇਖਿਆ ਆਸਣ ਕੋਈ ਵੀ ਖਾਲੀ ਨਹੀਂ, ਇੱਕ ਆਸਣ ਖਾਲੀ ਸੀ। ਅਤੇ ਸਤਸੰਗੀਓ ਉਹ ਜਿਹੜਾ ਆਸਣ ਸੀ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਸੀ, ਭਾਵ ਕਿ ਉਦੋਂ ਆਮ ਸਿੰਘਾਂ ਵਾਂਗ ਸਿੰਘ ਇੱਕੋ ਜਿਹੇ ਸਾਰੇ, ਉਹਨਾਂ ਦਾ ਆਸਣ ਸੀ ਅਤੇ ਭਾਈ ਮੋਹਕਮ ਸਿੰਘ ਜੀ ਉਸ ਆਸਣ ਉੱਤੇ ਪੈ ਗਏ ਜਿਹੜਾ ਖਾਲੀ ਹੋਵੇ ਆਸਣ, ਸੌਂ ਜਾਂਦੀ ਜਿੱਦਾਂ ਸਾਰੇ ਸਿੰਘ ਇੱਕੋ ਜਿਹੇ ਹੀ ਆ। ਕਹਿੰਦੇ ਰਾਤ ਨੂੰ ਜਦੋਂ 1:30-2 ਵਜੇ ਆਏ ਸੰਤ ਗਿਆਨੀ ਜਰਨੈਲ ਸਿੰਘ ਜੀ, ਉਦੋਂ ਕਹਿੰਦੇ ਸੀ ਭਾਈ ਜਰਨੈਲ ਸਿੰਘ 82, ਆਪਣੇ ਆਸਣ ਉੱਤੇ ਵੇਖਿਆ ਕੋਈ ਸਿੰਘ ਬਰਾਜਿਆ ਹੋਇਆ ਤਾਂ ਠਾਉਣਾ ਕੀ ਹੈ, ਜੇ ਹੁੰਦਾ ਆਪਣੇ ਵਰਗਾ ਤਾਂ ਉਹਨੂੰ 2-4 ਗਰਮ ਬਚਨ ਬੋਲਦਾ, ਉੱਠ ਮੇਰੇ ਆਸਣ ਤੋਂ ਤੂੰ ਕਿਉਂ ਸੁੱਤਾ ਨਹੀਂ, ਘੜੀ ਆਰਾਮ ਕਰਨਾ 10-20 ਮਿੰਟ, ਬੋਰੀ ਲੈਂਦੀ ਪਰੇ ਉਹ ਲੱਭ ਕੇ ਅਤੇ ਥੱਲੇ ਵਿਛਾ ਕੇ ਉਸੇ ਮੰਜੇ ਦੇ ਥੱਲੇ ਭੁੰਜੇ ਹੀ ਉਹਦੇ 'ਤੇ ਆਰਾਮ ਕਰਨ ਲੱਗ ਗਏ। ਕਹਿੰਦੇ ਜਦੋਂ ਭਾਈ ਮੋਹਕਮ ਸਿੰਘ ਜੀ ਉੱਠੇ ਥੱਲੇ ਨੂੰ ਪੈਰ ਕੀਤੇ ਅਤੇ ਪੈਰ ਲੱਗਿਆ ਕਿਸੇ ਨੂੰ ਥੱਲੇ ਵੇਖਿਆ ਅਤੇ ਥੱਲੇ ਸੁੱਤੇ ਹੋਏ, ਮਹਾਂਪੁਰਸ਼ੋ ਤੁਸੀਂ ਥੱਲੇ ਪੈ ਗਏ, ਕੋਈ ਨਹੀਂ ਮੈਂ ਸੋਚਿਆ ਕਿ ਚਲੋ 10 ਮਿੰਟ ਆਰਾਮ ਕਰਨਾ, ਸਿੰਘ ਨੂੰ ਕੀ ਠਾਉਣਾ। ਅਤੇ ਸਤਸੰਗੀ ਉਸ ਵੇਲੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਨੇ ਬਚਨ ਕੀਤੇ, ਕਹਿਣ ਲੱਗੇ ਕੋਈ ਗੱਲ ਨਹੀਂ 10 ਮਿੰਟ ਆਰਾਮ ਕਰਨਾ, ਥੱਲੇ ਲੰਮੇ ਭੁੰਜੇ ਲੰਮੇ ਪੈ ਗਏ, ਨਿਮਰਤਾ ਹੈ। ਇਹ ਨਿਮਰਤਾ ਹੀ ਫਿਰ ਪਿਆਰੇ ਬਖਸ਼ਿਸ਼ਾਂ ਕਰਦੀ ਵਾਹਿਗੁਰੂ ਦੇ ਪਿਆਰਿਆਂ ਨੂੰ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਐਸੇ ਪਰਮਾਤਮਾ ਦੇ ਪਿਆਰੇ ਹਰ ਆਪੇ ਕਾਰ ਕਮਾਵੇ ਆਪ ਹੀ ਵਾਹਿਗੁਰੂ, ਉਹਨਾਂ ਪਿਆਰਿਆਂ ਦੇ ਕੋਲੋਂ ਭਗਤੀ ਰੂਪੀ ਕਾਰ ਕਰਵਾ ਲੈਂਦਾ ਹੈ। ਭਗਤੀ ਮੈਂ ਸ਼ਕਤੀ ਪਿਆਰਿਓ, ਕੋਈ 2-4 ਬੰਦੇ ਘੇਰ ਲੈਣ ਨਾ ਤਕੜੇ, ਬੰਦਾ ਡਰ ਜਾਂਦਾ, ਕਿਤੇ ਕੁੱਤਾ ਪੈ ਜਾਏ ਤਾਂ ਬੰਦਾ ਤਾਂ ਡਰ ਜਾਂਦਾ। ਪਿਆਰੇ, ਲੱਖਾਂ ਫੌਜਾਂ ਦਾ ਘੇਰਾ ਅਤੇ ਟੈਂਕ ਤੋਪਾਂ ਦੇ ਮੂੰਹ ਸਾਰੇ ਹੀ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਵੱਲ ਨੂੰ, ਪਰ ਮਹਾਂਪੁਰਸ਼ ਉਹਨਾਂ ਦੇ ਮਰੰਚਕ ਮਾਤਰ ਮਨ 'ਚ ਪੈ ਖੌਫ ਨਹੀਂ।
ਸਮੇਂ ਦੇ ਜਰਨੈਲ ਜਿਹੜੇ ਸੀ ਸੋਚਦੇ ਸੀ ਕਿ ਜਦੋਂ ਗੜਗੜਾਹਟ ਟੈਂਕਾਂ ਦੀ ਹੋਈ ਤਾਂ ਡਰਦਿਆਂ ਨੇ ਬਾਹਰ ਆ ਜਾਣਾ, ਪਰ ਪਿਆਰੀ ਨਹੀਂ। ਉਹ ਕਿਹਾ ਕਰਦੇ ਸੀ ਕਿ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰਜਣਾ ਹੀ ਮੌਤ ਹੈ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤੱਕ ਸਿਖਾਏ ਜੇ ਜਿਉਂਦੇ ਸਾਡੇ ਧਰਮ ਦੀ ਬੇਪਤੀ ਹੋ ਜਾਣੀ ਹੈ, ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ ਰਹਿਣੀ, ਤਾਂ ਪਿਆਰੇ ਸਾਡਾ ਜਿਉਣ ਦਾ ਕੀ ਫਾਇਦਾ। ਇਸ ਵਾਸਤੇ ਉਹ ਕਹਿੰਦੇ ਸੀ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਸਮਝਦਾ, ਜ਼ਮੀਰ ਮਰ ਜਾਣੀ ਮੌਤ ਹੁੰਦੀ ਹੈ, ਉਹਨਾਂ ਜ਼ਮੀਰ ਨਹੀਂ ਮਰਨ ਦਿੱਤੀ। ਸਤਸੰਗੀਓ, ਆਖਰੀ ਸਵਾਸਾਂ ਤੱਕ ਉਹ ਅਤੇ ਉਹਨਾਂ ਦੇ ਸੂਰਬੀਰ ਯੋਧੇ ਲੜੇ ਨੇ। ਸ਼ਾਮ ਦੀ ਕਥਾ 'ਚ ਆਪਾਂ ਖੁੱਲ੍ਹ ਕੇ ਵਿਚਾਰ ਕਰਾਂਗੇ, ਕਿਉਂਕਿ ਸ਼ਬਦ ਦੀ ਵਿਚਾਰ ਕਰ ਰਹੇ ਵਿੱਚ ਟੂਕ ਮਾਤਰ ਬੇਨਤੀ ਕੀਤੀ ਹੈ ਕਿ ਕਿਵੇਂ ਉਹਨਾਂ ਸੂਰਬੀਰ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪਿਆਰਿਓ, ਅੱਤ ਦੀ ਗਰਮੀ, ਚਾਰ ਸਵੇਰੇ ਅੱਗ ਲੱਗੀ ਹੈ, ਪਾਣੀ ਨਹੀਂ ਮਿਲ ਰਿਹਾ, ਪਾਣੀ ਚਾਰ ਸਵੇਰੇ ਟੈਂਕਾਂ ਤੋਪਾਂ ਦੇ ਸਤਸੰਗੀ ਗੋਲੇ ਆ ਰਹੇ ਨੇ ਅਤੇ ਦੱਸਦੇ ਨੇ ਬੜੇ ਬੜੇ ਫੌਜੀ ਜਰਨੈਲ ਜਿਹੜੇ ਬਾਅਦ ਵਿੱਚ ਕਾਰਵਾਈ ਤੋਂ ਬਾਅਦ ਬੇਸਮੈਂਟ ਵਿੱਚ ਪਹੁੰਚੇ, ਅਕਾਲ ਤਖ਼ਤ ਦੀ ਬੇਸਮੈਂਟ। ਇੱਕ ਬੇਨਤੀ ਕਰਦੇ ਬਾਹਰ ਫੋਟੋ ਸ਼ਾਇਦ ਲੱਗੀ ਹੋਵੇ ਅਕਾਲ ਤਖ਼ਤ ਸਾਹਿਬ ਦੇ ਟੱਠੇ ਦੀ, ਉਹਦੇ ਲਾਗੇ ਇੱਕ ਇਮਾਰਤ ਹੁੰਦੀ ਸੀ। ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਜਦੋਂ ਕਰਨ ਜਾਣਾ, ਕਿਉਂਕਿ ਸ਼ਾਮ ਨੂੰ ਫਤਿਹ ਬੁਲਾਉਣ ਜਾਂਦੇ ਸੀ, ਉਹਦੀ ਇਮਾਰਤ ਸੀ ਉਹਨੂੰ ਲਾਲ ਬਿਲਡਿੰਗ ਕਹਿੰਦੇ ਸੀ, ਲਾਲ ਬਿਲਡਿੰਗ। ਅਕਾਲ ਤਖ਼ਤ ਸਾਹਿਬ ਨੂੰ ਮੂੰਹ ਕਰੋ ਜਦੋਂ, ਅਤੇ ਖੱਬੇ ਹੱਥ ਹੁੰਦੀ ਸੀ, ਉਹ ਪੂਰੀ ਢਾਹ ਦਿੱਤੀ ਸੀ ਮਾਰ ਵਾਲ ਗੋਲੇ, ਉੱਥੇ ਰਹਿੰਦੇ ਸੀ ਮਹਾਂਪੁਰਸ਼। ਉਹ ਸਾਂ ਸੀ ਇੱਕ ਜਿਹੜਾ ਕਹਿੰਦੇ ਅਕਾਲ ਤਖ਼ਤ ਮਾਰ ਮਹਾਂਪੁਰਸ਼ ਰਹਿੰਦੇ ਨਹੀਂ। ਉੱਥੇ ਹੀ ਸੰਤ ਫਤਿਹ ਸਿੰਘ ਰਹਿੰਦੇ ਸੀ, ਸੰਤ ਚੰਨਣ ਸਿੰਘ ਪ੍ਰਧਾਨ ਅਕਾਲੀ ਦਲ ਦੇ, ਉਹ ਵੀ ਉੱਥੇ ਹੀ ਰਹਿੰਦੇ ਸੀ ਉਹਨਾਂ 'ਚ ਪਹਿਲਾਂ ਸਮਿਆਂ 'ਚ। ਅਤੇ ਮੈਨੂੰ ਯਾਦ ਹੈ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਚੜ੍ਹ ਕੇ ਅਤੇ ਅਕਾਲ ਤਖ਼ਤ ਸਾਹਿਬ ਦੇ ਵਿੱਚ ਦੀ ਥੋੜ੍ਹਾ ਜਿਹਾ ਰਸਤਾ ਬਣਾ ਕੇ ਅਤੇ ਫੁੱਟ ਕੁ ਉਹ 1.5 ਫੁੱਟ ਇਮਾਰਤ ਦੂਰ ਸੀ ਅਕਾਲ ਤਖ਼ਤ ਤੋਂ, ਇੰਨੀ ਕੁ। ਉਹਦੇ 'ਤੇ ਫੱਟੇ ਪਾਏ ਹੁੰਦੇ ਸੀ, ਫੱਟੇ ਲੱਕੜੀ ਦੇ, ਅਤੇ ਉਹਦੀ ਲੰਘ ਕੇ ਫਿਰ ਮਹਾਂਪੁਰਸ਼ਾਂ ਦੇ ਕਮਰੇ 'ਚ ਜਾਣਾ। ਛੋਟਾ ਜਿਹਾ ਕਮਰਾ ਸੀ, 8x8 ਦਾ ਹੋਏਗਾ ਉਹ, ਉੱਥੇ ਮਹਾਂਪੁਰਸ਼ਾਂ ਦਾ ਆਸਣ ਹੁੰਦਾ ਸੀ। ਸ਼ਾਮ ਨੂੰ ਸਾਰੇ ਸਿੰਘਾਂ ਨੇ ਜਾਣਾ ਫਤਿਹ ਬੁਲਾ ਕੇ ਆਉਣੀ, ਅਤੇ ਸਤਸੰਗ ਉੱਥੇ ਮਹਾਂਪੁਰਸ਼ ਰਿਹਾ ਕਰਦੇ ਸੀ। ਫਿਰ ਸਮੇਂ ਦੀ ਸਰਕਾਰ ਨੇ ਲਗਾਤਾਰ ਗੋਲਾਬਾਰੀ ਉੱਥੇ ਕੀਤੀ, ਉਹ ਇਮਾਰਤ ਪੂਰੀ ਦੀ ਪੂਰੀ ਹੀ ਉਡਾ ਦਿੱਤੀ ਸੀ, ਉਸੇ ਵੇਲੇ ਢਾ ਦਿੱਤੀ ਸੀ, ਬਾਅਦ ਵਿੱਚੋਂ ਕੱਢ ਦਿੱਤੀ ਗਈ। ਅਕਾਲ ਤਖ਼ਤ ਸਾਹਿਬ ਦਾ ਜ਼ਿਆਦਾ ਭਾਰੀ ਨੁਕਸਾਨ ਹੋਇਆ। ਅਤੇ ਜਦੋਂ ਫੌਜੀ ਜਰਨੈਲ ਉੱਥੇ ਗਏ, ਜਦੋਂ ਇਹ ਸਾਰੀ ਕਾਰਵਾਈ ਸਮਾਪਤ ਹੋ ਗਈ, ਉਹ ਦੱਸਦੇ ਨੇ ਕਿ ਥੱਲੇ ਬੇਸਮੈਂਟ ਦੇ ਵਿੱਚ ਅਜੇ ਵੀ ਜਿਹੜੇ ਗੋਲੀਆਂ ਦੇ ਛਿੱਕੇ ਸੀ, ਖਾਲੀ ਖੋਲ ਅਜੇ ਵੀ ਸੁਲਗ ਰਹੇ ਸੀ, ਸੁਲਗ 9-9 ਇੰਚ ਛਿੱਕੇ ਚੜ੍ਹੇ ਸੀ ਥੱਲੇ, 9-9 ਇੰਚ ਬੇਸਮੈਂਟ ਦੇ ਵਿੱਚ। ਇੰਨੀ ਭਾਰੀ ਮਸ਼ੀਨ ਗੰਨਾਂ ਨਾਲ ਅੰਦਰੋਂ ਫਾਇਰਿੰਗ ਕੀਤੀ ਸੀ ਗੁਰੂ ਦੇ ਲਾਲਾ ਨੇ, ਮੂੰਹ ਮੋੜ ਕੇ ਰੱਖ ਦਿੱਤੇ ਫੌਜ ਦੇ, ਮੂੰਹ ਮੋੜ ਕੇ। ਬੜੇ ਬੜੇ ਕਮਾਂਡੋ, ਬੜੇ ਬੜੇ ਭਾਰੀ ਜਿਹੜੇ ਬੰਬੇ ਤੋਂ ਸਿੱਧੇ ਮੰਗਾਏ ਗਏ ਸੀ ਹਵਾਈ ਜਹਾਜ਼ ਰਾਹੀਂ, ਫਿਰ ਬੰਬੇ ਤੋਂ ਗੋਤਾਖੋਰ ਮੰਗਾਏ ਗਏ ਸੀ ਨੇਵੀ ਦੇ, ਨੇਵੀ ਪਾਵ ਸਮੁੰਦਰੀ ਫੌਜ, ਉਹਨਾਂ ਨੂੰ ਸਰੋਵਰ ਦੇ ਵਿੱਚ ਦੀ ਜਿਹੜਾ ਸੀ ਵਾੜ ਕੇ, ਉਹਨਾਂ ਦਾ ਇਰਾਦਾ ਸੀ ਵਿੱਚ ਦੀ ਜਾਣ, ਅੱਗੇ ਵੱਲੋਂ ਨਿਕਲ ਕੇ ਬਾਹਾਂ ਦੇ ਬਲ ਘਿਸਰ ਘਿਸਰ ਕੇ ਅਤੇ ਫਿਰ ਅੰਦਰ ਅਕਾਲ ਤਖ਼ਤ ਦੇ ਵੜ ਜਾਣ, ਇੱਕ ਵੀ ਨਹੀਂ ਬਚਣ ਦਿੱਤਾ। ਜਿਹੜੇ ਜਹਾਜ਼ਾਂ ਤੋਂ ਥੱਲੇ ਉਤਾਰੇ ਗਏ ਉਡਾ ਦਿੱਤੇ, ਜਿਹੜੇ ਬਿਜਲੀ ਸਰੋਵਰ ਦੇ ਨਿਕਲ ਲੱਗੇ ਸੀ ਉਹ ਵੀ ਉਡਾ ਦਿੱਤੇ ਗਏ। ਸਤਸੰਗ ਕਿਲਮ ਉਹ ਗਰਾਊਂਡ ਬਣ ਗਈ ਸੀ, ਅਕਾਲ ਤਖ਼ਤ ਸਾਹਿਬ ਦਾ ਵਿਹੜਾ ਨਾ ਵਿਚਲਾ, ਇੰਨੀ ਜ਼ਿਆਦਾ ਭਾਰੀ ਫਾਇਰਿੰਗ ਹੋਈ ਸੀ, ਉੱਥੇ ਲੋਥਾਂ ਦੇ ਢੇਰ ਲੱਗ ਗਏ ਸੀ ਵੈਰੀਆਂ ਦੇ। ਅਤੇ ਦੱਸਦੇ ਨੇ ਕਿ ਬੇਸਮੈਂਟ ਵਿੱਚ ਇੰਨਾ ਜ਼ਿਆਦਾ ਹੁੰਮਸ ਸੀ, ਇੰਨੀ ਜ਼ਿਆਦਾ ਗਰਮੀ ਸੀ, ਲਗਾਤਾਰ ਬਰੂਦ ਚੱਲਣ ਨਾਲ, ਅੱਗਾਂ ਲੱਗਣ ਦੇ ਨਾਲ ਉੱਥੇ ਰਹਿ ਕੇ ਯੁੱਧ ਕੀਤਾ ਸਿੰਘਾਂ ਨੇ। ਨਾ ਪਾਣੀ ਮਿਲ ਰਿਹਾ ਸੀ, ਨਾ ਰੋਟੀ, ਨਾ ਕੁਛ, ਇੰਨੀ ਘਾਲਣਾ ਘਾਲੀ ਪਿਆਰਿਓ, ਜਿੱਥੇ ਇੱਕ ਘੰਟਾ ਬਹਿਣਾ ਵੀ ਔਖਾ ਸੀ। ਲਗਾਤਾਰ 2 ਦਿਨ ਉੱਥੇ ਗੁਰੂ ਦੇ ਸੂਰਮੇ ਨੇ ਜੰਗ ਕੀਤਾ ਹੈ। ਅਵਸਰ ਦਾਦੇ ਜਦੋਂ ਅਸੀਂ ਗਏ ਸੀ ਅਤੇ ਉਸ ਬੇਸਮੈਂਟ ਜਾ ਕੇ ਵੇਖਿਆ ਕਿ ਅਜੇ ਵੀ ਜਿਹੜੇ ਛਿੱਕੇ ਖੋਲ ਹੁੰਦੇ ਖਾਲੀ, ਅਜੇ ਵੀ ਉਹਨਾਂ 'ਚ ਧੂੰ ਨਿਕਲ ਰਿਹਾ ਸੀ, ਸੁਲਗ ਰਿਹਾ ਸੀ। ਇਹ ਵੀ ਇੱਕ ਤਪੱਸਿਆ ਪਿਆਰਿਓ। ਅਤੇ ਗੁਰੂ ਜੀ ਮਿਹਰ ਕਰਦੇ, ਹਰ ਆਪੇ ਕਾਰ ਕਮਾਵੈ, ਆਪ ਹੀ ਭਗਤੀ ਰੂਪੀ ਕਾਰ ਕਰਾਉਂਦਾ ਵਾਹਿਗੁਰੂ, ਭਗਤੀ ਆਪ ਹੀ ਕਰਾਉਂਦਾ, ਭਗਤੀ ਮੇ ਹੀ ਸ਼ਕਤੀ ਹੈ। ਪਿਆਰਿਓ, ਹਰ ਆਪੇ ਹੀ ਮਤ ਦੇਵੈ ਸਵਾਮੀ, ਸ੍ਰੇਸ਼ਟ ਮਤ ਵੀ ਮਾਲਕ ਆਪ ਹੀ ਦਿੰਦਾ ਭਾਈ। ਹਰ ਆਪੇ ਬੋਲ ਬੁਲਾਵੈ, ਫਿਰ ਆਪ ਹੀ ਚੰਗੇ ਬੋਲ ਬੁਲਵਾਉਂਦਾ,
ਆਪ ਹੀ ਪਰਮਾਤਮਾ ਭਗਤੀ ਕਰਾਉਂਦਾ, ਆਪ ਹੀ ਪਰਮਾਤਮਾ ਸਿਮਰਨ ਕਰਾਉਂਦਾ। ਪਿਆਰਿਓ, ਇੱਕ ਪਾਠ ਸਾਨੂੰ ਜਪਜੀ ਸਾਹਿਬ ਕਰਨਾ ਔਖਾ ਹੋ ਜਾਂਦਾ ਹੈ, ਮਾਫ਼ੀ ਦੇਣੀ। ਜਿਹੜੀ ਸਾਡੀ ਲਾਈਨ ਹੈ, ਅਸੀਂ ਇਹ ਲਾਈਨ 'ਚ ਰਹਿੰਦੇ ਹਾਂ ਅਤੇ ਵਿਹਨੇ ਹਾਂ। ਸਤਸੰਗ ਕੋਈ ਨਿਤਨੇਮ ਨਹੀਂ, ਕੋਈ ਵਾਹਿਗੁਰੂ ਨਹੀਂ ਕਹਿਣਾ, ਸਿਰੇ ਉੱਠਣਾ, ਚਾਹ ਪੀ ਕੇ ਚਲੋ ਜੀ ਡਿਊਟੀ ਆਪਣੀ 'ਤੇ, ਕੋਈ ਮਤਲਬ ਨਹੀਂ। ਜਪਜੀ ਸਾਹਿਬ ਪੜ੍ਹਨਾ ਸਾਡੇ ਲਈ ਪਹਾੜ ਬਣ ਜਾਂਦਾ, ਪਹਾੜ। ਧੰਨ ਹੈ ਮਹਾਂਪੁਰਸ਼ ਰੱਬ ਦੇ ਪਿਆਰੇ, 101 ਪਾਠ ਹਰ ਰੋਜ਼ ਜਪਜੀ ਸਾਹਿਬ ਦਾ ਕਰਨਾ। ਇਸ ਤੋਂ ਇਲਾਵਾ ਪੰਜ ਗ੍ਰੰਥੀ ਦਾ ਨਿਤਨੇਮ, ਜੇ ਇਹ ਅਭਿਆਸ ਹੋਵੇ, ਸਰਲ ਹੋਵੇ ਬਾਣੀ, 2.5 ਘੰਟੇ ਲੱਗਦੇ ਪੰਜ ਬਾਣੀਆਂ, ਪੰਜ ਗ੍ਰੰਥੀ ਦਾ ਨਿਤਨੇਮ ਕਰਨ ਨੂੰ। ਪੰਜ ਬਾਣੀਆਂ ਤੋਂ ਇਲਾਵਾ ਪੰਜ ਗ੍ਰੰਥੀ ਦਾ ਨਿਤਨੇਮ ਕਰਨਾ, ਪੰਜ ਗ੍ਰੰਥੀ ਕਿਉਂ ਕਹਿੰਦੇ ਪਿਆਰਿਓ, ਉਹ 'ਚ ਬਾਣੀਆਂ 8 ਹੈ, ਜਿਹੜੀ ਪੰਜ ਗ੍ਰੰਥੀ ਪੋਥੀ ਦੀ ਨਾ, ਉਹ 'ਚ 8 ਬਾਣੀਆਂ, ਪੰਜ ਬਾਣੀਆਂ ਉਹਨੂੰ ਪੰਜ ਗ੍ਰੰਥੀ ਕਿਉਂ ਕਹਿੰਦੇ ਨੇ। ਉਹ 'ਚ 3 ਬਾਣੀਆਂ ਨਿਤਨੇਮ ਦੀਆਂ, ਜਪਜੀ ਸਾਹਿਬ, ਰਹਿਰਾਸ ਸਾਹਿਬ ਅਤੇ ਸੋਹਿਲਾ ਸਾਹਿਬ। ਇਹਨੂੰ ਛੱਡ ਕੇ ਇਹ ਤੋਂ ਇਲਾਵਾ ਪੰਜ ਬਾਣੀਆਂ ਪ੍ਰਮੁੱਖ ਨੇ, ਜਿਹਦੇ 'ਚ ਬਾਵਨ ਅੱਖਰੀ, ਦੂਜੇ ਨੰਬਰ 'ਤੇ ਸੁਖਮਨੀ ਸਾਹਿਬ, ਤੀਜੇ ਨੰਬਰ 'ਤੇ ਸਤਸੰਗੀ ਦੱਖਣੀ ਓਂਕਾਰ, ਚੌਥੇ ਨੰਬਰ 'ਤੇ ਸਿੱਧ ਗੋਸ਼ਟ, ਅਤੇ ਪੰਜਵੇਂ ਨੰਬਰ 'ਤੇ ਆਸਾ ਜੀ ਕੀ ਵਾਰ। ਇਹ ਖਿਆਲ ਰੱਖਿਓ, ਕੋਈ ਸਵਾਲ ਕਰਦੇ ਤੁਹਾਨੂੰ ਕਿ ਜਿਹੜੀ ਪੋਥੀ ਹੈ ਉਹਨੂੰ ਪੰਜ ਗ੍ਰੰਥੀ ਕਿਉਂ ਕਹਿੰਦੇ ਆ, ਕੁਝ ਬਾਣੀਆਂ 8 ਨੇ, ਪਰ ਜਿਹੜੀ 3 ਬਾਣੀਆਂ ਤਾਂ ਸਾਡੇ ਨਿਤਨੇਮ ਦੀਆਂ, ਇਹ ਤੋਂ ਇਲਾਵਾ ਉਹਦੇ 'ਚ 5 ਬਾਣੀਆਂ ਹਨ। ਫਿਰ ਬੇਨਤੀ ਕਰਦੇ, ਬਾਵਨ ਅੱਖਰੀ, ਇਹ ਗੁਰੂ ਗ੍ਰੰਥ ਸਾਹਿਬ ਦੇ 200 ਤੇ 50 ਅੰਗ ਤੋਂ ਸ਼ੁਰੂ ਹੁੰਦੀ ਹੈ, 262 ਅੰਗ ਤੱਕ ਬਾਣੀ ਹੈ, 262 ਤੋਂ ਸੁਖਮਨੀ ਸਾਹਿਬ ਸ਼ੁਰੂ ਹੁੰਦੇ ਨੇ, ਅਤੇ 296 ਅੰਗ ਤੱਕ ਹੈ ਸੁਖਮਨੀ ਸਾਹਿਬ। ਇਹ 2 ਬਾਣੀਆਂ ਹੈਗੀਆਂ, ਬਾਵਨ ਅੱਖਰੀ, ਦੂਜੇ ਨੰਬਰ 'ਤੇ ਸੁਖਮਨੀ ਸਾਹਿਬ, ਤੀਜੇ ਨੰਬਰ 'ਤੇ ਸਿੱਧ ਗੋਸ਼, ਚੌਥੇ ਨੰਬਰ 'ਤੇ ਦੱਖਣੀ ਓਂਕਾਰ, ਅਤੇ ਪੰਜਵੇਂ ਨੰਬਰ 'ਤੇ ਆਸਾ ਜੀ ਕੀ ਵਾਰ। ਹਰ ਰੋਜ਼ ਭੈਣਾਂ ਕਰਦੀਆਂ ਸੁਖਮਨੀ ਸਾਹਿਬ ਦਾ ਪਾਠ, ਅਤੇ ਕਿੰਨਾ ਟਾਈਮ ਲੱਗਦਾ ਪਿਆਰੇ ਜੀ ਅਸੀਂ ਉਹਨੂੰ ਕਰਦੇ ਹਾਂ। ਮਤਲਬ ਕਿ 2.5-3 ਘੰਟੇ ਨਿਤਨੇਮ ਹੈ ਪੰਜ ਗ੍ਰੰਥੀ ਦਾ, ਹਰ ਰੋਜ਼ ਸਹਿਜ ਪਾਠ ਕਰਨਾ। ਜੇ 50 ਅੰਗ 51 ਅੰਗ ਰੋਜ਼ ਕਰਾਂਗੇ ਤਾਂ ਜਾ ਕੇ ਮਹੀਨੇ 'ਚ ਭੋਗ ਪੈਂਦਾ। ਅਤੇ ਮਹਾਂਪੁਰਸ਼ 101 ਪਾਠ ਰੋਜ਼, 5 ਬਾਣੀਆਂ ਦਾ ਨਿਤਨੇਮ ਵੱਖਰਾ, ਰਹਿਰਾਸ ਸਾਹਿਬ, ਸੋਹਿਲਾ ਸਾਹਿਬ 'ਤੇ ਕਰਨਾ ਹੀ ਕਰਨਾ। ਇਸ ਤੋਂ ਇਲਾਵਾ 101 ਜਪਜੀ ਸਾਹਿਬ ਦਾ ਪਾਠ, 5 ਗ੍ਰੰਥੀ ਦਾ ਨਿਤਨੇਮ, 1 ਸਹਿਜ ਪਾਠ ਮਹੀਨੇ 'ਚ ਕਰਨਾ, ਅਤੇ ਬਾਕੀ ਪਿਆਰੇ ਕੌਮ ਨੂੰ ਕਥਾ ਕੀਰਤਨ ਦੇ ਨਾਲ ਜੋੜਨਾ। ਹਰ ਰੋਜ਼ ਮਹਾਂਪੁਰਸ਼ ਕਥਾ ਕਰਿਆ ਕਰਦੇ ਕਈ ਘੰਟੇ, ਮਤਲਬ ਇੰਨਾ ਉਹਨਾਂ ਦਾ ਜਿਹੜਾ ਰੁਝੇਵੇਂ ਭਰਿਆ ਜੀਵਨ ਸੀ। ਸ਼ਾਮ ਨੂੰ ਅਸੀਂ ਜਾਣਾ ਮਹਾਂਪੁਰਸ਼ਾਂ ਦੇ ਕੋਲ, ਫਤਿਹ ਬੁਲਾਉਣੀ, ਬੈਠੇ ਸੀ ਫਤਿਹ ਬੁਲਾ ਕੇ, ਅਤੇ ਮਹਾਂਪੁਰਸ਼ ਕੇਸੀ ਇਸ਼ਨਾਨ ਕੀਤਾ ਸੀ ਅਤੇ ਕੇਸ ਵਾਹ ਰਹੇ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ ਕੇਸ ਵਾਹ ਰਹੇ ਸੀ, ਅਤੇ ਮਹਾਂਪੁਰਸ਼ਾਂ ਦੇ ਕੇਸ ਬਹੁਤ ਲੰਮੇ ਸੀ, ਕਾਲੇ ਅਤੇ ਲੰਮੇ, 32 ਸਾਲ ਦੀ ਉਮਰ ਸੀ ਸਾਰੀ। ਪਰ ਉਹਨਾਂ ਦੇ ਜਿਹੜੇ ਕੇਸ ਸੀ, ਨਾਮ ਜਪ ਜਪ ਕੇ, ਅਭਿਆਸ ਕਰ ਕਰਕੇ, ਰੋਜ਼ ਕੇਸੀ ਇਸ਼ਨਾਨ ਕਰਨਾ, ਧਿਆਨ ਦਿਓ, ਇੱਥੋਂ ਕੰਨਾਂ ਤੋਂ ਲੈ ਕੇ ਅਤੇ ਆਹ ਸਿਰ ਇੰਨਾ, ਆਹ ਕੇਸ ਨਹੀਂ ਸੀ ਇਹਨਾਂ ਦੇ ਗਏ, ਬਿਲਕੁਲ ਗੰਜਾ ਸਰੀਰ ਸਿਰ ਸੀ, ਆਹ ਪਿੱਛੋਂ ਕੇਸ ਇੱਥੋਂ ਲਾ ਕੇ ਪਿੱਛੋਂ ਵਿੱਚੀ ਤੋਂ, ਅਤੇ ਆਹ ਅੱਧਾ ਸਿਰ ਜਿਹੜਾ ਸੀ ਕੇਸ, ਬਹੁਤ ਲੰਮੇ ਕੇਸ ਸੀ। ਕੇਸ ਵਾਹ ਰਹੇ ਸਨ ਅਤੇ ਅਸੀਂ ਫਤਿਹ ਬੁਲਾਉਣ ਗਏ ਅਤੇ ਬਹਿ ਗਏ ਉੱਥੇ, ਬਚਨ ਬਲਾਸ ਕਰ ਰਹੇ ਸੀ ਅਤੇ ਉਹ ਕੇਸ ਵਾਹ ਰਹੇ ਸੀ ਅਤੇ ਬਹੁਤ ਵਿੱਚ ਅੜਚਣਾਂ ਪਈਆਂ ਸੀ। ਸਿੰਘ ਕਹਿੰਦੇ ਜੀ ਮਹਾਂਪੁਰਸ਼ੋ ਹੱਥਾਂ ਦੇ ਨਾਲ ਸਹੀ ਸਹੀ ਕੇਸਾਂ ਨੂੰ ਨਾ ਵਿੱਚੋਂ ਹੱਥਾਂ ਦੇ ਨਾਲ ਕੱਢ ਲਓ ਜਿਹੜੀਆਂ ਅੜਚਣਾਂ ਪਈਆਂ। ਕਹਿ ਲੱਗੇ ਨਹੀਂ ਸਿੰਘੋ, ਜੇ ਕੇਸ ਨੇ ਆਪੇ ਰਾਹ ਦੇ ਦਿੰਦੇ ਆ, ਬਾਈ ਜਾਓ ਜਿੱਥੇ ਕੰਘਾੜ ਲੱਗਾ ਉੱਥੋਂ ਕੰਘਾ ਛੱਡ ਦਿਓ, ਫਿਰ ਵਾਹੋ ਫਿਰ ਵਾਹੋ, ਇਹ ਮਹਾਂਪੁਰਸ਼ਾਂ ਦੇ ਬਚਨ ਮੈਂ ਆਪ ਸੁਣੇ। ਕਹਿ ਲੱਗੇ ਨਹੀਂ ਨਹੀਂ, ਕੇਸ ਜਿਹੜੇ ਨੇ ਇਹ ਕੇਸ ਆਪਣੇ ਆਪ ਰਸਤਾ ਦੇ ਦਿੰਦੇ, ਸਹੀ ਇਹਨਾਂ ਨੂੰ ਬਾਈ ਜਾਓ ਜਿੱਥੇ ਕੰਘਾੜ ਲੱਗੇ ਮਾੜਾ ਜਾਓ ਉੱਥੋਂ ਕੰਘਾ ਫਿਰ ਕੱਢ ਲਓ, ਫਿਰ ਸਹੀ ਬਾਈ ਜਾਓ, ਅਤੇ ਕੇਸ ਆਪਣੇ ਆਪ ਹੀ ਰਸਤਾ ਦੇਈ ਜਾਂਦੇ ਨੇ। ਮਤਲਬ ਕਿ ਜਿਹੜੀ ਸੰਤਾਂ ਦੇ ਜਿਹੜਾ ਸਰੀਰ ਦੀ ਮੈਂ ਗੱਲ ਕਰਦਾ, ਪਤਲਾ ਅਤੇ ਲੰਮਾ ਸਰੀਰ ਸੀ, ਔਰ ਸਿਰ ਦੇ 'ਤੇ ਕੇਸ, ਬੇਨਤੀ ਕੀਤੀ ਕੰਨਾਂ ਤੱਕ, ਇੱਥੋਂ ਲੈ ਕੇ ਉੱਪਰ ਸਿਰ ਤੱਕ, ਆ ਅਗਲਾ ਮੱਥਾ ਪੂਰਾ, ਇਹ ਕੇਸ ਨਹੀਂ ਸੀ, ਪਿਛਲੇ ਬਣੇ ਕੇਸ ਸੀ, ਬਹੁਤ ਲੰਮੇ ਕਾਲੇ ਅਤੇ ਸੰਘਣੇ, ਕਿਉਂਕਿ ਬਹੁਤ ਨਾਮ ਵਿਆਸ ਕਰਨਾ, ਲਗਾਤਾਰ ਬਾਣੀ ਸਿਮਰਨ ਕਰਨਾ, 2-2.5-2.5 ਘੰਟੇ ਸਪੀਚਾਂ ਕਰਨੀਆਂ, ਇੰਨੀ ਜਿਹੜੀ ਦਿਮਾਗੀ ਮਿਹਨਤ, ਅਤੇ ਕੇਸ ਜਿਹੜੇ ਝੜ ਜਾਂਦੇ ਨੇ ਪਿਆਰਿਓ ਇੰਨੀ ਮਿਹਨਤ ਨਾਲ। ਸੋ ਵਾਹਿਗੁਰੂ ਕਿਰਪਾ ਕਰੇ। ਸੋ ਉਹਨਾਂ ਬਾਰੇ ਬੇਨਤੀ ਕਰ ਰਿਹਾ ਸੀ ਕਿ ਐਸੇ ਮਹਾਂਪੁਰਸ਼ ਆਪ ਹੀ ਪਰਮੇਸ਼ੁਰ ਨਾਲ, ਉਹਨਾਂ ਕੋਲੋਂ ਸਿਮਰਨ, ਬੰਦਗੀ, ਭਗਤੀ, ਬਾਣੀ ਪੜਵਾ ਲੈਂਦੇ ਨੇ,
ਹਰ ਆਪੇ ਪੰਚ ਤੱਤ ਵਿਸਥਾਰਾ, ਆਪ ਹੀ ਪਰਮਾਤਮਾ ਪੰਜਾਂ ਤੱਤਾਂ ਦਾ ਵਿਸਥਾਰ ਸੰਸਾਰ ਇਹ ਪੈਦਾ ਕੀਤਾ। ਵਿੱਚ ਧਾਤੂ ਪੰਚ ਆਪ ਪਾਵੈ, ਫਿਰ ਆਪ ਇਹਦੇ ਵਿੱਚ ਪੰਜ ਵਿਕਾਰਾਂ ਰੂਪੀ ਧਾਤੂ ਪਾਈ ਹੋਈ ਹੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਗੁਰੂ ਰਾਮਦਾਸ ਜੀ ਸਮਾਪਤੀ 'ਤੇ ਮਿਹਰ ਕਰਦੇ ਨੇ ਕਿ ਆਪ ਹੀ ਪਰਮਾਤਮਾ ਮਿਹਰ ਕਰਕੇ ਅਤੇ ਪੂਰੇ ਗੁਰੂ ਨਾਲ ਮੇਲ ਦਿੰਦਾ। ਹਰ ਆਪੇ ਝਗੜ ਚੁਕਾਵੈ, ਅਤੇ ਫਿਰ ਆਪ ਹੀ ਗੁਰੂ ਨਾਲ ਮਿਲਾ ਕੇ ਅਤੇ ਜਿਹੜੇ ਝਗੜੇ ਨੇ ਕਾਮ ਕ੍ਰੋਧ ਦੇ, ਈਰਖਾ ਵਕੀਲੀ ਦੇ, ਜਨਮ ਮਰਨ ਦੇ, ਇਹ ਖਤਮ ਕਰ ਦਿੰਦਾ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਜਨਮ ਦੋ ਤਰ੍ਹਾਂ ਦਾ ਹੁੰਦਾ ਪਿਆਰੇ, ਇੱਕ ਤਾਂ ਮਾਂ ਬਾਪ ਰਾਹੀਂ ਦੁਨੀਆਂ 'ਤੇ ਆਏ ਹਾਂ, ਇੱਕ ਹੁੰਦਾ ਹੈ ਗੁਰੂ ਘਰ 'ਚ ਜਨਮ ਲੈਣਾ। ਜਿੱਦਣ ਅਸੀਂ ਅੰਮ੍ਰਿਤ ਛਕਦੇ ਹਾਂ ਸਾਡਾ ਨਵਾਂ ਜਨਮ ਹੁੰਦਾ। ਉਦੋਂ ਪੰਜ ਪਿਆਰੇ ਦੱਸਦੇ, ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਮਾਤਾ ਸਾਹਿਬ ਦੇਵਾਂ ਕੌਰ, ਤੁਸੀਂ ਅਨੰਦਪੁਰ ਦੇ ਨਿਵਾਸੀ, ਕੇਸਗੜ੍ਹ ਸਾਹਿਬ ਦਾ ਜਨਮ ਤੁਹਾਡਾ, ਨਾਨਕ ਤੁਹਾਡੇ ਗੁਰੂ ਕੇ ਲਾਹੌਰ, ਗੁਰੂ ਤੁਹਾਡਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਨਵਾਂ ਜਨਮ ਹੁੰਦਾ ਪਿਆਰਿਓ। ਅਤੇ ਜਿੱਦਣ ਸਾਡਾ ਨਵਾਂ ਜਨਮ ਹੁੰਦਾ, ਪਿਛਲੇ ਜਾਤ ਪਾਤ ਗੋਤ ਕਰਮ ਪਾਪ ਸਾਰੇ ਖਤਮ, ਉਹ ਤੋਂ ਗਾਂਹ ਸਿਮਰਨ ਨਿਤਨੇਮ, ਬਾਣੀ ਪੜ੍ਹੋ, ਰਹਿਤ ਬੈਤ ਰੱਖੋ, ਅਤੇ ਫਿਰ ਜੰਮਣ ਮਰਨਾ ਖਤਮ, ਦੁਬਾਰਾ ਜਨਮ ਨਹੀਂ ਮਿਲਦਾ ਜੇ ਅਸੀਂ ਪੂਰੀ ਰਹਿਤ ਬੈਤ 'ਚ ਰਹਿੰਦੇ ਹਾਂ। ਅਤੇ ਗੁਰੂ ਜੀ ਮਿਹਰ ਕਰਦੇ, ਹਰ ਆਪੇ ਝਗੜ ਚੁਕਾਵੈ, ਵੈਰੂ ਆਪ ਹੀ ਗੁਰੂ ਨਾਲ ਮਿਲਾ ਕੇ ਜਨਮ ਮਰਨ ਦੇ ਜਿਹੜੇ ਝਗੜੇ ਨੇ ਇਹ ਖਤਮ ਕਰ ਦਿੰਦਾ ਭਾਈ। ਸ਼ੁਕਰ ਗੁਰੂ ਦਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਤਿਗੁਰੂ ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸ਼ਹੀਦਾਂ ਨੂੰ ਯਾਦ ਕਰਾਂਗੇ, ਕਰਦੇ ਰਹਾਂਗੇ, ਕਦੇ ਭੁੱਲਾਂਗੇ ਨਹੀਂ। ਸਰਕਾਰ ਕਹਿੰਦੀ ਭੁੱਲ ਜਾਓ, ਕਿਉਂ ਕਿਵੇਂ ਭੁੱਲੀਏ ਪਿਆਰਿਓ, ਇਹ ਜ਼ਖਮ ਸਾਡੇ ਹਿਰਦਿਆਂ ਦੇ ਉੱਤੇ ਲੱਗੇ ਨੇ। ਸੋ ਗੁਰੂ ਕਿਰਪਾ ਕਰਨ, ਸ਼ਾਮ ਦੀ ਕਥਾ ਵਿੱਚ ਆਪਾਂ ਇਹ ਸਾਰਾ ਵਰਤਾਰਾ, ਕਿਵੇਂ ਇਹ ਸਾਰਾ ਕੁਛ ਹੋਇਆ, ਇਹ ਗੁਰੂ ਕਿਰਪਾ ਕਰਨ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ। ਸਿੱਖਾਂ

ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਵਾਹਿਗੁਰੂ। ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ।

ਪ੍ਰਵਾਨ ਕਰਨੇ ਆ। ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕੰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕੰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ।

ਦਿਨ ਆਪਦੇ ਭਾਣ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸ਼ਹੀਦ ਭਾਈ ਜਨਰਲ ਸ਼ਬੇਕ ਸਿੰਘ ਸੱਚੇ ਪਾਤਸ਼ਾਹ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਸੱਚੇ ਪਾਤਸ਼ਾਹ ਜੀ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸੱਚੇ ਪਾਤਸ਼ਾਹ ਜੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਨਾਮ ਆਪ ਜੀ ਬਾਣਦੇ ਜਾਣਦੇ ਹੋ ਸੱਚੇ ਪਾਤਸ਼ਾਹ ਜੀ ਸਾਹਿਬ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ ਸੱਚੇ ਪਾਤਸ਼ਾਹ ਜੀ। ਕਿਰਪਾ ਕਰਨੀ ਜੀ ਖਾਲਸਾ ਪੰਥ ਦੇ ਸੀਸ ਤੇ ਮੇਹਰਾਂ ਭਰਿਆ ਹੱਥ ਰੱਖਣਾ। ਦਰ ਕਰਦੇ ਪ੍ਰੀਤਵਾਨ ਬੀਬੀ ਬਲਵੀਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਕੇਸ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ। ਕਿਰਪਾ ਕਰਨੀ ਪਾਤਸ਼ਾਹ ਜੀ ਆਪ ਜੀਆਂ ਨੇ ਆਪਣੇ ਸੇਵਕਾਂ ਦੇ ਅੰਗ ਸੰਗ ਸਹਾਈ ਹੋਣਾ, ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕਿਸਤਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ ਨਾਨਕ ਨਾਮ ਤੇਰੇ ਭਾਣੇ ਸਰਬੰਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ। ਸੋ ਕੱਲ੍ਹ ਨੂੰ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੋਣੇ ਹਨ, ਸੋ ਪ੍ਰਬੰਧਕ ਜਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਵੱਲੋਂ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕੇ ਉੱਥੇ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ ਜੀ। ਅਤੇ ਜੋ ਲੰਗਰ ਦੀ ਤਿਆਰੀ ਵੀ ਹੋਣੀ ਹੈ, ਕੱਲ੍ਹ 5 ਵਜੇ ਜੋ ਗੁਰੂ ਘਰ ਵਿਖੇ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਹੈ, ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕੇ ਸੇਵਾ ਦਾ ਲਾਹਾ ਲੈਣਾ ਜੀ।

ਸਿਰਜ ਸਵਾਰੇ ਸੱਚਾ ਸੋਏ ਤਿਸ ਵਿਸਰਿਆ ਚੰਗਾ ਕਿਉਂ ਹੋਏ ਹਿਕਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਜ ਮਿਲੋ ਮੇਰੀ ਮਾਏ ਰਹਾਓ।

ਸਾਚਾ ਸੋਏ ਹੁਣ ਉੱਠ ਚੱਲਣਾ ਮੋਤ ਕੇ ਤਾਲ ਗਿਆ ਮੋਦੇ ਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ

ਹੈ। ਗੁਰਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿਤ ਲਾਗੈ, ਫਿਰ ਕਾਲ ਨਾ ਖਾਏ ਰਹਾਉ, ਸੱਚ ਸਿਮਰਿਐ ਹੋਵੈ ਪ੍ਰਗਾਸ, ਤਾਤੇ ਬਿਖਿਆ ਮੈਂ ਰਹਿ ਉਦਾਸ।

ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਧਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾ ਤਸੂ ਨਾ ਸ਼ੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ

ਖਤਰੀਆ ਦਾ ਧਰਮ ਛੋਡਿਆ ਮਲੇਸ਼ ਪਾਖਿਆ ਗਹੀ ਸ੍ਰਿਸ਼ਟ ਸਾਬਿਕ ਵਰਨ ਹੋਈ ਧਰਮ ਕੀ ਗਤ ਰਹੀ।

ਸਹਿਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸ ਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਭਿਤ ਮਨ ਅਨ ਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰੇ ਨਾਮ ਵਾਸਾ।

ਬਿਨ ਸਤਿਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਾਜੇ ਸਾਥ ਨਾ ਪਾਏ ਸਤਿਗੁਰ ਮਿਲਾਏ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਧਨਾਸਰੀ ਮਹੱਲਾ ਤੀਜਾ

ਸਤਿਗੁਰ ਭੇਟੇ ਤਾ ਸੁਖ ਪਾਏ, ਹੋਂਬੈ ਵਿੱਚੋ ਠਾਕ ਰਹਾਏ, ਕਿਸ ਨੂੰ ਕਹੀਐ ਤਾ ਇਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ।

ਇਹੋ ਮਨ ਮਰੈ ਦਾਰੂ ਜਾਣ ਗੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸ ਨੂੰ ਬਖਸੇ ਹਰ ਦੇ ਵਡਿਆਈ ਗੁਰ ਪ੍ਰਸਾਦ ਵਸੇ ਮਨ ਆਈ ਰਹਾਉ।

ਹਰਿ ਨਾਮ ਸਮਾਣੀ। ਸਿੱਧ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ, ਸਭ ਕੇ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਤਨਾਸਰੀ ਮਹੱਲਾ ਤੀਜਾ, ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ। ਸੇ ਜਨ ਧਨ

ਨਾਮ ਸਦਾ ਸੁਖ ਆਗੈ। ਰਾਗ ਧਨਾਸਰੀ ਮਹੱਲਾ ਤੀਜਾ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਾਧੂਕ ਪਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤਿ ਹਰ ਲਿਵ ਲਾਗੀ ਰਹਾਉ ਸੰਤ ਜਨਾ ਕੀ ਜਾਦਰ ਸਵਾਮੀ ਤੁਮ ਠਾਕੁਰ ਹਮ ਸਾਂਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੁਲਾਗੀ

ਹਮ ਕਿਉਂ ਕਰ ਮਿਲੇ ਅਭਾਗੀ। ਹਰ ਪ੍ਰਭ ਸੁਆਮੀ ਕਿਰਪਾ ਧਾਰਹੁ, ਹਮ ਹਰ ਹਰ ਸੇਵਾ ਲਾਗੀ। ਨਾਨਕ ਦਾਸਨ ਦਾਸ ਕਰੋ ਪ੍ਰਭ, ਹਮ ਹਰ ਕਥਾ ਕਥਾਗੀ। ਧਨਾਸਰੀ ਮਹੱਲਾ ਚੌਥਾ।

ਨਾਮ ਤੇ ਸਕੈ ਸਤ ਕੁਰਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇੱਕ ਨਿਮਖ ਪਾਲ ਸਭ ਕਿਲ ਵੇਖ ਪਾਪ ਲੈ ਜਾਨੀ ਰਹਾ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਿੰਨ ਕੀ ਧੂਰ ਮੰਗੇ ਪ੍ਰਭ ਸਵਾਮੀ ਹਮ ਹਰ ਲੋਚ ਲੋਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ।

ਨੀ ਤਿੰਨ ਹਾਰ ਸੰਗਤ ਮੇਲ ਪ੍ਰਭ ਸੁਆਮੀ ਜਾਂ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ।

ਲਾਵੇ ਆਪਣ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਨ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵ ਹੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਦ ਮਤ ਜਾਣ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਬ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਾਨ ਨਾਨਕ ਸੰਗਤ ਸਾਧ ਹਰ ਮਿਲ ਹਮ ਸਾਧ ਜਨਾ ਪਗਰਾਲੀ ਧਨਾਸਰੀ ਮਹੱਲਾ ਚੌਥਾ।

ਆਪ ਬਣਾਵੇ ਪਾਤੀ। ਨਾਨਕ ਜਾਨ ਤੁਮਰੀ ਸਰਨਾਈ, ਹਰ ਰਾਖੋ ਲਾਜ ਪਗਾਤੀ, ਤਨਾਸਰੀ ਮਹੱਲਾ ਚੌਥਾ। ਕਲ ਜੋਗਾ ਧਰਮ ਕਹ ਤੂੰ ਪਾਈ, ਕਿਵ ਛੂਟੇ ਹਮ ਛੁਟ ਕਾਕੀ, ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ।

ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾਕੀ ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾਕੀ।

ਪਤੀ ਨੇ ਜਨ ਨਾਨਗਾਰ ਹਿਰਦੇ ਸਦ ਧਿਆ ਬਹੋ ਹਰ ਪੁਰਾ ਮੇਰਾ ਪੀਨੇ ਤਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਹ ਹਰ ਹਰ ਨਾਮ ਧਿਆਈ ਹਰ ਦਰਗਹਿ ਪਾਵਹਿ ਫਿਰ ਜਨਮ ਨ ਆਵਹਿ ਹਰ ਹਰ ਹਰ ਜੋਤ ਸਮਾਈ ਜਪ ਮਾਨ ਨਾਮ ਹਰੀ ਹੋਹੇ ਸਰਬ ਸੁਖੀ ਹਰ ਜਸ ਊਜ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਹਾਉ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ

ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭੌਜਲ ਪਾਰ ਤਾਰੀ ਮਨ ਬਚਨ ਹਿਰਦੇ ਤੇ ਆਏ ਹਰ ਹੋਏ ਸੰਤੁਸ਼ਟ ਇਵ ਭਨ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਜ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ।

ਸਨ ਤੁਮਾਰੀ ਤਨਾਸਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ ਮੁਨ ਜਾਨ ਸਭ ਚਾਹੇ ਹਰ ਜਿਉ ਤੇਰੋ ਨਾਉ।

ਹਰ ਥਾਏ ਪਾਵੈ ਜਿਨ ਸਤਿਗੁਰੁ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਾਰ ਤਿਨ ਕੀ ਊਤਮ ਬਾਤ ਹੈ ਸੰਤਹੁ ਹਰ ਕਥਾ।

ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਾਹੀਂ ਕੋਏ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵੈ ਦਿਨ ਰਾਤ, ਸਭ ਤੁਝ ਹੀ ਥਾਂ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ।

ਤੇਰੇ ਭਗਤ ਸੋਹੇ ਦਰਬਾਰ ਸਰਬ ਜੀਆਂ ਗੇ ਦਾਤੇ ਸਵਾਮੀ ਕਰ ਕਿਰਪਾ ਲਿਓ ਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ

ਹਨ। ਬਿਨ ਗੋਬਿੰਦ ਅਵਰ ਸੰਗ ਨੇਹ ਉਹ ਜਾਣ ਸਦਾ ਦੁਹੇਲਾ, ਕਹੁ ਨਾਨਕ ਗੁਰ ਹੈ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ। ਤਨਾ ਸ੍ਰੀ ਮਹੱਲਾ ਪੰਜਵਾਂ।

ਜਿਨ ਬਿਨ ਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾਸਰੀ ਮਹੱਲਾ ਪੰਜਵਾਂ।

ਜਾਓ। ਗੋ ਨਿਧਾਨ ਰਿਦ ਪੀਤਰ ਵਸਿਆ ਤਾਂ ਦੁਖ ਭਰਮ ਪੋ ਭਾਗਾ ਪਈ ਪਰਾਪਦ ਵਸਤ ਗੋਚਿਰ ਰਾਮ ਨਾਮ ਰੰਗ ਲਾਗਾ।

ਮੌਲਿਆ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ, ਬਰਨ ਨਾ ਸਾਕੋ ਉਸਤਤ ਤਾ ਕੀਮਤ ਕਹਿ ਨਾ ਜਾਈ।

ਦਿਆਲ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਪਾਲਾ ਓਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ

ਨਾਮ ਲੈ ਤੇ ਕੋਟ ਅਗਨਾਸੇ ਭਗਤ ਬਾਸ਼ੇ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਇਕ ਨਿਧਾਨਾ ਪਾਰ ਬ੍ਰਹਮ ਪਰਮ ਪਰ ਸਵਾਮੀ ਸਿਮਰਤ ਪਾਰ ਪਰਾਨਾ।

ਤਰਾਸਰੀ ਮਹੱਲਾ ਪੰਜਵਾਂ। ਜੇ ਕਰਨੀ ਹੋਵੇ ਸ਼ਰਮਿੰਦਾ ਇਹ ਕਮਾਨੀ ਰੀਤ, ਸੰਤ ਕੀ ਨਿੰਦਾ ਸਾਗਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ। ਮਾਇਆ ਮੋ ਭੁੱਲ ਅਵਰੈ ਹੀਤ, ਹਰ ਚੰਦੌਰੀ ਬਨ ਹਰ ਪਾਦਰੇ ਇਹ

ਨਾਨਕ ਤ੍ਰਿਪਤ ਅਗਾਈ ਧਨਾਸਰੀ ਮਹੱਲਾ ਪੰਜਵਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ ਜਾਗੇ ਸਨਾਨ ਤਾਪ ਥਾਨ ਖੰਡੇ ਕਿਆ ਓ ਜੰਤ ਵਿਚਾਰਾ ਪ੍ਰਭ ਕੀ ਓਟ ਗਈ ਤਉ ਛੂਟੋ ਸਾਧ ਪ੍ਰਸਾਦ।

ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦੀਨ ਦਰਦ ਦੁੱਖ ਭੰਜਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦਿ।

0: बोलना जी वाहिगुरु। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई त्याय। फिर अंगद गुर ते अमरदास रामदासे हुए सहाय। अर्जन हर गोबिंद नौ सिमरो श्री हर राय। श्री हर कृष्ण त्याई है जिह जिठे सब दुख जाय। तेग बहादुर सिमरिया है कारण औन दयावे ताए। सब थाई हुए सहाय। साहिब श्री गुरु गोबिंद सिंह दसवें पातशाह जी सब थाई हुए सहाय। दसा पातशाहियां दी जोत धन धन। साहिब श्री गुरु ग्रंथ साहिब जी दे पाठ दी धार दा ध्यान तरके बोलना जी। पंजां प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड के छकिया देख चलाई देख वाही देख के अमडिठ कीता। तिना प्यारियां सचियारियां दी कमाई दा ध्यान तरके बोलना जी। जिन्हां सिंह सिंघनियां ने धर्म हे सीह दिते बंद बंद कटवाए खोपरियां लुहाईयां चरखड़ियां ते चढ़े तनारियां नाल चरवाए गुरुद्वारियां दी सेवा लई कुर्बानियां कीतियां। धर्म नहीं हारिया सिखी सिदके सां सुवासां संग निभाया। तिना समूह शहीदां दी कमाई दा ध्यान तरके बोलना जी। पंजां तख्तां सरबत गुरुद्वारियां जी का ध्यान तरके बोलना जी। प्रिथमै सरबत खालसा जी की अरदास है जी। सरबत खालसा जी को वाहिगुरु वाहिगुरु वाहिगुरु चेतावे। चेतावन का सदका सर्व सुख होए। जहां जहां खालसा जी साहिब तहां तहां रछिया रियायत। देग तेग फतेह बिरद की पैज पंथ की जीत। श्री साहिब जी सहाय खालसा जी के बोल वाले बोलना जी। सिखां नूं सिखी दान केस दान रैह दान विवेक दान विसाहु दान प्रसादान दाना सिर दान नाम दान श्री अमृतसर साहिब जी दे दर्शन इशनान। चौंकियां झंडे बुंगे जुगो जुग अटल धर्म का जयकार होवे बोलना जी। सिखां दा मान नीवां मत उची मत पात दे राखे आप अकाल पुरख वाहिगुरु। अपने पंथ दे सदा सहाई दतार जी ओ श्री ननकाणा साहिब समूह गुरधामां दे खुले दर्शन दीदार। सेवा संभाल दा दान प्यारे खालसा जी नूं बख्शो निमाणियां दे मान नितानियां दे तान ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਪਰਿਵਾਰਾਂ ਤੇ ਸੰਗਤਾਂ ਦੇ। ਇਸ ਵੇਲੇ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ। ਇਸ ਵੇਲੇ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਸ੍ਰੀ ਮੁਖਵਾਗ ਆਪ ਜੀ ਨੇ ਬਖਸ਼ ਕੀਤੇ ਹਨ। ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ। ਕਿਰਪਾ ਕਰਨੀ ਜੀ ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪਰਿਵਾਰਾਂ ਨੂੰ ਗੁਰਬਾਣੀ ਸਰਵਣ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾਦਾਰ ਕਰਦੇ ਪ੍ਰੀਤਵਾਨ ਭਾਈ ਗੁਰਚਰਨ ਸਿੰਘ ਜੀ ਬੀਬੀ ਕਮਲਜੀਤ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਸੇਵਾ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਜੀ ਸਮੂਹ ਪਰਿਵਾਰ ਦੇ ਮੇਰਾ ਪ੍ਰੈਥਰ ਕੇ ਆਪਣੀ ਸੇਵਾ ਆਪ ਲੈ ਲੈਣੀ। ਦੂਜੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸਮੂਹ ਢਿੱਲੋਂ ਪਰਿਵਾਰ ਵੱਲੋਂ ਆਪਣੀ ਬੇਟੀ ਰਮਨਦੀਪ ਕੌਰ ਦੇ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਾ ਕਰਵਾਈ ਜਾ ਰਹੀ ਹੈ। ਆਪ ਜੀਆਂ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ। ਕਿਰਪਾ ਕਰਨੀ ਜੀ ਮੇਰਾ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣੀ। ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀਓ ਭਾਈ ਜਸਵੀਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਬੀਬੀ ਹਿੰਦਰ ਕੌਰ ਉਹਨਾਂ ਦੇ ਬੇਟੇ ਆਇਰਨ ਸਿੰਘ ਸਮੂਹ ਪਰਿਵਾਰ ਨੂੰ ਆਪਣੀ ਮਾਤਾ ਜੀ ਬੀਬੀ ਪਰਮਜੀਤ ਕੌਰ ਦੀ ਪਹਿਲੀ ਬਰਸੀ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੂਹ ਪਰਿਵਾਰ ਦੇ ਸੀਸ ਤੇ ਮੇਰਾ ਪ੍ਰਾਰਥ ਕੇ ਆਪਣੀ ਸੇਵਾ ਆਪ ਲੈ ਲੈਣੀ। ਸਭ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਰਮਤਾਂ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਜ ਪਵਿੱਤਰਾ, ਹੁਣ ਲਾਭ ਭੋਗ ਹਰਾ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਵਾਗ ਦੀ ਬਖਸ਼ਿਸ਼ ਕਰਕੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਬ੍ਰਹਮ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਜ ਕਰਮ ਨਾ ਜਾਣਾ, ਨਾ ਹੈ ਨਾ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਭ, ਬੇਖਮ ਨ ਦੇ ਜਾਇ ਤਰਣੀ, ਸੁਖ ਟਲ ਗੁਰ ਸੇਵੀਐ ਅਹਨ ਸੁ ਸਹਿਜ ਸੁ ਪਾਏ ਦਰਸ਼ਨ।

ਹਰਿ ਭੁੱਖਿਆਂ ਭੁੱਖ ਨਾ ਉਤਰੀ ਦੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ।

నోమోనియామన మోన్ సురుగుమచ్చుపయాలే గామంతుదునో రత్నపాయే తేరే అడ్తరు తీరుతునాలే గామంతుదునో జోధ మహాబలసూరా గావంతుదునో కాణించారే గావంతుదునో ఖాండవ మండల బ్రాహ్మండ కర్కర రఖే తేరే తారే సైతును గామన్ జ్యోతుదు బామన రత్తే తేరే భక్తరు సాలే ਹੋਰ ਕਹਿਤੇ ਤਦਨ ਗਾਵਨ ਸੇ ਮੈਂ ਚਿਤਨਾਯਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੇ ਨਾਈ ਹੈ ਪੀਓ ਸਿਧਾ ਨ ਜਾਸੀ ਰਤਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤ ਦਿਵੜਿਆਈ ਜੋਤ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਿਬ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਹਿਤਾ ਕੇਵਟ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿਣਾ ਜਾਈ ਤੇਰੇ ਤਿਰ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਬਿਰਖਾਂ ਕਿਆਂ ਵਡਿਆਈਆਂ ਤੁਦਬਣ ਸ੍ਰੀ ਕਿਨੇ ਨਾ ਪਾਈਆ ਕਰਮ ਲੈ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਵਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਤਾਰਾ ਨਾਨੀ ਸਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰਦਾ ਆਖਣੇ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚੱਲਿਆ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੈ ਕੀਮਤ ਨਹੀਂ ਪਾਈ

ਹਿਰਦੇ ਜਿਨ ਕੇ ਹਰ ਵਸੇ ਤਿਤ ਕਟ ਹੈ ਪ੍ਰਗਾਸ ਮਨ ਮੀਰੀ ਹਰ ਹਰ ਨਿਰਮਲ ਤਿਹਾਈ ਤੁਰ ਮਸਤਕ ਜਿਨ ਕੋ ਲਿਖਿਆ ਸੀ ਗੁਰਮੁਖ ਰਹੇ ਲਿਵਲਾਈ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੀ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔ ਗੁਣਵੰਤਿਆਂ ਦੂਰ ਮਨ ਮੁਖ ਗੁਣਤੀ ਬਾਹਰੇ ਬਿਨ ਨਾਵੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਤਿਆਇਆ ਹਰ ਸੋਏ ਆਂਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਕ ਸੁੰਭਕਾ ਬਿਨ ਸਚਾਈ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਚੇਤੈ ਲਿਵਲਾਏ ਪੱਗ ਖਿਸਿਐ ਰਹਿਣਾ ਨਹੀਂ ਆਗੈ ਠੋਰ ਨਾ ਪਾਏ ਉਹ ਵੇਲਾ ਹੱਥ ਨਾ ਆਵੀ ਅੰਤ ਅਗਿਆ ਪਛਤਾਏ ਜਿਸ ਨਦਰ ਕਰੇ ਸੋ ਉਭਰੈ ਹਰ ਛੇਤੀ ਲਿਵਲਾਏ ਦੇਖਣ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿੰਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ ਸ਼੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤੇ ਸੱਚੇ ਦਰਬਾਰ ਜਿਨੀ ਇੱਕ ਮਨ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਹੈ ਮਲ ਹਉਮੈ ਕੱਢੈ ਤੋਏ ਰਹਾਓ ਮਨ ਮੁਖ ਨਾਮ ਨਾ ਜਾਣਨੀ ਬਿਨ ਨਾਵੈ ਭੱਜ ਜਾਏ ਸ਼ਬਦੈ ਸਾਧਨ ਆਏ ਓ ਲਾਗੈ ਦੂਜੈ ਪਾਏ ਵਿਸਟਾਂ ਕੇ ਕੀੜੇ ਪਵੈ ਵਿੱਚ ਵਿਸਟਾ ਸੀ ਵਿਸਟਾ ਮਾਏ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ ਕੁੱਲ ਉਧਾਰੈ ਆਪਣਾ ਧਨ ਜਾਣੀਂਦੀ ਮਾਏ ਹਰ ਹਰ ਨਾਮ ਧਿਆਈ ਹੈ ਜਿਸ ਨੌ ਕਿਰਪਾ ਕਰੇ ਰਜਾਏ ਜਿੰਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਤਿਹਾਈ ਸ਼੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਸ਼ ਕਰੇ ਵਾਪਾਰ ਹਰ ਨਾਮ ਸਲਾਹਣ ਸਦਾ ਸਦਾ ਵਖਰ ਨਾਮ ਆਧਾਰ ਗੁਰਪੂਰੇ ਹਰ ਨਾਮ ਦੜਾਇਆ ਹਰ ਭਗਤਾਂ

ਤੁੱਟ ਭੰਡਾਰ ਆਈ ਰੇ। ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰਹਿ, ਗੁਰਮੁਖ ਨਾਮ ਧਿਆਏ ਰਹਾਉ, ਹਰ ਭਗਤ ਹਰ ਕਾ ਪਿਆਰ ਹੈ। ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵਈ, ਦੁਬਦਾ ਬੋਲ ਖੁਆਰ, ਸੋ ਜਨ ਰੜਾਇਆ ਨਾ ਰਲੈ, ਜਿਸ ਅੰਤਰ ਭਵਿੱਖ ਵਿਚਾਰ, ਸੋ ਸੇਵਕ ਹਰ ਆਖੀ ਹੈ, ਜੋ ਹਰ ਰੱਖੈ ਉਰ ਤਾਰ, ਮਨ ਤਨ ਸੌਂਪੈ ਆਗੈ ਤਰੇ, ਹਉ ਮੈਂ ਵਿੱਚੋਂ ਬਾਰ, ਧਨ ਗੁਰਮੁਖ ਸੋ ਪਰਵਾਨ ਹੈ, ਜੇ ਕਦੇ ਨਾ ਆਵੈ ਹਾਰ, ਕਰਮ ਮਿਲੈ ਤਾਂ ਪਾਈ ਹੈ, ਵਿਣ ਕਰਮੈ ਪਾਇਆ ਨਾ ਜਾਏ, ਲੱਖ ਚੌਰਾਸੀ ਤਰਸ ਦੇ, ਜਿਸ ਮੇਲੇ ਸੋ ਮਿਲੈ ਹਰ ਆਏ, ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ, ਸ਼੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ, ਆਂਦੇ ਨਾਮ ਧਿਆਈ ਹੈ, ਸਹਿਜੇ ਨਾਮ ਸਮਾਏ, ਅੰਦਰ ਰਚੈ ਹਰ ਸੱਚ ਸਿਓ, ਰਸਨਾ ਹਰ ਗੁਣ ਗਾਏ, ਪਾਈ ਰੇ ਜਗ ਦੁਖੀਆ ਦੋ ਜੈ ਪਾਏ, ਗੁਰ ਸ਼ਰਨਾਈ ਸੁਖ ਲੈ, ਅੰਦੇ ਨਾਮ ਧਿਆਏ ਰਹਾਓ, ਸਾਚੇ ਮੈਲ ਨਾ ਲੱਗ ਗਈ, ਮਨ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨ ਅੰਧੇਰਾ ਜਾਏ, ਮਨ ਮੁਖ ਮੈਲੇ ਮਲ ਪਰੇ, ਹਉ ਮੈਂ ਤ੍ਰਿਸ਼ਨਾ ਵਿਕਾਰ, ਬਿਨ ਸ਼ਬਦ ਮੈਲ ਨਾ ਉਤਰੈ, ਮਰ ਜਮ ਮੈਂ ਹੋਏ ਖੁਆਰ, ਧਾਤੁਰ ਬਾਜੀ ਅਪਲਤ ਰਹੇ, ਨਾ ਉਰਵਾਰ ਨਾ ਪਾਰ, ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈਐ, ਏਕ ਨਾਮ ਕਰਤਾਰ, ਨਾਨਕ ਨਾਮ ਧਿਆਈਐ, ਸਭਨਾ ਜੀਆਂ ਕਾ ਆਧਾਰ। ਸ਼੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਇ ਵਿਆਪਿਆ, ਵੈ ਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗਾਹ ਪਤ ਖੋਏ, ਹਉ ਮੈਂ ਗੁਰਮੁਖ ਹੋਈਐ, ਨਾ ਮਰਤੇ ਸੁਖ ਹੋਏ, ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇ ਮੋਹ ਪਰਜ ਲੈ, ਕਰੀ ਮੈਂ ਉਦਾਸ ਰਹਾਉ, ਗੁਰਮੁਖ ਕਰਮ ਕਮਾਵੈ ਵਿਗਸੈ, ਹਰ ਵੈਰਾਗ ਆਨੰਦ, ਐਨਸ ਭਗਤ ਕਰੇ ਦਿਨ ਰਾਤੀ, ਹਉ ਮੈਂ ਮਾਰ ਨਿਚਿੰਦ, ਵੱਡੇ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜ ਆਨੰਦ, ਸੋ ਸਾਧੂ ਵੈਰਾਗੀ ਸੋਈ, ਹਿਰਦੈ ਨਾਮ ਵਸਾਏ, ਅੰਤਰ ਲਾਗ ਨ ਤਾਮਸ ਮੂਲੇ, ਵਿੱਚੋਂ ਆਪ ਗਵਾਏ, ਨਾਮ ਨਿਧਾਨ ਸਤਿਗੁਰੂ ਦੇਖਾਰ ਲਿਆ, ਹਰ ਰਸ ਪੀਆ ਅਕਾਏ, ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੇ ਭਾਗ ਵੈਰਾਗ, ਮਨ ਮੁਖ ਫਿਰੈ ਨਾ ਜਾਣ ਹੈ, ਸਤਿਗੁਰ ਹਉ ਮੈਂ ਅੰਦਰ ਲਾਗ, ਨਾਨਕ ਸ਼ਬਦ ਤੇ ਹਰ ਨਾਮ ਰੰਗਾਏ, ਬਿਨ ਪੈ ਕੇਹੀ ਲਾਗ। ਸ਼੍ਰੀ ਰਾਗ ਮਹੱਲਾ ਤੀਜਾ। ਘਰ ਹੀ ਸੌਦਾ ਪਾਈਐ, ਅੰਤਰ ਸਾਵਤ ਹੋਏ, ਖਿਨ ਖਿਨ ਨਾਮ ਸੰਭਾਲੀਐ, ਗੁਰਮੁਖ ਪਾਵੈ ਕੋਏ, ਨਾਮ ਨਿਧਾਨ ਅਖੁੱਟ ਹੈ, ਵੱਡ ਭਾਗ ਪ੍ਰਾਪਤ ਹੋਏ, ਮੇਰੇ ਮਨ ਤਜ ਨਿੰਦਾ ਹਉ ਮੈਂ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ, ਗੁਰਮੁਖ ਏਕੰਕਾਰ ਹਉ। ਗੁਰਮੁਖਾਂ ਕੇ ਮੁਖ ਉਜਲੇ, ਗੁਰ ਸ਼ਬਦੀ ਵਿਚਾਰ, ਹਲਤ ਪਲਤ ਸੁਖ ਪਾਏਂਦੇ, ਜਪ ਜਪ ਹਿਰਦੇ ਮੁਰਾਰ, ਘਰ ਹੀ ਵਿੱਚ ਮੈਲ ਪਾਇਆ, ਗੁਰ ਸ਼ਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰੈ, ਮੱਥੇ ਤਿਨ ਕਾਲੇ, ਅਨ ਦਿਨ ਦੁੱਖ ਕਮਾਉਂਦੇ, ਨਿਜ ਜੋ ਹੈ ਜਮ ਜਾਲੇ, ਸੁਪਨ ਸੁਖ ਨ ਦੇਖਣੀ, ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਇਕ ਹੈ, ਆਪੇ ਬਖਸ਼ ਕਰੇ, ਕਹਿਣਾ ਕਿਛੁ ਨਾ ਜਾਵਈ, ਜਿਸ ਪਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ, ਆਪੇ ਜਾਣੈ ਸੋਏ। ਸ਼੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ, ਸੱਚ ਵਡਿਆਈ ਦੇ, ਗੁਰ ਪ੍ਰਸਾਦੀ ਮਨ ਵਸੈ, ਹਉ ਮੈਂ ਦੂਰ ਕਰੇ, ਇਹ ਮਨ ਤਾਵਤ ਤਾਂ ਰਹੈ, ਜਾਂ ਆਪੇ ਨਦਰ ਕਰੇ, ਭਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਧਾਨ ਸਦ ਮਨ ਵਸੈ, ਮੈਲੀ ਪਾਵੈ ਥਾਉ ਰਹਾਉ।
ਮਨ ਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਓ ਬਹੁ ਜੋਨੀ ਪਾਉਂਦਾ ਫਿਰੈ ਜਿਉਂ ਸੁਣੈ ਕਰ ਕਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਣਾਓ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨ ਕਉ ਸੇਵੰਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚ ਮੋਏ

ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪਹਿਲਾ, ਦੱਖਣੀ ਕਾਇਆ ਨਗਰ, ਨਗਰ ਗੜ ਅੰਦਰ ਸੱਚਾ ਵਾਸਾਪੁਰ, ਗਗਨਾਨੰਦਰ ਸਥਿਰ ਥਾਨ ਸਦਾ ਨਰਮਾਇਲ, ਆਪੇ ਪਾਪ ਪਾਏ ਦਾ ਅੰਦਰ ਕੋਟ, ਸ਼ਜੇ ਹਟਨਾਲੇ ਆਪੇ ਲੇਵੇ ਵਸ ਮਾਲੇ, ਬਜਰ ਕਪਾਟ ਜੜੇ ਜੜ ਜਾਣੇ ਗੁਰਖ ਸ਼ਬਦੀ ਖੁਲਾਏ ਦਾ, ਪਿੱਤਰ ਗੋ ਕੋਟ ਗੁਫਾ ਕਰ ਜਾਈ, ਨੌਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਅਲਖ ਲਿਖਾਏ ਦਾ, ਪੌਣ ਪਾਣੀ ਅਗਨੀਕ ਵਾਸਾ ਆਪੇ ਕੀਤੋ ਖੇਲ ਤਮਾਸਾ, ਬਲ ਦੇ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਤ ਪਾਏ ਦਾ, ਧਰਤ ਪਾਏ ਧਰੀ ਧਰਮਸਾਲਾ, ਉਤਪਤ ਪਰਲ ਹੋਮ ਆਪ ਨਿਰਾਲਾ, ਪੌਣੇ ਖੇਲ ਕੀ ਆਸਾ ਥਾਏ ਕਲਾ ਖਿੰਚ ਡਹਾਏ ਦਾ, ਭਾਰ ਅਠਾਰੇ ਮਾਲਣ ਤੇਰੀ ਝੋ ਢੁੱਲੇ ਪੌਣੇ ਲੇ ਫੇਰੀ, ਚੰਦ ਸੂਜਦ ਦੀਪ ਰਾਖੇ ਸਤਕਰ ਸੂਰ ਸਮਾਏ ਦਾ, ਪੰਖੀ ਪੰਚੂਡਨ ਨਹੀਂ ਧਾਵੇ ਸਫਲਿਓ ਮਿਰਖ ਅੰਮ੍ਰਿਤ ਫਲ ਪਾਵੇ, ਗੁਰਮੁਖ ਸਹਿਜਰ ਵੇਗੁਣ ਗਾਵੇ ਹਰ ਰਸ ਚੋਗ ਚੁਗਾਏ ਦਾ, ਚਲਮਲ ਚਲਕੇ ਚੰਦਨਾ ਤਾਰਾ ਸੂਰਜ ਕਿਰਨ ਬਿਜਲ ਗਿਣਾਰਾ, ਕਿਤਿਕ ਤੋ ਚੈਨੇ ਕੋਈ ਪੂਰਿਆ ਮਨ ਭਾਏ ਦਾ, ਪਸਰੇ ਕਰਨ ਜੋਤ ਜਾਲਾ ਕਰਕਾ ਦੇਖੇ ਆਪ ਦੇ ਆਲਾ, ਅਨੰਦ ਚੁਣ ਚੁਣਕਾਰ ਸਦਾ ਤੁਨ ਨਿਰਭੋਕੇ ਕਰ ਪਾਵਾਏ ਦਾ, ਆਨੰਦ ਵਾਜੇ ਪਰਮਪਾਉ ਪਾਜੇ ਸਗਲ ਵਿਆਪ ਰਿਹਾ ਪ੍ਰਭਸਾਜੇ, ਸਭ ਤੇਰੀ ਤੂੰ ਗੁਰਮੁਖ ਜਾਤਾ ਹਰ ਦਰ ਸੋਏ ਗੁਣ ਗਾਏ ਦਾ, ਆਦਿ ਨਿਰੰਜਨ ਨਿਰਮਲ ਸੋਈ ਅਵਰ ਜਾਣਾ ਦੂਜਾ ਕੋਈ, ਇੱਕ ਘਰ ਵਸੇ ਮਨ ਭਾਵੇ ਹੋਮੇ ਗਰਭ ਗਵਾਏ ਦਾ, ਅੰਮ੍ਰਿਤ ਪੀਆ ਸਤਿਗੁਰ ਦੀ ਅਵਰ ਜਾਣਾ ਦੂਆ ਤੀਆ, ਏਕੋ ਏਕ ਪਰ ਪਰੰਪਰ ਪਰਖ ਖਜਾਨੇ ਪਾਏ ਦਾ, ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਏ ਨਾ ਜਾਣੇ ਤੇਰਾ ਚੀਰਾ, ਜੇਤੀ ਹੈ ਤੇਤੀ ਤੋਂ ਜਾਚੇ ਕਰਮ ਲਿਖੇ ਸੋ ਪਾਏ ਕਰਮ ਲੇ ਸੋ ਪਾਏ ਦਾ, ਕਰਮ ਧਰਮ ਸਚ ਹੱਥ ਤੁਮਾਰੇ ਵੇ ਪ੍ਰਭਾ ਖੁੱਟ ਭੰਡਾਰੇ, ਤੂੰ ਦਿਆਲ ਕਿਰਪਾਲ ਸਦਾ ਪ੍ਰਭਾਪੇ ਮੇਲ ਮਿਲਾਏ ਦਾ,

ਵਿੱਚ ਮੰਦਰ ਨਾਨਕ ਸੱਚ ਕਹੇ ਬੇਨਤੀ ਧਰ ਦਰਸ਼ਨ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਭਾਏ ਭਗਤ ਸੱਚੇ ਗੁਣ ਗਾਵਾਂ ਤੁਧ ਭਾਣੇ ਤੂੰ ਪਾਵੇ ਕਰਤੇ ਆਪੇ ਦਸਨ ਸਾਏ ਦਾ ਸੋਹਿਣ ਭਗਤ ਪ੍ਰਭਾਪ ਦਰਬਾਰੇ ਮੁਕਤ ਪਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗਰਾਤੇ ਅਨੰਦ ਨਾਮ ਤੇ ਆਏ ਦਾ ਈਸ਼ਵਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏ ਦਾ ਵਿੱਚ ਜਣਾਏ ਕੋਈ ਨ ਜਾਣੇ ਜੋ ਕੁਛ ਕਰੇ ਸੋ ਆਪਣ ਪਾਣੇ ਲੱਖ ਚੁਰਾਸੀ ਜੀਵ ਪਾਏ ਪਾਣੇ ਸਾਹ ਲਵਾਏ ਦਾ ਜੋ ਤੇ ਪਾਵੇ ਸੋ ਨਿਚ ਹੋਵੇ ਮਨੁੱਖ ਆਪ ਗਣਾਵੇ ਰੋਵੇ ਨਾ ਭੁੱਲਾ ਠੌਰ ਨਾ ਪਾਵੇ ਆਏ ਜਾਏ ਦੁੱਖ ਪਾਏ ਦਾ ਨਿਰਮਲ ਕਾਇਆ ਉੱਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁੱਖ ਅੰਮ੍ਰਿਤ ਕਰ ਪੀਵੇ ਬਹੁੜ ਦੁੱਖ ਨ ਪਾਏ ਦਾ ਵਾਹ ਬਹੁਤ ਸਾਧੋ ਦੁੱਖ ਪ੍ਰਾਪਤ ਹੋਵੇ ਭੋਗੋ ਰੋਗ ਸੁਅੰਤ ਬਿਗੋਵੇ ਹਰਖੋ ਸੋਗ ਨ ਮੇਟੀ ਕਮੋ ਬਿਣਪਾਣੇ ਪਰਮਾਈ ਦਾ ਗਿਆਨ ਵਿਹੋਣੇ ਪਵੇ ਸਬਾਏ ਸਾਚਾ ਰਵਰਿਆ ਲਿਵਲਾਏ ਨਿਰਭਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਏ ਦਾ ਅਟਲ ਡੋਲ ਅਤੋਲ ਮੁਰਾਰੇ ਖਿਨ ਮਿਟਾਏ ਫਿਰ ਸਾਰੇ ਰੂਪ ਨ ਦੇਖਿਆ ਮਿਤਨੀ ਕੀਮਤ ਸ਼ਬਦ ਭੇਦ ਪਤਿਆਏ ਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸੱਚ ਭਲੇ ਵਿਚਾਰੇ ਮੰਨੇ ਭਉ ਨਾਉ ਸੋਈ ਜਿਣ ਜਾਸੀ ਆਪੇ ਸੱਚ ਦੜਾਏ ਦਾ ਪੱਲੇ ਸਾਚ ਸੱਚ ਸਚਿਆਰਾ ਸੱਚੇ ਭਾਵੇ ਸ਼ਬਦ ਪਿਆਰਾ ਤ੍ਰਿਪਣ ਸੱਚ ਕਲਾ ਤਰ ਥਾਪੀ ਸੱਚ ਹੀ ਪਤਿਆਏ ਦਾ ਵੱਡਾ ਵੱਡਾ ਕਿਸ ਕੋਈ ਕੁਰਬਿਨ ਸੋਜੀ ਕਿਨ ਨ ਹੋਈ ਸੱਚ ਮਿਲੇ ਸੋ ਸਾਚੇ ਭਾਵੇ ਨਾ ਵਿਛੜ ਦੁੱਖ ਪਾਏ ਦਾ ਤੁਰੁਨ ਤੁਰੋਂ ਵਿਛੁਨੇ ਨਾ ਹੀ ਰੁਨ ਮਰਮਰ ਜਨਮੇ ਮੁਹਲਤ ਪੁੰਨੇ ਜਿਸ ਬਖਸ਼ੇ ਦੇ ਵੜਿਆਏ ਮੇਲ ਨ ਪਛੋ ਤਾਏ ਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾ ਦਾਨਾ ਕਿਸੇ ਦਾਨ ਵਿਚਾਰਾ ਕਰਨ ਘਨ ਸਮਰੱਥ ਪਾਰਾ ਕਰਕਾ ਦੇ ਕੇ ਕੀਤਾ ਆਪਣਾ ਕਰਨੇ ਕਾਰ ਕਰਾਏ ਦਾ ਜੇ ਗੁਣ ਗਾਵੇ ਸਾਚੇ ਪਾਵੇ ਤੁਝਤੇ ਉਪਜੇ ਤੁਝ ਮਹੇ ਸਮਾਵੇ ਨਾਨਕ ਸੱਚ ਕਹੇ ਬੇਨਤੀ ਮਿਲ ਸਾਚੇ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੰਦੂਕਾਰਾ ਤਰਨਾ ਗੰਗਨਾ ਹੁਕਮ ਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਉਪਤ ਖਪਤ ਦੇ ਆਵਣ ਜਾਣੀ ਖੰਡ ਪਤਾਲ ਸਪਤਨੇ ਸਾਗਰ ਨਦੀ ਨਾ ਨੀਰ ਵਹਾਏ ਦਾ ਨਾ ਤਦ ਸੁਰਗ ਮਛ ਪਿਆਲਾ ਦੋਜਕ ਭਿਸ ਨਹੀਂ ਕਪੈ ਖੈ ਕਾਲਾ ਨਰਕ ਸੁਰਗ ਨੇ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਬਰਮਾ ਵਿਸ਼ਨ ਭੇਸ ਨ ਕੋਈ ਅਵ ਨ ਦਿਸੇ ਕੋ ਸੋਈ ਨਰ ਪੁਰਖ ਨੇ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏ ਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਿਕ ਸੁਖਵਾਸੀ ਜੋਗੀ ਜੰਗ ਭੇਖ ਨ ਕੋਈ ਨਾ ਕੋ ਨਾਥ ਕਹਾਏ ਦਾ ਜਪ ਤਪ ਸੰਜੋ ਨਾ ਵਰਤ ਪੂਜਾ ਨਾ ਕੋ ਅੱਖ ਵਿਖਾਣੇ ਦੂਜਾ ਆਪੇ ਆਪ ਪਾਏ ਵਿਕਸੇ ਆਪੇ ਕੀਮਤ ਪਾਏ ਦਾ ਨਸ ਸੰਜੋ ਤੁਲਸੀ ਮਾਲਾ ਗੋਪੀ ਗਾਨਾ ਗਊ ਗਵਾਲਾ ਤਤ ਮਦ ਨ ਪਾਖੰਡ ਨ ਕੋਈ ਨਾ ਕੋ ਵੰਸ ਵਜਾਏ ਦਾ ਕਰਮ ਧਰਮ ਨੀ ਮਾਇਆ ਮਾਖੀ ਜਾਤ ਜਨਮ ਨੀ ਦਿਸੇ ਆਖੀ ਮਮਤਾ ਕੰਜਾਲ ਕਾਲ ਨੀ ਮਾਥੇ ਨਾ ਕੋ ਕਿਸੇ ਧਿਆਏ ਦਾ ਨਿੰਦ ਬਿੰਦ ਨੀ ਜਿਉ ਨ ਜਿੰਦੋ ਨਾ ਤਦ ਗੁਰਖ ਨਾਮ ਛਿੰਦੋ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਣਾਏ ਦਾ ਵਨ ਭੇਖ ਨੀ ਬ੍ਰਾਹਮਣ ਖੱਤਰੀ ਦਿਉ ਨ ਦਿਉਰ ਗਊ ਗਾਇਤਰੀ ਹੋਮ ਜਗਨੀ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਕਾਜੀ ਹਾਜੀ ਰਈਅਤ ਰਾਉ ਨ ਹੋਮੇ ਦੁਨੀਆ ਨਾ ਕੋ ਕਹਿਣ ਕਹਾਏ ਦਾ ਨਾ ਪਾਉ ਨਾ ਭਗਤੀ ਨਾ ਸਿਰ ਸਕਤੀ ਸਾਜਨ ਮੀਤ ਬਿੰਦ ਨੀ ਰਖਤੀ ਆਪੇ ਸੋ ਆਪੇ ਬਣ ਜਾਰਾ ਸੱਚ ਹੋ ਪਾਏ ਦਾ ਵੇਦਿਕ ਦੇਵ ਨ ਸਿਮਰ ਸਾਸਤ ਪਾਠ ਪੁਰਾਣ ਉਦੇ ਨੀ ਆਸ ਕਰਤਾ ਵਿਖਤਾ ਆਪ ਗੋਚਰ ਆਪੇ ਅਲਖ ਲਖਾਏ ਦਾ ਨਾ ਜਾਤ ਭਾਣਾ ਤਾ ਜਗ ਤੋਂ ਪਾਇਆ ਬਾਜ ਕਲਾ ਅੜਾਣ ਰਹਾਇਆ ਬ੍ਰਹਮਾ ਵਿਸ਼ਨ ਮਹੇਸ ਪਾਏ ਮਾਇਆ ਮੋਹ ਵਧਾਏ ਦਾ ਵੇਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਵਿਦੇਖੇ ਕੋ ਹੁਕਮ ਸਵਾਇਆ ਖੰਡ ਬ੍ਰਹਮੰਡ ਪਤਾਲ ਰੰਭੇ ਗੁਪਤੋ ਪ੍ਰਗਟੀ ਆਏ ਦਾਤਾ ਘੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸੱਚ ਹਿਰਦੇ ਬਿਸਮਾਦੀ ਬਿਸਮ ਭੇ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਪਾਏ ਨਿਰਾਲਾ ਸੱਚ ਧਨ ਕੀਓ ਦਿਆਲਾ ਪਾਉਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏ ਦਾ ਨੌਕਰ ਥਾਪੇ ਥਾਪਣ ਹਾਰੇ ਦਸਵੇਂ ਵਾਸਾ ਅਖਲ ਪਾਰੇ ਸਹਿਰ ਸਬਦ ਭਰੇ ਜਲ ਨਿਰਮਲ ਗੁਰਮੁਖ ਮੇਲ ਨਲਾਏ ਦਾ ਰਵ ਸਸ ਦੀਪਕ ਜੋਤ ਸਬਾਈ ਆਪੇ ਕਰਕਾ ਵੇਖ ਵੜੇ ਵੇਖੇ ਵੜਿਆ ਜੋਤ ਸਰੂਪ ਸਦਾ ਸੋਦਾਤਾ ਸੱਚੇ ਸੋਭਾ ਪਾਏ ਦਾ
ਗੜਮੇ ਹਟ ਭਟਣ ਵਪਾਰਾ ਪੂਰੇ ਤੋਲ ਤੋਲੇ ਤਵਣ ਜਾਰਾ ਆਪੇ ਰਤਨ ਵਿਸਾਹਵੇ ਲੇਵੇ ਆਪੇ ਕੀਮਤ ਪਾਏ ਦਾ ਕੀਮਤ ਪਾਈ ਪਾਵਣ ਹਾਰੇ ਬੇਪਰਵਾਹ ਪੂਰੇ ਭੰਡਾਰੇ ਸਰਵ ਕਲਾਲੇ ਆਪੇ ਰਿਹਾ ਗੁਰਮੁਖ ਕਿਸੇ ਬਜਾਏ ਦਾ ਨਦਰ ਕਰੇ ਪੂਰਾ ਗੁਰ ਪੇਟੇ ਜਮ ਜਧਾਰਨੀ ਮਾਰੇ ਫੇਟੇ ਜਿਉਂ ਜਲ ਅੰਤਰ ਕਮਲ ਵਿਗਾਸੀ ਆਪੇ ਵਿਕਸ ਆਏ ਦਾ ਆਪੇ ਵਰਖੇ ਅੰਮ੍ਰਿਤ ਧਾਰਾ ਰਤਨ ਜਵੇਰ ਲਾਲ ਪਾਰਾ ਸਤਿਗੁਰ ਮਿਲੇ ਦਾ ਪੂਰਾ ਪਾਈਏ ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲਏ ਮੋਲੋ ਕਭੀ ਨਕਾਰਸ ਪੂਰਾ ਤੋਲੋ ਸੱਚੇ ਕਾ ਵਪਾਰੀ ਹੋਵੇ ਸੱਚਾ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੇ ਮਿਲਾਏ ਗੁਰਗਮੋ ਐਸੋ ਹੁਕਮ ਪਛਾਣੇ ਮਨ ਮਾਨੇ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮੇ ਸਮਾਇਆ ਹੁਕਮੇ ਦੀਜੀ ਸਿਰ ਜਗਤੋਂ ਪਾਇਆ ਹੁਕਮੇ ਸੁਰਖਮ ਛਪੇ ਆਲਾ ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਤੌਲ ਸਿਰ ਪਾਰੰਗ ਹੁਕਮੇ ਪੌਣ ਪਾਣੀ ਗਿਣਾਰ ਹੁਕਮੇ ਸਿਰ ਸ਼ਕਤੀ ਕਰਵਾਸਾ ਹੁਕਮੇ ਖੇਲ ਖਲਾਏ ਦਾ ਹੁਕਮੇ ਡਾਣੇ ਗਾਸੀ ਹੁਕਮੇ ਜਲ ਥੱਲੇ ਤ੍ਰਿਪਣ ਵਾਸੀ ਹੁਕਮੇ ਸਾਸ ਗਰਾਸ ਸਾਫਨ ਹੁਕਮੇ ਦੇਖ ਵਿਕਸ ਦਿਖਾਏ ਦਾ ਹੁਕਮ ਪਾਏ ਸਭ ਉਤਾਰਾ ਦਸਿਓ ਤਾਰਾ ਦੇਵਦਾਨ ਅਗਣ ਤੇ ਅਪਾਰਾ ਮਾਨੇ ਹੁਕਮ ਦਰ ਕੇ ਪੈਂਜੇ ਸੱਚ ਮਿਲਾਏ ਮਿਸਮਾਏ ਦਾ ਹੁਕਮੇ ਜੁਗ ਛੱਤੀ ਗੋਬਾਰੇ ਹੁਕਮੇ ਸਿੱਧ ਸਾਧਿਕ ਵਿਚਾਰੇ ਆਪ ਨਾਥ ਨਤੀ ਸਭ ਜਾਕੀ ਬਖਸ਼ੇ ਮੁਕਤ ਕਰਾਏ ਦਾ ਕਾਇਆ ਕੋਟ ਘੜੇ ਮੈਂ ਰਾਜਾ ਨੇਵ ਖਵਾਸ ਪੱਲਾ ਦਰਵਾਜਾ ਮਿਥਿਆ ਲੋਭ ਨਹੀਂ ਕਰਵਾਸਾ ਲਭ ਭਾਵ ਪਛਤਾਏ ਦਾ ਸਤ ਸੰਦੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸਨ ਤੁਮ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰਸਭ ਦੀ ਪਤ ਪਾਏ ਦਾ ਮਰ ਮਹੱਲਾ ਪਹਿਲਾ ਸੁਨਗਰਲਾ ਪਰੰਪਰਾ ਤਾਰੀ ਆਮ ਨਿਰਾਲਮ ਪਰ ਅਪਾਰੀ ਆਪੇ ਕੁਦਰਤ ਕਰਕਾ ਦੇਖੇ ਸੁਨੇ ਸੁਨ ਪਾਏ ਦਾ ਪੌਣ ਪਾਣੀ ਸੁਨੇ ਤੇ ਸਾਜੇ ਸਿਸਟੋ ਪਾਏ ਕਾਇਆਗੜ ਰਾਜੇ ਅਗਨ ਪਾਣੀ ਜੋ ਜੋਤ ਤੁਮਾਰੀ ਸੁਨੇ ਕਲਾ ਰਹਾਏ ਦਾ ਸੁਨ ਬ੍ਰਹਮਾ ਵਿਸ਼ਨ ਮਹੇਸ ਪਾਏ ਸੁਨੇ ਵਰਤੇ ਜੁਗ ਸਵਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲੀਏ ਪਰਮ ਚੁਕਾਏ ਦਾ ਸੁਨੋ ਸਤ ਸਰੋਵਰ ਤਾਪੇ ਜਿਨ ਸਾਜੇ ਵਿਚਾਰੇ ਆਪੇ ਤੇ ਸਰ ਸਰ ਮਨੁਆ ਗੁਰਮੁਖ ਬਣਾਵੇ ਫਿਰ ਬੋੜ ਜੋ ਨ ਪਾਏ ਦਾ ਸੁਨੋ ਚੰਦ ਸੂਰਜ ਕਿਨਾਰੇ ਤਿਸ ਕੀ ਜੋਤ ਤ੍ਰਿਪਨ ਸਾਰੇ ਸੁਨੇ ਅਲਖ ਪਾਰ ਨਿਰਾਲਮ ਸੁਨੇ ਤਾੜੀ ਲਾਏ ਦਾ ਸੁਨੋ ਧਰਦ ਕਾਸ ਪਾਏ ਬਿਨਤਮਾ ਰਾਖੇ ਸਿਚਕਲ ਪਾਏ ਤ੍ਰਿਪਨ ਸਾਜ ਮਖੇਲੀ ਮਾਇਆ ਆਪ ਪਾਏ ਖਪਾਏ ਦਾ ਸੁਨੋ ਕਾਣੀ ਸੁਨੋ ਬਾਣੀ ਸੁਨੇ ਉਪਜੀ ਸੁਨ ਸਮਾਣੀ ਉਤਵੇ ਜਲਦ ਕੀ ਅਸਰ ਕਰਤੇ ਬਿਸਮਾਦ ਸ਼ਬਦ ਦਿਖਾਏ ਦਾ ਸੁਨੋ ਰਾਤ ਦਿਨ ਸੀਏ ਉਪਤ ਖਪਤ ਸੁਖਾ ਦੁਖ ਦੀਏ ਸੁਖ ਦੁਖ ਹੀ ਤੇ ਅਮਰਤੀਤਾ ਗੁਰਮੁਖ ਗੁਰਮੁਖ ਨਿਜ ਕਰ ਪਾਏ ਦਾ ਸਾਮ ਵੇਦ ਰਿਗ ਜਜਰ ਥਰਬਣ ਬਰਮੇ ਮੁਖ ਮਾਇਆ ਹੈ ਤ੍ਰਿਗੁਣ ਤਾਂ ਕੀ ਕੀਮਤ ਕਹੇ ਨਾ ਸਾਕੇ ਕੋ ਤਿਉਂ ਬੋਲੇ ਜਿਉਂ ਬੋਲਾਏ ਦਾ ਸੁਨੋ ਸ਼ਬਦ ਪਤਾਲ ਪਾਵੇ ਸੁਨੋ ਪੁਣ ਰਖੇ ਲਿਵਲਾਏ ਆਪੇ ਕਰਨ ਕੀਆ ਪਰੰਪਰ ਸਭ ਤੇਰੋ ਕੀਆ ਕਮਾਏ ਦਾ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋਮੇ ਦੁਖ ਪਾਇਆ ਜਿਸਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏ ਦਾ ਸੁਨੋ ਉਪਜੇ ਦਸ ਅਵਤਾਰਾ ਸਿਸ਼ਟ ਭਾਏ ਕੀਆ ਵਸਾਰਾ ਦੇਵਦਾਨ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੇ ਰੋਗ ਨਾ ਹੋਈ ਏ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗ ਜਗੰਤਰ ਮੁਕਤ ਪਰਾਇਣ ਸੋ ਮੁਕਤ ਪਿਆ ਮਨ ਪਤ ਪਤਿਆਏ ਦਾ ਪੰਚ ਤੱਤ ਸੁਨੋ ਪ੍ਰਕਾਸ਼ਾ ਦੇ ਸੰਜੋਗੀ ਕਰਮਖ ਵਿਆਸਾ ਬੁਰਾ ਭਲਾ ਦੋਏ ਮਸਤਕ ਲੀਖੇ ਪਾਪ ਪੁੰਨ ਵੀ ਜਾਏ ਦਾ ਉੱਤਮ ਸਤਿਗੁਰ ਪੁਰਖ ਨਿਰਾਲੇ ਸਦਰ ਤੇ ਹਰ ਰਸ ਮਤਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਏ ਪੂਰੇ ਭਗ ਮਿਲਾਏ ਦਾ ਸਿਮਰਨ ਮਾਇਆ ਕਉ ਨਿਉ ਕਨੇਰਾ ਕੋਈ ਬੂਝਿਓ ਗਿਆਨੀ ਕਰੋ ਨਬੇਰਾ ਆਸਮਨ ਸਹੋਮੇ ਸਸਾ ਨਰ ਲੋਭੀ ਕੂੜ ਕਮਾਏ ਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਕਰਬਾਰਾ ਨਾਨਕ ਨਿਰਮਲ ਨਾਦ ਸਭ ਤੁਨ ਸਚ ਨਾਮੇ ਰਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ ਜਾ ਦੇਖਾ ਤੈ ਦੀਨ ਦਿਆਲਾ ਆਏ ਨਾ ਜਾਵੇ ਵੇ ਪ੍ਰਭ ਕਿਰਪਾਲਾ ਜੀ ਅੰਦਰ ਜੁਗਤ ਸਮਾਏ ਰਿਹੋ ਨਿਰਾਲ ਮਰਾਇਆ ਜਗ ਇਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰੋ ਕਮਾਇਆ ਨਾ ਤਿਸ ਉਪਦ ਖਪਤ ਕੁਲ ਜਾਤੀ ਹੋ ਜਾ

ਨਾਮ ਤੈ ਵਰਤਾਏ ਚੌਥੇ ਕਰਵਾਸਾ ਅਕਾਲ ਬਿਕਾਲ ਕੀ ਹੈ ਕਹਿ ਗ੍ਰਾਸਾ ਨਿਰਮਲ ਜੋਤ ਸਰਵਣ ਜਗ ਜੀਵਨ ਗੁਰ ਅਨੰਦ ਸ਼ਬਦ ਦਿਖਾਇਆ ਉੱਤਮ ਜਨ ਸੰਤ ਭਲੇ ਹਰ ਪਿਆਰੇ ਹਰ ਸਪਾਤੇ ਪਾਰ ਉਤਾਰੇ ਨਾਨਕ ਰਹਿਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰਦੀ ਜੇ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲੇ ਤਨ ਕੀ ਆਤਮ ਰਾਮ ਭਾਏ ਸੁਥੀਆ ਕਰਮ ਕਰਤੂਤ ਅੰਮ੍ਰਿਤ ਫਲਾਗਾ ਨਾਮ ਹਰ ਨਾਮ ਰਤਨ ਮਨ ਪਾਇਆ ਨਾ ਦਸ ਭੁੱਖ ਪਿਆਸ ਮਨਮਾਨਿਆ ਸਰਵ ਨਿਰੰਤਰ ਘਟ ਘਟ ਜਾਣਿਆ ਅੰਮ੍ਰਿਤ ਰਸ ਰਤਾ ਕੇਵਲ ਬੈਰਾਗੀ ਗੁਰਮਤਿ ਭਾਏ ਸਵਾਇਆ ਅਧਿਆਤਮ ਕਰਮ ਘਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸਭ ਦਰਸਾਲ ਰਸ ਰਸਨਾ ਬਹਿਣ ਰਸਾਲ ਵਜਾਇਆ ਬੇਦਰਸਾਲ ਵਜਾਵੇ ਸੋਈ ਜਾ ਕੇ ਤ੍ਰਿਪਣ ਸੋਜੀ ਹੋਈ ਨਾਨਕ ਪੂਜੇ ਵਿਦ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਵੇਲੇ ਸੰਸਾਰੇ ਗੁਰਸ਼ਬਦ ਵਿਚਾਰੇ ਰਹੇ ਨਿਰਾਰੇ ਆਪ ਤਰੇ ਸੰਗਤ ਕੁਲ ਤਾਰੇ ਤਿਨ ਸਭ ਜਨਮ ਜਗਾਇਆ ਕਰਦਰ ਮੰਦਰ ਜਾਣੇ ਸੋਈ ਜਿਸ ਪੂਰੇ ਗੁਰਤੇ ਸੋਜੀ ਹੋਈ ਕਾਇਆ ਗੜ ਮਹਿਲੀ ਮਹਿਲੀ ਪਾ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤਰ ਦਸ ਹੱਠ ਦੀ ਵੇਦ ਹੋਏ ਸਾਖੀ ਸੇਵਕ ਪੰਚ ਨਹੀਂ ਵਿਖਚਾਖੀ ਅੰਤਰ ਵਸ ਨੂਬ ਨਰੋਲਮ ਗੁਰ ਮਿਲੀਏ ਹਰ ਤਨ ਪਾਇਆ ਤਤ ਬੈ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆ ਜੁਗਾਦੀ ਹੈਪੀ ਹੋ ਸੀ ਸਹਸਾ ਪਰਮ ਜੁਗਾਇਆ ਤਖਤ ਸਲਾਮ ਹੋਏ ਦਿਨ ਰਾਤੀ ਇਹ ਸਾਚ ਵੜਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪੋ ਤਰਤਾਰੀ ਹਰ ਅੰਤ ਸਿਖਾਈ ਪਾਇਆ ਮਾਰੂ ਮਹਲਾ ਪਹਿਲਾ ਹਰ ਤਨ ਸੰਚੋਰੇ ਜਨ ਪਾਏ ਸਤਿਗੁਰ ਸੇਵ ਰਹੋ ਸਰਣਾਈ ਤਸਕਰ ਚੋਰ ਨ ਲਾਗੇ ਤਾਂ ਕੋ ਤਨ ਉਪਜੇ ਸ਼ਬਦ ਜਗਾਇਆ ਤੂੰ ਇੱਕ ਅੰਕਰ ਨਿਰਮ ਰਾਜਾ ਤੂੰ ਆਪ ਸਵਾਰੇ ਜਨਕੇ ਕਾਜਾ ਅਮਰ ਡੋਲ ਪਾਰ ਮੋਲਕ ਹਰ ਅਸਤਰ ਥਾਨ ਸੁਹਾਇਆ ਦੇਹੀ ਨਗਰੀ ਉੱਤਮ ਥਾਨਾ ਪੰਜ ਲੋਕ ਵਸੇ ਪ੍ਰਧਾਨਾ ਉੱਪਰ ਇੱਕ ਅੰਕਰ ਨਿਰਾਲੋ ਸੰਤ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਸ ਕਰਨੇ ਹਾਰੇ ਸਾਜੇ ਦਸਵੇਂ ਪੁਰਖ ਤੀਤ ਨਿਰਾਲਾ ਆਪੇ ਪਲਖ ਲਿਖਾਇਆ ਪੁਰਖ ਲੇਖ ਸੱਚੇ ਦੇਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਹੋਜ ਲੋ ਕਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰ ਨਿਰੰਜਨ ਪੁਰਖ ਸਜਾਨਾ ਦਲ ਘਰੇ ਗੁਰ ਗਿਆਨ ਸਮਾਨਾ ਕਾਮ ਘੋਲੇ ਗਰਦਨ ਮਾਰੇ ਹੋਮੇ ਲੋਭ ਚੁਕਾਇਆ ਸਾਚੇ ਥਾਨ ਬਸੇ ਨੰਕਾਰ ਆਪੇ ਪਛਾਣੇ ਸ਼ਬਦ ਵਿਚਾਰਾ ਸਾਚੇ ਮੈਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੇ ਨਾ ਪਾਉਣ ਉਡਾਵੇ ਜੋਗੀ ਸ਼ਬਦ ਨਾ ਦਵਾਵੇ ਪੰਚ ਸ਼ਬਦ ਚੁਣਕਾਰ ਨਿਰਾਲਮਾ ਪ੍ਰਭ ਆਪੇ ਅਭਾਏ ਸੁਣਾਇਆ ਪੌਂ ਬੈਰਾਗ ਸਹਿ ਸਮਾਤਾ ਹੋਮੇ ਤਿਆਗੀ ਅਨੰਤ ਰਤਾ ਅੰਜਨ ਸਾਰ ਨਿਰੰਜਨ ਜਾਣੇ ਸਰਵ ਨਿਰੰਜਨ ਰਾਇਆ ਦੁਖ ਵੇ ਪੰਜਨ ਪਵ ਨਾਸੀ ਰੋਹ ਘਟੇ ਘਟ ਚਮਕੀ ਫਾਸੀ ਨਾਨਕ ਹਰ ਪਵ ਸੋ ਪਾਉ ਪੰਜਨ ਗੁਰ ਮਿਲੀਏ ਹਰ ਪ੍ਰਭ ਪਾਇਆ ਕਾਲੇ ਕਵਨ ਨਿਰੰਜਨ ਜਾਣੇ ਬੁਝੇ ਕਮ ਸੋ ਸਬਦ ਪਛਾਣੇ ਆਪੇ ਜਾਣੇ ਆਪ ਪਛਾਣੇ ਸਭ ਤਿਸਕਾ ਝੋਲ ਸਵਾਇਆ ਆਪੇ ਸਾਪੇ ਵਣਜਾਰਾ ਆਪੇ ਪਰਖੇ ਪਰਖਣਾਰਾ ਆਪੇ ਕਸਕ ਸੱਟੀ ਲਾਏ ਆਪੇ ਕਿਵੇਂ ਦਪਾਇਆ ਆਪ ਦਿਆਲ ਦਿਆ ਪ੍ਰਭਧਾਰੀ ਕਟਕਟ ਰਵਰਿਆ ਬਨਵਾਰੀ ਪੁਰਖ ਅਤੀਤ ਵਸੇ ਨੇ ਕਬਲ ਗੁਰਪੁਰਖੇ ਪੁਰਖ ਮਿਲਾਇਆ ਪ੍ਰਵਦਾਨਾ ਬੀਨਾ ਗਬਰ ਗਵਾਏ ਦੂਜਾ ਮੇਟੇ ਕਿਸ ਦਿਖਾਏ ਆਸਾ ਮੈਂ ਨਿਰਾਲਮ ਜੋਨੀ ਅਕਲ ਨਿਰੰਜਨ ਗਾਇਆ ਹੋਮੇ ਮੇਟ ਸਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਗਲਾਹ ਸਤਸੰਗਤ ਸਚ ਫਲ ਪਾਇਆ ਮਾਰੂ ਮਹਲਾ ਪਹਿਲਾ ਸਚ ਘੋ ਸੱਚੇ ਕਰ ਰਹਿਣਾ ਜੀਵਤ ਮਰੋ ਭਵ ਜਲ ਜਗ ਤਰਣਾ ਗੁਰ ਭੋਇਤ ਗੁਰ ਬੇੜੀ ਤੁਲਾ ਮਨ ਹਰ ਜਪ ਪਾਰ ਲੰਘਾਇਆ ਹੋਮੇ ਮਮਤਾ ਲੋ ਬਿਨਾਸਨ ਨੌਂਦਰ ਮੁਕਤੇ ਦਸਵੇਂ ਆਸਨ ਉਪਰ ਪਰੇ ਪਰੇ ਬ੍ਰਹਮਪਰ ਜਿਨ ਆਪੇ ਆਪ ਪਾਇਆ ਗੁਰਮਤਿ ਲੇਵ ਹਲਵ ਧਰੀਏ ਅਕਲ ਗਾਏ ਜਮਤੇ ਕਿਆ ਡਰੀਏ ਜਤ ਜਤ ਦੇਖੋ ਤਤ ਤਤ ਤੁਮਹੀ ਅਵਨ ਦਿੱਤੀਆ ਗਾਇਆ ਸਚ ਹਰ ਨਾਮ ਸਚ ਹੈ ਸਰਾਉਣਾ ਸਚ ਗੁਰ ਸ਼ਬਦ ਜਿਤੇ ਲਗਤਾਰਣਾ ਅਗਤ ਕਦੇ ਦੇ ਕੇ ਬ੍ਰਹਮਪਰ ਫੁਨ ਗਰਭ ਨਾ ਜੋਨੀ ਜਾਇਆ ਸਚ ਬਿਨ ਸਤ ਸੰਦੋਖ ਨਾ ਪਾਵੇ ਬਿਨ ਗੁਰ ਮੁਕਤ ਨਾ ਆਵੇ ਜਾਵੇ ਮੂਲ ਮੰਤ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸਚ ਬਿਨ ਪਵਜਲ ਜਾਇ ਨਾ ਤਰਿਆ ਇਹ ਸਮੁੰਦ ਥਾ ਮਹਾਂ ਬਿਖ ਭਰਿਆ ਰਹੇ ਤੀਤ ਗੁਰਮੁਖ ਲੈ ਉੱਪਰ ਹਰ ਨਿਰਭਉ ਕੇ ਕਰ ਪਾਇਆ ਝੂਠੀ ਜਗ ਹਿਤ ਕੀ ਚਤਰਾਈ ਬਿਲਮ ਨਾ ਲਾਗੇ ਆਵੇ ਜਾਵੇ ਨਾ ਵਿਸਾਰ ਚੱਲੇ ਮਾਨੀ ਉਪਜੇ ਬਿੰਸ ਖਪਾਇਆ
ਉਪਜੇ ਬਿਨਸੇ ਬੰਧਨ ਬੰਦੇ ਹੁਮੇ ਮਾਇਆ ਕੇ ਗਲਫੰਦੇ ਜਿਸ ਰਾਮ ਨਾਮ ਨਹੀਂ ਮਤ ਗੁਰਮਤ ਅਲੇ ਜੰਮ ਪੁਰ ਬੰਧ ਚਲਾਇਆ ਗੁਰ ਗੋਬਿੰਦ ਮੁਖ ਮੁਕਤ ਕਿਉਂ ਪਾਈਏ ਬਿਨ ਗੁਰ ਰਾਮ ਨਾਮ ਕਿਉਂ ਧਿਆਈਏ ਗੁਰਮਤ ਲਿਓ ਤਰੋ ਪਦ ਉੱਤਰ ਮੁਕਤ ਭਏ ਸੁਖ ਪਾਇਆ ਗੁਰਮੁਖ ਕ੍ਰਿਸ਼ਨ ਗੁਰਦਨ ਤਾਰੇ ਗੁਰਮੁਖ ਸਾਹਿਰ ਪਾਉਣ ਤਾਰੇ ਗੁਰਮਤ ਲਿਓ ਪ੍ਰਮਤ ਪਾਈਏ ਨਾਨਕ ਗੁਰਪ੍ਰਮ ਚੁਕਾਇਆ ਗੁਰਮ ਲਿਓ ਤਰੋ ਸਚ ਤਾਰੀ ਆਤਮ ਚੀਨ ਹਿਰਦੇ ਮੁਰਾਰੀ ਜਮਕੇ ਫਾਸੇ ਕਾਟੇ ਹਰ ਜਪ ਅਕਲ ਨਿਰੰਜਨ ਪਾਇਆ ਗੁਰਮਤ ਪੰਜ ਸਖੇ ਗੁਰਪਾਈ ਗੁਰਮਤ ਨਿਵਾਰਨ ਸਮਾਈ ਮਨਮੁਖ ਨਾਮ ਜਪੋ ਜਗ ਜੀਵਨ ਹਿਰਦੇ ਅੰਤਰ ਲਿਖ ਲਿਖਾਇਆ ਗੁਰਮ ਪੂਜੇ ਸਬਦ ਪਤੀਜੇ ਉਸ ਤੇ ਨਿੰਦਾ ਕਿਸਕੀ ਕੀਜੇ ਚੀਨੋ ਆਪ ਜਪੋ ਜਗਦੀ ਸਰ ਜਗਨਾਥ ਮਨ ਭਾਇਆ ਜੋ ਬ੍ਰਹਮੰਡ ਅਖੰਡ ਸੋ ਜਾਣੋ ਗੁਰਮੁਖ ਬੂਝੋ ਸਤ ਪਛਾਣੋ ਕੜਕੜ ਭੋਗੇ ਭੋਗਣ ਹਾਰਾ ਰਹੇ ਤੀਤ ਸਵਾਇਆ ਗੁਰਮਤ ਬੋਲੋ ਹਰ ਜਸ ਉੱਚਾ ਗੁਰਮੁਖ ਗੁਰਮਤ ਆਖੀ ਦੇਖੋ ਉੱਚਾ ਸਰਵਣ ਨਾਮ ਸੁਣੇ ਹਰ ਬਾਣੀ ਨਾਨਕ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕੋ ਪਰਨੰਦਾ ਲਵ ਲੋ ਤਜ ਮੋਏ ਨਚੰਦਾ ਪ੍ਰਮੁਖਾ ਸੰਗਤ ਤੋੜ ਨਿਰਾਲਾ ਹਰ ਅੰਤਰ ਹਰਸ ਪਾਇਆ ਨਿਜ ਦਮਨ ਜੋ ਚਮਕ ਚੰਦਾਇਣ ਦੇਖੇ ਅਨਜ ਜੋ ਨਿਰੰਤਰ ਪੇਖੇ ਆਨੰਦ ਰੂਪ ਅਨੂਪ ਸਰੂਪਾ ਗੁਰਪੂਰੇ ਦੇਖਾਇਆ ਸਤਗੁਰ ਮਿਲਿਆ ਆਪੇ ਪ੍ਰਵਤਾਰੇ ਸਸ ਕਰ ਸੂਰ ਦੀਪਕ ਕਿਨਾਰੇ ਦੇਖ ਦਿਸ ਰਹੋਲੇ ਵਲਾਗੀ ਸਭ ਤ੍ਰਿਪਣ ਬ੍ਰਹਮ ਦਿਸ ਪਾਇਆ ਅੰਮ੍ਰਿਤ ਰਸ ਪਾਏ ਤਿਸਨਾ ਭਉ ਜਾਏ ਅਨੁਭਵ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ ਦਿਸੋ ਗੋਚਰ ਨਾਮ ਅਪਾਰਾ ਆਤਮ ਰਸ ਮਿੱਠਾ ਨਾਮ ਪਿਆਰਾ ਨਾਨਕ ਕੋ ਜਗ ਜਗ ਹਰ ਜਸ ਦੀਜੇ ਹਰ ਜਪੀਏ ਅੰਤ ਨਾ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ ਹਰ ਜਪਤੇ ਮਨ ਮੰਤੇ ਧੀਰਾ ਦੁਗਟ ਕਟਕ ਭਉ ਪੰਜਨ ਪਾਈਏ ਬਹੁ ਜਨਮ ਨਾ ਜਾਇਆ ਭਗਤ ਹਿਤ ਗੁਰ ਸਬਦ ਰੰਗਾ ਹਰ ਜਿਤ ਨਾਮ ਪਦਾਰਥ ਮੰਗਾ ਹਰ ਪਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸਭਾ ਜਿਨ ਜਪਜੋ ਸਤਿਗੁਰ ਬਦਵਾ ਕੇ ਜਿਮ ਕੰਕਰ ਕਾਲ ਸੇਵਕ ਭਗਤਾ ਕੇ ਉੱਤਮ ਸੰਗਤ ਗਤਮਿਤ ਉੱਤਮ ਜਗ ਪੌਜਲ ਤਾਰ ਪਾਰਤਰਾਇਆ ਇਹ ਪੌਜਲ ਜਗਤ ਸਬਦ ਗੁਰ ਤਰੀਏ ਅੰਤਰ ਕੀ ਦੁੱਧ ਅੰਤਰ ਜਰੀਏ ਪੰਚ ਬਾਣ ਜੇ ਲਸਮ ਕੋ ਮਾਰੇ ਗੰਗਨੰਤਰ ਤਰਕ ਚੜਾਇਆ ਸਖਤ ਸੁਤ ਕਿਉਂ ਪਾਈਏ ਸਬਦ ਸੁਤ ਮਿਨ ਆਈਏ ਜਾਈਏ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਕੋ ਹੈ ਰਖਵਾਲਾ ਪਤ ਪ੍ਰਾਪਤ ਗੁਰੂ ਗੋਪਾਲਾ ਤਨ ਆਨੰਦ ਅਨਾਦ ਵਾਜੇ ਗੁਰ ਸਬਦ ਨਿਰੰਜਨ ਪਾਇਆ ਨਿਰਭਉ ਸੋ ਸਰ ਨਾਹੀ ਲੇਖਾ ਭਲੇਖ ਕੁਦਰਤ ਹੈ ਦੇਖਾ ਆਪਤੀ ਤਜੋਨੀ ਸੰਭੋ ਨਾਨਕ ਗੁਰਮਤ ਸੋ ਪਾਇਆ ਅੰਤਰ ਕੀਕਤ ਸਤਗੁਰ ਜਾਣੇ ਸੋ ਨਿਰਭਉ ਗੁਰਸ਼ਬਦ ਪਛਾਣੇ ਅੰਤਰ ਦੇਖ ਨਿਰੰਤਰ ਪੂਜਿਆ ਅੰਤ ਨਕਾਮ ਮਨ ਡੁਲਾਇਆ ਨਿਰਭਉ ਸੋ ਬਾਬਾ ਅੰਤਰ ਵਸਿਆ ਅਨੰਤ ਨਾਮ ਨਿਰੰਜਨ ਦੱਸਿਆ ਨਾਨਕ ਹਰ ਜਸ ਸੰਗਤ ਪਾਈਏ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਰ ਸੋਪ ਜਾਣੇ ਰੇ ਲਿਪਤ ਕਰ ਚਲਤੇ ਕਰਿਆਣੇ ਉੱਪਰ ਆਦਿ ਸਰਬਨ ਤਹਿ ਲੋਈ ਸਚ ਨਾਨਕ ਅੰਮ੍ਰਿਤ ਸਪਾਇਆ ਮਾਰੂ ਮਹੱਲਾ ਪਹਿਲਾ ਕੁਦਰ ਕਰਨੇ ਹਾਰ ਪਾਰਾ ਕੀਤੇ ਕਾ ਕਿਆ ਨਾਹੀ ਕਿਆ ਚਾਰਾ ਜੀਵ ਪਾਇ ਰਿਜਕ ਦੇ ਆਪੇ ਸਿਸਰ ਹੁਕਮ ਚਲਾਇਆ ਹੁਕਮ ਚਲਾਏ ਰਿਹਾ ਪਰ ਪੂਰੇ ਕਿਸ ਨੇੜੇ ਕਿਸ ਅੱਖਾਂ ਦੂਰੇ ਕੁਦ ਪ੍ਰਗਟ ਹਰ ਕੜਕੜ ਦੇਖੋ ਵਰਤੇ ਤਾਕ ਸਵਾਇਆ ਜਿਸ ਕੋ ਮਿਲੇ ਸੁੱਤ ਸਮਾਏ ਗੁਰਸਬਦੀ ਹਰ ਨਾਮ ਤੇ ਆਏ ਆਨੰਦ ਰੂਪ ਅਨੂਪ ਗੋਚਰ ਗੁਰ ਮਿਲੀਏ ਭਰਮ ਜਾਇਆ ਮਨ ਤਨ ਮਨ ਧਨ ਤਨ ਤੇ ਨਾਮ ਪਿਆਰਾ ਅੰਤ ਸਿਖਾਏ ਚੱਲਣ ਹਾਰਾ ਮੋਹ ਪਸਾਰਨੇ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਜ਼ਰ ਕਰੇ ਗੁਰ ਪੂਰਾ ਸਬਦ ਮਿਲਾਵੇ ਗੁਰੋ ਗੁਰਮਤ ਸੂਰਾ ਨਾਨਕ ਗੁਰ ਕੇ ਚੰਨ ਸਿਵਤ ਜਿਨ ਭੁੱਲਾ ਮਾਰਗ ਪਾਇਆ ਸੰਤ ਜਨਮ ਹਰ ਤਨ ਜਿਸ ਪਿਆਰਾ ਗੁਰਮਤ ਪਾਏ ਨਾਮ ਤੁਮਾਰਾ ਜਾਚਕ ਸੇਵ ਕਰੇ ਦਹਰ ਦਹਿ ਭਰਕੇ ਦਰਗੇ ਜਸ ਗਾਇਆ ਸਗੋ ਮਿਲੇ ਤਾਂ ਮਹਿਲ ਬੁਲਾਇਆ ਸੱਚੀ ਦਰਗੇ ਗਦਵਤ ਪਾਏ ਸਾਕਤ ਉਠਾਉ ਨਾਹੀ ਹਰ ਮੰਦਰ ਜਨਮ ਹਰੇ ਦੁਖ ਪਾਇਓ ਸੇਵੋ ਸਤਗੁਰ ਸਮੁੰਦਰ ਥਾ ਪਾਵੋ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰਨਾਮ ਗੁਰਸਰ ਸੰਤੋਖ ਪਾਇਆ ਸਗੋ ਸੇਵੇ ਸੰਕ ਨ ਕੀਜੇ ਆਸਾ ਮੈਂ ਨਿਰਾਸ ਰਹੀ ਜੇ ਸੰਸਾ ਦੁਖ ਮਨਾਸਨ ਸੇਵ ਫਿਰ ਬਹੁੜ ਰੋਗ ਨ ਲਾਇਆ ਸਾਚੇ ਪਾਵੇ ਤਿਸ ਵੱਡੀ ਆਏ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤਿ ਏਕਾ ਵਰਤੇ ਨਾਨਕ ਹਰ ਗੁਰ ਪਾਇਆ ਵਾਚੇ ਪੁਸਤਕ ਵੇਦ ਪਰਾਉਣ ਇੱਕ ਭੈ ਸੁਣੇ ਸੁਣਾਵੇ ਕੰਨ ਅਜੇ ਘਰ ਕਪਟ ਕਹੋ ਕੁਲ ਕਿਉਂ ਖੁੱਲੇ ਬਿਨ ਸਤਗੁਰ ਧਦ ਨਾ ਪਾਇਆ ਕਰੇ ਭੂਤ ਲਗਾਵੇ ਭਸਮੇ ਅੰਤਰ ਕ੍ਰੋਧ ਚੰਡਾਲ ਸੋਹਮੇ
ਪਖੰਡ ਕੀਨੇ ਜੋਗ ਨਾ ਪਾਈਏ ਬਿਨ ਸਗੋ ਲਖ ਨਾ ਪਾਇਆ ਤੀਰਥ ਵਰਤ ਨੇਮ ਕਰਿਓ ਧਿਆਨਾ ਜਸ ਸੰਜਮ ਕਰਿਓ ਗਿਆਨਾ ਰਾਮ ਨਾਮ ਬਿਨ ਕੋ ਸੁਖ ਪਾਈਏ ਬਿਨ ਸਗੋ ਭਰਮ ਨਾ ਜਾਇਆ ਨਿਓਲੀ ਕਰਮ ਭੈਂਗੋ ਪਾਠੀ ਰਿਚ ਕੁੰਭਕ ਪੂਰਕ ਮਨ ਹਾਠੀ ਪਖੰਡ ਧਰਮ ਪ੍ਰੀਤ ਨੀ ਹਰ ਸਿਉ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰਸਾਹਿਬ ਜੀ ਸਭ ਬ੍ਰਹਮ ਪਛਾਣਿਆ ਨਾਨਕ ਆਤਮ ਰਾਮ ਸਭਾਇਆ ਗੁਰ ਸਤਿਗੁਰ ਅਖ ਲਖਾਇਆ ਮਾਰੂ ਸੋਹਲੇ ਮਹਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁਕਮੀ ਸਾਜੇ ਸਿਸਟ ਪਾਏ ਕਰ ਕਰ ਵੇਖੇ ਆਪਣੀ ਵਡਿਆਈ ਆਪੇ ਕਰੇ ਕਰਾਵੇ ਆਪੇ ਹੁਕਮੇ ਰਿਆ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮ ਬੂਜੇ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਏ ਗੁਰਪ੍ਰਸਾਦ ਦੀ ਕੀਂਦ ਪਾਏ ਮਨੁੱਖ ਬਹੁਤ ਫਿਰੇ ਬਿਲਾਂ ਦੀ ਦੂਜੇ ਪਾਏ ਖੁਆਈ ਹੈ ਹਉਮੈ ਮਾਇਆ ਵਿੱਚੇ ਪਾਏ ਮਨ ਭੁੱਲੇ ਪਤ ਗਵਾਏ ਗਰਮ ਹੋਏ ਸੋ ਨਾਏ ਰਾਚੇ ਸਾਚੇ ਰਿਆ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬਜਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਤਾ ਸਹਿਜ ਰੇ ਮਦਮਣ ਆਈ ਹੈ ਦੁਖ ਨਿਵਾਰਨ ਗੁਰ ਤੇ ਜਾ ਤਾਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਜੇ ਪਾ ਪਰਮ ਸਰੀਰੋਂ ਜਾਈ ਹੈ ਆਪੇ ਗੁਰਮੁਖ ਆਪੇ ਦੇਵੇ ਸੱਚੇ ਸ਼ਬਦ ਸਤਿਗੁਰ ਸੇਵੇ ਜਰਾ ਜਮ ਤਸਜੋਏ ਨਾ ਸਾਕੇ ਸੱਚੇ ਸਿਉ ਬਣਿਆਈ ਹੈ ਤਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੇ ਬਹੁਤ ਬਿਕਾਰਾ ਮਨ ਝੂਠਾਉ ਨ ਪਾਵੇ ਕਬੂ ਸਤਿਗੁਰ ਬੂਜ ਬਜਾਈ ਹੈ ਸਤਿਗੁਰ ਸੇਵਨ ਸੇਵਟ ਪਾਗੀ ਸੱਚੇ ਨਾਮ ਸਹਿਲ ਵਿਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤਿਸ਼ਨਾ ਸ਼ਬਦ ਬਜਾਈ ਹੈ ਸੱਚਾ ਸਬਦ ਸੱਚੀ ਹੈ ਬਾਣੀ ਗੁਰਮੁਖ ਵੇਲੇ ਕਿਨੇ ਪਛਾਣੀ ਸੱਚੇ ਸਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ ਸਬਦ ਬੁਝੇ ਸੋ ਮਿਲ ਚੁਕਾਏ ਨਿਰਮ ਨਾਮ ਵਸੇ ਮਨਿਆਏ ਸਤਿਗੁਰੇ ਆਪਣਾ ਸਾਦੀ ਸੇਵੇ ਹੋਮੇ ਵਿੱਚੋਂ ਜਾਈ ਹੈ ਗੁਰ ਤੇ ਬੁਝੇ ਤਾਂ ਦਸ ਸੁਝੇ ਨਾ ਭਿਉਣਾ ਕਥਕਥ ਲੁਝੇ ਸਤਿਗੁਰ ਸੇਵੇ ਕੀ ਵਡਿਆਏ ਤਿਸਨਾ ਭੁੱਗ ਗਵਾਈ ਹੈ ਆਪੇ ਆਪ ਮਿਲੇ ਤਾਂ ਬੁਝੇ ਗਿਆਨ ਭਿਉਣਾ ਕਿਸੇ ਨਾ ਸੁਝੇ ਗੁਰ ਕੀ ਦਾਤ ਸਾਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋਤ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਬੇਟੇ ਤੁਰ ਪਰਮਾਇਆ ਸਤਸੰਗ ਮੈਂ ਦਿਨੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਦਰ ਘਰੇ ਸੋ ਪਾਇਆ ਸੱਚੇ ਸ਼ਬਦ ਤਾੜੀ ਜਿਤ ਲਾਏ ਨਾਨਕ ਦਾਸ ਕਹਿ ਬੇਨੰਤੀ ਪਿਖਿਆ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੀਜਾ ਇੱਕੋ ਇੱਕ ਵਰਤੇ ਸਭ ਲੋਈ ਵਰਤੇ ਸਭ ਸੋਈ ਗੁਰਮੁਖ ਬਿਰਲਾ ਪੂਜੇ ਕੋਈ ਇੱਕੋ ਰਵਰਿਆ ਸਭ ਅੰਤ ਤਿਸਮਿਨ ਅਵਰਨਾ ਕੋਈ ਹੈ ਲਖ ਜਰਾਸੀ ਜੀ ਪਾਏ ਗਿਆਨੀ ਧਿਆਨੀ ਆਖ ਸੁਣਾਏ ਸੁਣਾ ਜੇ ਸਮਾਵਿਆ ਬੇਕੀਮਤ ਨਾ ਹੋਰ ਨਾ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹੁਮੇ ਮੇਰਾ ਬਸਰਿਆ ਬਸਾਰਾ ਅੰਧਨ ਜਲਦ ਰਾਤੀ ਗੁਰਮੇ ਸਾਧਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਥਾਪੇ ਆਪੇ ਸੱਚਾ ਹੁਕਮ ਸੱਚੀ ਬਸਾਰਾ ਹੋਰ ਨਾ ਹੁਕਮ ਨਾ ਹੋਈ ਹੈ ਆਪੇ ਲਾਏ ਲੈ ਸੋ ਲਾਗੇ ਗੁਰਪ੍ਰਸਾਦ ਦੀ ਜਮਕਾ ਪਾ ਪਾ ਕੇ ਅੰਤਰ ਸ਼ਬਦ ਸਦਾ ਸੁਦਾਤਾ ਗੁਰਮ ਬੂਜੇ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੋ ਬੇਟਾ ਨਾ ਜਾਏ ਅੰਦਨ ਭਗਤ ਕਰੇ ਰਾਤੀ ਹੁਰਮੁਖ ਗੁਰਮੁਖ ਸੇਵਾ ਹੋਈ ਹੈ ਸਤਿਗੁਰ ਸੇਵਾ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਮਨਾ ਕਾ ਦਾਤਾ ਹੋਮੇ ਮਾਰ ਤਿਸਨਾ ਗੰਨਵਾਰੀ ਸ਼ਬਦ ਜੀਨ ਸੁਖ ਹੋਈ ਹੈ ਕਾਇਆ ਕਰਮ ਮੋਹ ਨਾ ਬੂਜੇ ਗੁਰਮੁਖ ਹੋਏ ਦੁਆਖੀ ਸੁਜੇ ਅੰਦਰ ਨਾਮ ਰਵੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨੁਤਾ ਦੂਜੇ ਹੈ ਲਾਗਾ ਜਨਮਤ ਕੀ ਨਮੋ ਪਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਨਾਮ ਬਿਲਕੁਲ ਮੁਕਤ ਨਾ ਹੋਈ ਹੈ ਕਾਇਆ ਕੁਛ ਤੋਂ ਹੋਮੇ ਮਲ ਲਾਈ ਸੇ ਜੋ ਸੋਚ ਧੋਵੇ ਤਾਂ ਮੈਲ ਨਾ ਜਾਏ ਸਭ ਧੋਵੇ ਤਾਂ ਹੱਛੀ ਹੋਵੇ ਫਿਰ ਮੇਲੀ ਮੂਲ ਨਾ ਹੋਈ ਹੈ ਪੰਜ ਦੂਤ ਕਾਇਆ ਸੰਗਾਰੇ ਮਰਮਾ ਜੰਮੇ ਸਭ ਨਾ ਵਿਚਾਰੇ ਅੰਤਰ ਮਾਇਆ ਮੋਹ ਗਵਾਰਾ ਜਿਉਂ ਸੁਪਨੇ ਸਿੱਧ ਨਾ ਹੋਈ ਹੈ ਇੱਕ ਪੰਚਾ ਮਾਰ ਸਭ ਸਹਿ ਲਾਗੇ ਸਗੋ ਆਏ ਮਿਲੇ ਵਡ ਪਾਗੇ ਅੰਤਰ ਸੱਚ ਰਵੇ ਰੰਗਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਜਾਲ ਗੁਰੂ ਤੈ ਜਾਪੇ ਪੂਰਾ ਸੇਵਕ ਸਬਦ ਸੰਜਾਪੇ ਸਦਾ ਸਬਦ ਰਵੇ ਕਟੇ ਅੰਤਰ ਰਸਨਾ ਰਸ ਝਾਕੇ ਸਚ ਹੋਈ ਹੈ ਹੋਮੇ ਮਾਰ ਸਬਦ ਨਿਵਾਰੇ ਹਰ ਕਾ ਨਾਮ ਰੱਖੇ ਉਤਾਰੇ ਇੱਕ ਬਿਨ ਕੋ ਹੋਰ ਹੋ ਨਾ ਜਾਣਾ ਸਹਿਜੇ ਹੋਏ ਸੋ ਹੋਈ ਹੈ ਬਿਨ ਸਗੋ ਸਹਿਜ ਮਿਲੇ ਕਿਨ ਨਾ ਪਾਇਆ ਗੁਰਮੁਖ ਬੂਝੇ ਸਹਿਜ ਸਮਾਇਆ
ਸੱਚਾ ਸੇਵ ਸਤਿ ਸਚਰਾ ਤੇ ਹਮੇ ਸਭ ਦੇਖੋਈਏ।

ਜਗਜੀਵਨ ਸਤਿ ਏਕੋ ਦਾਤਾ ਗੁਰਸੇਵਾ ਤੇ ਸਤਿਪਛਾਤਾ ਏਕੋ ਅਮਰ ਏਕ ਪਛਾਏ ਜੁਗ ਜੁਗ ਸਾਰ ਕਰਮਾ ਕਰਕ ਬਣਾਈ ਹੈ ਸੋ ਜਨ ਨਿਰਮਲ ਜਨ ਆਪ ਪਛਾਤਾ ਆਪੇ ਆਏ ਮਿਲਿਆ ਸੋਦਾਤਾ ਰਸਾ ਸਦਰਤੀ ਗੁਣ ਗਾਵੇ ਦਰ ਸੱਚੇ ਪਦ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨੰਦਕ ਪਦ ਗਵਾਏ ਨਾਮ ਰਤੇ ਪਰਮਹੰਸ ਬੈਰਾਗੀ ਨਿਜਕਰ ਤਾੜੀ ਲਾਈ ਹੈ ਸਤਿਮਰੇ ਸੋਈ ਜਨ ਪੂਰਾ ਸਤਿਗੁਰੇ ਅਖ ਸੁਣਾਵੇ ਸੂਰਾ ਕਾਇਆ ਅੰਦਰ ਮਸਾ ਸਾਚਾ ਮਨ ਪੀਵੇ ਮਾ ਪਾਏ ਸਬਾਈ ਹੈ ਪੜ ਪੰਡਤ ਅਬਰਾ ਸਮਝਾਏ ਕਰ ਜਲ ਦੇ ਕੀ ਖਬਰ ਨਾ ਪਾਏ ਬਿਨ ਸਗੋ ਸੇਵੇ ਨਾਮ ਨਾ ਪਾਈਏ ਪੜਤਾ ਕੀ ਸੰਤ ਨਾ ਪਾਈ ਹੈ ਇੱਕ ਭਸਮ ਲਗਾਏ ਫਿਰੇ ਭਿਖਤਾਰੀ ਬਿਨ ਸਭ ਦੇ ਹੋਮੇ ਕਨ ਮਾਰੀ ਅੰਦਰ ਜਲਦ ਰਹੇ ਦਿਨ ਰਾਤੀ ਪਰਮ ਭੇਖ ਭਰਮ ਆਈ ਹੈ ਇੱਕ ਗ੍ਰਹਿ ਕਟੰਬ ਮੈਂ ਸਦਾ ਉਦਾਸੀ ਸਬਦ ਮੂਹੇ ਹਰ ਨਾਮ ਨਿਵਾਸੀ ਅੰਦਨ ਸਦਾ ਰੇ ਰੰਗ ਰਾਤੇ ਪੈ ਪਾਏ ਭਗਤ ਜਦਲਾਈ ਹੈ ਮਨੁ ਨੰਦਾ ਕਰ ਕਰ ਕੁੱਤਾ ਅੰਤ ਲੋ ਭੋਗੇ ਜਿਸ ਕੁੱਤਾ ਜਾਂ ਕਲ ਤੁਸ ਕਦੇ ਨਾ ਛੋਡੇ ਅੰਤ ਗਿਆ ਪਛਤਾਈ ਹੈ ਸੱਚੇ ਸ਼ਬਦ ਸੱਚੀ ਪਦ ਹੋਈ ਬਿਨ ਨਾਵੇਂ ਮੁਕਤ ਨਾ ਪਾਵੇ ਕੋਈ ਬਿਨ ਸਿਖਤ ਗੁਣ ਕੋ ਨਾ ਨਾ ਪਾਏ ਪ੍ਰਵੈਸੀ ਬਣਤਵ ਬਣਾਈ ਹੈ ਇੱਕ ਸਿੱਧ ਸਾਧਿਕ ਬਹੁਤ ਵਿਚਾਰੀ ਕਹਿਣ ਨਾਮ ਰਤੇ ਨੰਕਾਰੀ ਜਿਸ ਨੂੰ ਆਪ ਮਿਲਾਵੇ ਸੋ ਬੂਝੇ ਭਗਤ ਪਾਏ ਪਹੁ ਜਾਈ ਹੈ ਇਸ਼ਨਾਨ ਦਾਨ ਕਰੇ ਨੀ ਬੂਝੇ ਕ ਮਨੁ ਅਮਾਰ ਮਨੇ ਸਿਉ ਰੁਜੇ ਸੱਚੇ ਸਬਦ ਤਿਰੰਗੀ ਸੱਚੇ ਸਬਦ ਮਿਲਾਈ ਹੈ ਆਪੇ ਸਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਈ ਆਪੇ ਨਾ ਦੇ ਕਰੇ ਪ੍ਰਵਸਿਆ ਮੇਰੇ ਪ੍ਰਭੇ ਸਿਉ ਪਰਮਾਈ ਹੈ ਸਤਿਗੁਰ ਸੇ ਜਨ ਸਾਚੇ ਮਨੁੱਖ ਸੇਵ ਨ ਜਾਣੇ ਕਾਜੇ ਆਪੇ ਕਰਤਾ ਕਰ ਕਾਵੇ ਕੇ ਜੋ ਭਾਵੇ ਤਿਉ ਲਾਈ ਹੈ ਜੋ ਜੋ ਜਦ ਚਾਹੇ ਕੋ ਦਾਤਾ ਪੂਰੇ ਭਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਤਾਂ ਵਿਛੜੇ ਨਾਹੀ ਨਦਰ ਸਹਿਜ ਮਿਲਾਈ ਹੈ ਹਮੇ ਮਾਇਆ ਮਹਿਲ ਕਮਾਇਆ ਮਨਮ ਜੰਮੇ ਦੂਜਾ ਪਾਇਆ ਬਿਨ ਸਗੋ ਸਿਵੇ ਮੁਕਤ ਨਾ ਹੋਏ ਮਨ ਦੇ ਕੋਲੇ ਬਲਾਈ ਹੈ ਜੋਤਿ ਪਾਵੇ ਸੋਏ ਕਰਸੀ ਆਪੋ ਨ ਕਿਸ ਹੋਸੀ ਨਾਨਕ ਨਾ ਮਿਲੇ ਬੜੇ ਦਸੱਚੇ ਪਦ ਪਾਈ ਹੈ ਮਾਰੂ ਮਹਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਪਾਏ ਬੱਧਾ ਜਮ ਫਾਸੀ ਸਤਿਗੁਰ ਰਾਖੇ ਸੱਜਣ ਉਭਰੇ ਸੱਚੇ ਸੱਚ ਮਨਮਾਈ ਹੈ ਆਪੇ ਕਰਤਾ ਕਰਕਾ ਦੇਖੇ ਜਿਸਨੂੰ ਨਾ ਦੇ ਕਰੇ ਸੋਈ ਜਾਂ ਲੇਖੇ ਗੁਰਮੁਖ ਗਿਆਨ ਤੇ ਸਭ ਕੇ ਸੂਜੇ ਗਿਆਨੀ ਅੰਧ ਕਮਾਈ ਹੈ ਮਨਮੁਖ ਬਸੈਸ ਨ ਬੂਝਣ ਪਾਈ ਮਰਮ ਜੰਮੇ ਜਨਮ ਗਵਾਏ ਗੁਰਮੁਖ ਨਾਮ ਵਰਤੇ ਸੁ ਪਾਇਆ ਸਹਿਜੇ ਸੱਚ ਸਮਾਈ ਹੈ ਤੰਦੇ ਤਾਪਤ ਮਨ ਪਿਆ ਮਨੂਰਾ ਫਿਰ ਹੋਵੇ ਕੰਚਨ ਪੇਟੇ ਗੁਰਸਪੂਰਾ ਆਪੇ ਬਖਸ਼ ਲਹੇ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮ ਝੂਠੀ ਬੁਰੀ ਬਰਿਆਰ ਉਗਣ ਯਾਰੀ ਉਗਣ ਯਾਰ ਸਕੱਚੀ ਮਤੀ ਫਿੱਕਾ ਮੁੱਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਉਗਣ ਯਾਰੀ ਗੰਤ ਨਾ ਪਾਵੇ ਮਨ ਕੀ ਝੂਠੀ ਝੂਠ ਕਮਾਵੇ ਫਿਰ ਕਾ ਸਾਉਣਾ ਜਾਣੇ ਮੂਰਖ ਬਿਨ ਗੁਰ ਬੁੱਝ ਨਾ ਪਾਈ ਹੈ ਦੋਨੋਂ ਖੋਟੀ ਖੋਟ ਕਮਾਵੇ ਸਿਕਾਰ ਕਰੇ ਪਰ ਕਸਮ ਨਾ ਪਾਵੇ ਗੁਣਵੰਤੀ ਸਾ ਪਹਿਰਾਵੇ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਾ ਵੇਖੇ ਇੱਕ ਨਾਮ ਬਖਸ਼ ਲੈ ਤੁਰ ਲੈ ਕੇ ਅੰਦਰ ਨਾਮ ਰਤੇ ਸਚ ਪਾਇਆ ਆਪੇ ਮੇਲ ਮਿਲਾਈ ਹੈ ਹਮੇ ਦਾਤ ਮੋਹ ਰਸ ਲਾਈ ਗੁਰਮੁਖ ਲੈ ਵਾ ਸੱਚੀ ਸਹਿ ਸਮਾਈ ਆਪੇ ਮੇਲੇ ਆਪੇ ਕਰ ਵੇਖੇ ਬਿਨ ਸਤਿਗੁਰ ਬੁੱਝ ਨਾ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹ ਸੋਏ ਰੇ ਪਾਗੇ ਆਪੇ ਕਰੇ ਕਰਾਵੇ ਆਪੇ ਹੋ ਕਰਨਾ ਕਿਸ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖਿਓ ਤਾਰੇ ਸੁਖ ਸੇਵਾ ਤੇ ਸੁਖ ਪਾਇਆ ਹਰ ਕੇ ਨਾਮ ਸਮਾਈ ਹੈ ਦੂਜੇ ਪਾਏ ਫਿਰੇ ਦਵਾਨੀ ਮਾਇਆ ਮੋਹ ਦੁਖ ਮੈਂ ਸਮਾਨੀ ਬਹੁਤੇ ਪੇਖ ਘਰੇ ਨੇ ਪਾਏ ਬਿਨ ਸੁਖ ਸੁਖ ਨਾ ਪਾਈਏ ਕਿਸ ਨੂੰ ਕਹੀਏ ਜਾਪ ਕਰਾ

ਮਸੂਦਨ ਜਿਸ ਦਾ ਹੁਕਮ ਮਿਟਿਆ ਜਾਈਏ ਸਿਵਟ ਵਾਗੀ ਜਨਿਕੋ ਜਾਤਾ ਘਟ ਘਟ ਵਸ ਵਸ ਰਿਹਾ ਜਗ ਜੀਵਨ ਦਾਤਾ ਇੱਕ ਤੇ ਗੁਰ ਪ੍ਰਗਟ ਹੈ ਆਪੇ ਗੁਰਮੁਖ ਭਰਮ ਪਾਉ ਜਾਈ ਹੈ ਗੁਰਮੁਖ ਹਰ ਜੀਓ ਏਕੋ ਜਾਤਾ ਅੰਤਰ ਨਾਮ ਸ਼ਬਦ ਪਛਾਤਾ ਜਿਸ ਨੂੰ ਦੇ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ ਮਾਰੂ ਮਹਲਾ ਤੀਜਾ ਸੱਚ ਸਲਾਈ ਗੈਰ ਗੰਭੀਰੇ ਸਭ ਸਭ ਜਗ ਹੈ ਤਿਸ ਕਹਿ ਚੀਰੇ ਸਭਗੜ ਭੋਗਵੇ ਸਾਧਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟਿਆਂਤਰ ਟੂਟੀ ਜਮਕੀ ਫਾਸੀ ਕਿਸੇ ਵੀ ਦੇ ਕੇ ਸਲਾਹੀ ਸਤਿਗੁਰ ਸੇਵੀ ਸ਼ਬਦ ਸਲਾਹੀ ਸੱਚੇ ਸ਼ਬਦ ਸਦਾ ਮਨ ਮਤ ਉੱਤਮ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾਚੀ ਕਦ ਮਗਦਾਰਾ ਬੂੰਦ ਪਵੇ ਬਿਨਸੇ ਕਹਿ ਟੈਤਨਾ ਗਲਾ ਕੇ ਵਾਰਾ ਕੰਚਨ ਕਾਇਆ ਗੁਰਮੁਖ ਬੂਜੇ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸਤਕੀ ਕਾਰਾ ਹਰਨਾ ਭੋਜਨ ਸੱਚਾ ਦਾਰਾ ਸਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਹੁਣ ਤਿੰਨ ਬਲਿਹਾਰੀ ਜੋ ਸਾਚੇ ਲਾਗੇ ਹਰ ਗੁਣ ਗਾਵੇ ਹਰ ਜਾਗੇ ਸੱਚਾ ਸੁਖ ਸਦਾ ਤਨ ਅੰਤਰ ਰਸਨਾ ਰਸ ਰਾਸੀ ਹੈ ਹਰ ਨਾਮ ਚੇਤਾ ਅਵਨ ਪੂਜਾ ਇੱਕੋ ਸੇਵੀ ਅਵਨ ਦੂਜਾ ਪੂਰੇ ਗੁਰ ਸਭ ਸੱਚ ਦਿਖਾਇਆ

ਏਕੋ ਸੋਈ ਤਸਮਿਨ ਦੂਜਾ ਮਨ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਚ ਰਵੀ ਜੇ ਮਾਰੂ ਮਹਲਾ ਤੀਜਾ ਸੱਚੇ ਸੱਚਾ ਤਖਤ ਰਚਾਇਆ ਨਿਜਕਰ ਵਸਿਆ ਤੱਤੇ ਮੋਹ ਨਾ ਮਾਇਆ ਸਾਦੀ ਸੱਚ ਵਸਿਆ ਕਰੇ ਅੰਤਰ ਗੁਰਮ ਕਰਨੀ ਸਾਰੀ ਏ ਸੱਚਾ ਸੌਂਦਾ ਸੱਚ ਪਾਰਾ ਨਾ ਤੱਤੇ ਭਰਨਾ ਦੂਜਾ ਪਸਾਰਾ ਸੱਚਾ ਤਨ ਘਟਿਆ ਕਦ ਤੋਟ ਨ ਆਵੇ ਬੂਝੇ ਕੋ ਵਿਚਾਰੀ ਏ ਸੱਚੇ ਲਾਏ ਸੰਜ ਲਾਗੇ ਅੰਤ ਸਦ ਮਸਤਕ ਵਡਭਾਗੇ ਸੱਚੇ ਸ਼ਬਦ ਸਦਾ ਗੁਣ ਗਾਵੇ ਸਬਦੇ ਰਤ ਵਿਚਾਰੀਏ ਸਭ ਸੱਚੋ ਸੱਚ ਸੱਚ ਲਾਈ ਕੋਈ ਵੇਖਾ ਦੂਜਾ ਨਾਈ ਗੁਰਮਤਿ ਉੱਚੋ ਉੱਚੀ ਪੌੜੀ ਗਿਆਨ ਰਤਨ ਮੋਮੇ ਜਾਇ ਜਾ ਮਾਰੀ ਹੈ ਮਾਇਆ ਮੋਹ ਸ਼ਬਦ ਚੱਕਰ ਜਲਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾਤ ਪਾਇਆ ਸੱਚੇ ਸੱਚੇ ਮਨ ਕੇ ਸਭ ਸਾਚੀ ਕਰਨੀ ਹੋਮੇ ਦਿਖਾ ਨਵਾਰੀ ਹੈ ਮਾਇਆ ਮਾਇਆ ਮੋਹ ਸਭਾ ਪੇ ਕੀ ਨਾ ਗੁਰਮੁ ਬਿਨ ਲੈ ਕੇ ਨੀਚੇ ਨਾ ਗੁਰਮੁ ਹੋਏ ਸੱਚ ਕਮਾਵੇ ਸਾਚੀ ਕਰਨੀ ਸਾਰੀ ਏ ਕਾਰ ਕਮਾਈ ਜੋ ਮੇਰੇ ਪ੍ਰਭਾਈ ਹੋਮੇ ਦਿਸ਼ਨਾ ਸਬਦ ਵਿਆਹੀ ਗੁਰਮਤਿ ਸਾਦੀ ਤਤ ਸੀਤਲ ਹੋਮੇ ਮਾਰ ਨਿਵਾਰੀ ਹੈ

ਦੁੱਖ ਸੁਖ ਆਵੇ ਨਾ ਹੀ ਮਾਇਆ ਮੋਹ ਦੁੱਖ ਭਾਰੀ ਹੈ। ਸੱਚਾ ਸ਼ਬਦ ਜਿਨਾ ਮਨ ਪਾਇਆ ਪੁਰੂ ਲਿਖਿਆ ਤਿੰਨੀ ਕਮਾਇਆ ਸੱਚੋ ਸੇਵੇ ਸੱਚ ਧਿਆਨ ਸੱਚ ਦੇ ਵਿਚਾਰੀ ਹੈ। ਗੁਰ ਕੀ ਸੇਵਾ ਮਿੱਠੀ ਲਾਗੀ ਅੰਦਰ ਸੁਖ ਸਹਿਜ ਸਮਾਧੀ ਹਰ ਕਰਤਿਆ ਮਨ ਨਰਮੋਹ ਗੁਰ ਕੀ ਸੇਵ ਪਿਆਰੀ ਹੈ। ਸੇਜਨ ਸੁਖੀ ਸਤਿਗੁਰ ਸਾਚੇ ਲਾਏ ਆਪੇ ਪਾਣੀ ਆ ਮਿਲਾਏ ਸਤਿਗੁਰ ਰਾਖੇ ਸੰਜੁਜੜੇ ਹੋਰ ਮਾਇਆ ਮੋਹ ਕੁਆਰੀ ਹੈ। ਗੁਰਮੁਖ ਸੱਚਾ ਸਬਦ ਪਛਾਤਾ ਨਸ ਤਿਸਕਣਾ ਬਣਾਏ ਸਮਾਤਾ ਏਕੋ ਏ ਕੁਰਵਿਆ ਸਭ ਅੰਤਰ ਸਮਣਾ ਜੀਆਂ ਕਾਇ ਆਧਾਰੀ ਹੈ। ਹੋਮੇ ਮੇਰਾ ਦੂਜਾ ਪਾਇਆ ਕਿਸਨਾ ਚੱਲੇ ਤੁਰ ਕਿਸਮ ਲਿਖ ਪਾਇਆ ਹੂੰ ਗੁਰੂ ਸੱਚੇ ਸੇ ਸੱਚ ਕਮਾਵੇ ਸੱਚੇ ਦੁਖ ਨਿਵਾਰੀ ਹੈ। ਜਾ ਤੂੰ ਦੇਵ ਤਸਾ ਸੁਖ ਤਾਂ ਤੂੰ ਦੇ ਤਸਾ ਸੁਖ ਪਾਏ ਸੱਚੇ ਸਬਦੇ ਸੱਚ ਕਮਾਵੇ ਅੰਤਰ ਸੱਚਾ ਮੰਤਰ ਸੱਚਾ ਭਗਤ ਭਰੇ ਭੰਡਾਰੀ ਹੈ। ਆਪੇ ਵੇਖੇ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਵੇ ਨਾਨਕ ਨਾਮ ਰਤੇ ਬਰਾਗੇ ਮੰਤਰ ਰਸਨ ਰਾਮ ਨਾਮ ਸਵਾਰੀ ਹੈ। ਮਾਰੂ ਮਹਲਾ ਤੀਜਾ ਆਪੇ ਆਪ ਪਾਏ ਪੰਨਾ ਸਮੇ ਵਰਦੇ ਪਛਾਣਾ ਸਭਨਾ ਸਭਨਾ ਸਾਰ ਕਰੇ ਜਗ ਜੀਵਨ ਜਿਹਨ ਆਪਣਾ ਆਪ ਪਛਾਤਾ ਹੈ। ਜਿਨ ਬਰਮਾ ਬਿਸ਼ਨ ਜਿਨ ਬਰਮਾ ਬਿਸ਼ਨ ਮਹੇਸ਼ ਪਾਏ ਸਰਸਰ ਧੰਦੇ ਆਪੇ ਲਾਏ ਜਿਸ ਭਾਵੇ ਤੁਸੀਂ ਆਪੇ ਮੇਲੇ ਜਿਨ ਗੁਰਮੁਖੇ ਕੋ ਜਾਤਾ ਹੈ। ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਵਿਚਤੇ ਬੇਕਾਰਾ ਫਿਰ ਸੱਚਾ ਸਾ ਲਾਏ ਸਾਦੀ ਜਿਨ ਗੁਰ ਕਾ ਸਦ ਬਜਾਤਾ ਹੈ। ਇੱਕ ਮੁੱਲ ਲੱਗੇ ਉਨੀ ਦੁਖ ਪਾਇਆ ਡਾਲੀ ਲੱਗੇ ਤਿੰਨੀ ਜਨ ਗੁਆਇਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ ਜੋ ਬੋਲੇ ਮਦ ਬਾਤਾ ਹੈ। ਹਮ ਗੁਣ ਨਾ ਹੀ ਕਿਆ ਬੋਲੇ ਬੋਲ ਤੂੰ ਸਭਨਾ ਦੇਖੇ ਦੋਲੇ ਦੋਲ ਜੋ ਭਾਵੇ ਤੂੰ ਰਾਕੇ ਰਹਿਣਾ ਗੁਰਮੇ ਕੋ ਜਾਤਾ ਹੈ। ਜਦ ਤੂੰ ਪਾਵਾਂ ਤਾਂ ਸੱਚੀ ਗਾਰੇ ਲਾਏ ਅਵਗੁਣ ਛੋਟ ਗੁਣ ਮਾਹੇ ਸਮਾਏ ਗੁਣਮੇ ਕੋ ਨਿਰਮਲ ਸਾਚਾ ਗੁਰ ਕੇ ਸਦ ਬਜਾਤਾ ਹੈ। ਜਾ ਦੇਖਾ ਤੇ ਕੋ ਸੋਏ ਦੂਜੀ ਨਿਰਮਲ ਸਭ ਦੇਖੋਏ ਇੱਕ ਸਮੇ ਪ੍ਰਵੇਕ ਸਮਾਣਾ ਆਪਣੇ ਰੰਗ ਸਦ ਆਪਣੇ ਰੰਗ ਸਦ ਰਾਤਾ ਹੈ। ਕਾਇਆ ਕਮਲ ਹੈ ਕਮਲਾਣਾ ਮਾਇਆ ਸਬਦ ਬੁਝੇ ਰਾਣਾ ਗੁਰੂ ਸਾਦੀ ਕਾਇਆ ਸੋਏ ਫਲ ਪਾਏ ਜੋ ਰੰਗ ਮਜੀਟੇ ਰਾਤਾ ਹੈ। ਮਨੋ ਗਿਆਨ ਕਿਤੇ ਨਾ ਕੋਈ ਫਿਪੇ ਆਵੇ ਰੋ ਨਾਮ ਉਸਵਾਏ ਅੰਤਰ ਸਬਦ ਨੇ ਕਿਉਂ ਦਰ ਜਾਵੇ ਗੁਰਮੁਖ ਸਬਦ ਵਸੇ ਮਨ ਸਾਚਾ ਸਦ ਸੇਵੇ ਸੁਦਾਤਾ ਹੈ। ਜੈ ਦੇਖਾ ਤੂੰ ਸਮਰੇ ਥਾਏ ਪੂਰੇ ਗੁਰਸਬ ਸੋਜੀ ਪਾਈ ਨਾਮੇ ਨਾਮ ਧਿਆਈਏ ਸਦਾ ਸਦ ਇਹ ਮਨ ਰਾਮੇ ਰਾਤਾ ਹੈ। ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਮੇ ਡੁਮੂਏ ਬਿਨ ਨੀਰਾ ਆਵੇ ਜਾਵੇ ਨਾਮ ਨੇ ਬੂਝੇ ਇੱਕ ਨਾ ਗੁਰਮੁਖ ਸਬਦ ਬਜਾਤਾ ਹੈ। ਇੱਕ ਪੂਰੇ ਸਤਿਗੁਰ ਬੁੱਝ ਬਜਾਈ ਬਿਨ ਨਾਮੇ ਮੁਕਤ ਕਿਨੇ ਨਾ ਪਾਈ ਨਾਮੇ ਨਾਮ ਮਿਲੇ ਵਡਿਆਈ ਸਹਿਜ ਰਹੇ ਰੰਗ ਰਾਤਾ ਹੈ। ਕਾਇ ਨਗਰ ਟਾਟਾ ਟੇਰੀ ਬਿਨ ਸਬਦ ਚੁੱਕੇ ਨੇ ਫੇਰੇ ਸੱਸ ਸਲਾਏ ਸੱਸ ਸਮਾਏ ਜਿਨ ਗੁਰਮੇ ਕੋ ਜਾਤਾ ਹੈ। ਜਿਸ ਨੂੰ ਨਦਰ ਕਰੇ ਸੋ ਪਾਏ ਸੱਚਾ ਸਦ ਵਸੇ ਮਨ ਆਏ ਨਾਨਕ ਨਾਮ ਰਤਨਕਾਰੀ ਦਾ ਸੱਚੇ ਸੱਚ ਪਛਾਤਾ ਹੈ। ਮਾਰੂ ਸੋਲੇ ਤੀਜਾ ਆਪੇ ਕਰਤਾ ਸਭ ਕੁਛ ਕਰਨਾ ਜੀ ਜੰਤ ਸਭ ਤੇਰੀ ਸਰਨਾ ਆਪੇ ਗੁਦ ਵਰਤੇ ਸਵੇ ਅੰਤਰ ਗੁਰ ਕੇ ਸਦ ਪਛਾਤਾ ਹੈ। ਹਰ ਕੇ ਪਦ ਭਰੇ ਭੰਡਾਰਾ ਆਪੇ ਬਖਸ਼ੇ ਆਪੇ ਬਖਸ਼ੇ ਆਪੇ ਗੁਪਤ ਵਰਤੇ ਸਵੇ ਅੰਤਰ ਗੁਰ ਕੇ ਸਦ ਪਛਾਤਾ ਹੈ। ਹਰ ਕੇ ਪਦ ਭਰੇ ਭੰਡਾਰਾ ਆਪੇ ਬਖਸ਼ੇ ਆਪੇ ਆਪੇ ਬਖਸ਼ੇ ਸਬਦ ਵਿਚਾਰਾ ਜੋ ਪਾਵੇ ਸੋਏ ਕਸ ਸੱਚੇ ਸੱਚ ਮਨਾਤਾ ਹੈ। ਆਪੇ ਹੀਰਾ ਰਤਨ ਮੋਲੋ ਆਪੇ ਨਦਰੀ ਤੋਲੇ ਤੋਲੋ ਜੀ ਜਨ ਸਭ ਸੰਤ ਮਾਰੇ ਕਰਕੇ ਪਾਇਆ ਪਛਾਤਾ ਹੈ। ਜਿਸ ਨੂੰ ਨਦਰ ਹੋਵੇ ਤੁਰ ਤੇਰੀ ਮਾਰੇ ਨਾ ਜੰਮੇ ਚੁੱਕੇ ਫੇਰੀ ਸੱਚੇ ਗੁਣ ਗਾਵੇ ਦਿਨ ਰਾਤੀ ਜੂਝ ਇੱਕ ਹੋ ਜਾਤਾ ਹੈ। ਮਾਇਆ ਮੋਹ ਸਭ ਜਦੋਂ ਪਾਇਆ ਬ੍ਰਹਮਾ ਵਿਸ਼ਨ ਦੇਵ ਸਭਾਇਆ ਜੋ ਤੁਧ ਭਾਣੇ ਸੋ ਨਾਮ ਲਾਗੇ ਗਿਆਨ ਮਤੀ ਪਛਾਣਾ ਹੈ। ਪਾਪ ਪੁੰਨ ਵਰਤੇ ਸੰਸਾਰਾ ਹਰਕ ਸੁਖ ਸਭ ਦੁੱਖ ਹੈ ਪਾਰਾ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ। ਕਿਤਨਾ ਕੋਈ ਮੇਟਣਹਾਰਾ ਗੁਰ ਕੇ ਸਬਦੇ ਮੁਖ ਦੁਆਰਾ ਪੁਰੂ ਲਿਖਿਆ ਸੋ ਪਲ ਪਾਏ ਨਾਮ ਪਲ ਪਾਏ ਪਾਇਆ ਜਿਨ ਆਪ ਪਛਾਤਾ ਹੈ। ਮਾਇਆ ਮੋਹ ਹਰ ਸਿਉ ਚਿਤਨਾ ਲਾਗੇ ਦੂਜੇ ਪਾਏ ਕਣਾ ਦੁਖ ਆਗੇ ਗੁਰਮੁਖ ਪਰਮ ਭੁੱਲੇ ਪਿਖਤਾਰੀ ਅੰਤ ਕਾਲ ਪਛਤਾਤਾ ਹੈ। ਹਰ ਕੇ ਪਾਣੇ ਹਰ ਗੁਣ ਗਾਏ ਸਭ ਕਲੋ ਕਾਟੇ ਦੁਖ ਸਭਾਏ ਨਿਰਮਲ ਬਾਣੀ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ। ਜਿਸ ਨੂੰ ਨਦਰ ਕਰੇ ਸੋ ਗੁਣ ਨਿਤ ਪਾਏ ਹੋਮੇ ਮੇਰਾ ਠਾਕ ਰਹਾਏ ਗੁਣ ਆਪ ਗੁਣ ਕਾ ਇੱਕੋ ਦਾਤਾ ਗੁਰਮੁਖ ਵੇਲੇ ਜਾਤਾ ਹੈ। ਮੇਰਾ ਪ੍ਰਭ ਨਿਰਮਲ ਅਤਾ ਪਾਰਾ ਮੇਲੇ ਆਪੇ ਮੇਲੇ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦਰਾਏ ਮੰਤਰ ਸੱਚੇ ਰਾਤਾ ਹੈ।
ਮੰਤਨ ਮਹਿਲਾ ਫਿਰ ਜੋਤਾ ਪਾਰਾ ਗੁਰੂ ਪੂਜੇ ਕਰ ਵਿਚਾਰਾ ਹੋਮੇ ਮਾਰਸਾ ਮਨ ਨਿਰਮਲ ਰਸਨਾ ਸੇਵ ਸਦਾਤਾ ਏ ਗੜ ਪਕਾਇਆ ਅੰਦਰ ਹੱਟ ਬਜਾਰਾ ਤਿਸ ਵੀ ਨਾਮ ਹੈ ਅਤਾ ਪਾਰਾ ਗੁਰ ਕੇ ਸਬਦ ਸਦਾ ਦਰਸੋਏ ਹੋਮੇ ਮਾਰ ਪਿਛਾਤਾ ਏ ਰਤਨ ਮੂਲਕ ਕਰ ਅਗਮ ਪਾਰਾ ਕੀਮਤ ਕਹਿਣ ਕਰੇ ਵਿਚਾਰਾ ਗੁਰ ਕੇ ਸਬਦ ਤੋਲ ਤਲਾਏ ਅੰਤਰ ਸਬਦ ਪਿਛਾਤਾ ਏ ਸਿਮਰ ਸ਼ਾਸਤਰ ਬਹੁ ਵਿਸਤਾਰਾ ਮਾਇਆ ਮੋਹ ਪਸਰਿਆ ਪਸਾਰਾ ਮੂਰਖ ਪੜੇ ਸਬਦ ਨਾ ਬੂਝੇ ਗੁਰਮ ਵੇਲੇ ਜਾਤਾ ਹੈ ਆਪੇ ਕਰਤਾ ਕਰਾਏ ਸੱਚੀ ਬਾਣੀ ਸੱਚ ਦੜਾਏ ਨਾਨਕ ਨਾਮ ਮਿਲੇ ਵਡਿਆਈ ਜੂ ਜੂ ਏਕੋ ਜਾਤਾ ਹੈ ਮਾਰੂ ਮਹਲਾ ਤੀਜਾ ਸੋ ਸੱਚ ਸੇਵੇ ਸਿਜਣ ਹਾਰਾ ਸਬਦੇ ਦੁਖ ਨਿਵਾਰਨ ਹਾਰਾ ਕਿਉਂ ਗੋਚਰ ਕੀਮਤ ਨੀ ਪਾਏ ਆਪੇ ਅਗਮ ਥਾਏ ਆਪੇ ਸੱਚਾ ਸੱਚ ਵਰਤਾਏ ਕਿਸਾ ਸੱਚ ਆਪੇ ਲਾਏ ਸੱਚੋ ਸੇਵੇ ਸੱਚ ਕਮਾਵੇ ਨਾਮੇ ਸੱਚ ਸਮਾਵੇ ਤਰੋ ਭਗਤ ਤਰ ਭਗਤਾਂ ਮੇਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸੱਚੀ ਬਾਣੀ ਸਗੁਣ ਗਾਵੇ ਇਸ ਜਨਮੇ ਕਾ ਲਾਹੇ ਗੁਰਮੁਖ ਬਣਜ ਕਰੇ ਪਰੇ ਆਪ ਪਛਾਣੇ ਇੱਕ ਮਿਨ ਕੋਇ ਅਵਨ ਜਾਣੇ ਸੱਚਾ ਸੌ ਸੱਚੇ ਬਣਜਾਰੇ ਪੂੰਜੀ ਨਾ ਵਿਸਾਏ ਆਪੇ ਸਾਜੇ ਸਿਰ ਪਾਏ ਬਿਰਲੇ ਕੁਕੁਰ ਸਬਦ ਬਜਾਏ ਸਗੋ ਸੇਵੇ ਜਨ ਸਾਚੇ ਕਾਟੇ ਚਮਕਾ ਪਾਏ ਪੰਨੇ ਕੜੇ ਸਵਾਰੇ ਸਾਜੇ ਮਾਇਆ ਮੂਹ ਦੂਜੇ ਸੰਜਨ ਪਾਜੇ ਮਨੁ ਪਰੇ ਸੰਦ ਕਮਾਵੇ ਜਮਕਾ ਜੇੜਗਲ ਫਾਸਾਏ ਆਪੇ ਬਖਸ਼ੇ ਗੁਰ ਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ ਅੰਦਨ ਨਾਮ ਧਿਆਵੇ ਸਚਾਏ ਸ ਜੁਗਮੇ ਨਾਮੋ ਮਨ ਰਹਾਏ ਸਾਂ ਆਪੇ ਸੱਚਾ ਸੱਚੀ ਨਾਏ ਗੁਰਮੁ ਦੇਵੇ ਮਨ ਵਸਾਏ ਜਨਮ ਵਸਿਆ ਸਿਜਨ ਸੋਏ ਦਿਨ ਸਿਰ ਝੂਕਾ ਕਹਾਏ ਅਗਮ ਗੋਚਰ ਕੀਮਤ ਨੇ ਪਾਏ ਗੁਰਪ੍ਰਸਾਦੀ ਮਨ ਵਸਾਈ ਸਦਾ ਸਬਦ ਸਲਾਹੀ ਗੁਣ ਦਾਤਾ ਲੇਖਾ ਕੋਈ ਨਾ ਮੰਗੇ ਤਾਏ ਬ੍ਰਹਮ ਵਿਸ਼ਨੁ ਦਸ ਤਿਸਕੀ ਸੇਵਾ ਅੰਤਨਾ ਪਾਵੇ ਲਖ ਪੇਵਾ ਜਿਨ ਕੋ ਨਦਰ ਕਰੇ ਤੂੰ ਆਪਣੀ ਗੁਰਮੁਖ ਅਲਖ ਲਖਾਏ ਦਾ ਪੂਰੇ ਸਤਿਗੁਰ ਸੁਜੀ ਪਾਈ ਏਕੋ ਨਾਮ ਮਨ ਵਸਾਏ ਨਾਮ ਜਪੇ ਤੇ ਨਾਮ ਤਿਆਏ ਮੈਂ ਮਹਿਲ ਭਾਏ ਗੁਣ ਗਾਹਾਏ ਸੇਵਕ ਸੇਵੇ ਮਨ ਹੁਕਮ ਪਾਰਾ ਹੁਕਮ ਮਨੁੱਖ ਹੁਕਮ ਨਾ ਜਾਣੇ ਸਾਰਾ ਹੁਕਮ ਮੰਨੇ ਹੁਕਮ ਵਡਿਆਏ ਹੁਕਮ ਬੇਪਰ ਪਾਏ ਗੁਰਪ੍ਰਸਾਦੀ ਹੁਕਮ ਪਛਾਣੇ ਤਾਬਦ ਰਾਖੇ ਕਿਤ ਕਰਿਆ ਆਉਣੇ ਨਾਮੇ ਦਿੱਤਾ ਸਾਹਿਬ ਰਾਗੇ ਨਾਮ ਰਤਨ ਮਨ ਤਾਹਾਏ ਸਭ ਜਗ ਮੈਂ ਵਰਤੇ ਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹੇ ਸਿਜਨ ਨਿਰਮਲ ਨਿਜਕਰ ਵਸਾ ਤਾਹਾਏ ਸਦਤ ਭਗਤ ਤੇਰੀ ਸੁਣਾਈ ਭਗਤ ਗੋਚਰ ਕੀਮਤ ਨੇ ਪਾਏ ਜਿਸ ਦੁਤ ਪਾਵੇ

ਸੱਚ ਸਮਾਏ ਮਾਰੂ ਮਹੱਲਾ ਤੀਜਾ ਸਕੋ ਸੇਵਨ ਸੇਵਟ ਪਾਗੀ ਅੰਦਰ ਸੱਚ ਨਾਮ ਲਿਵਲਾਗੀ ਸਦਾ ਸਿਵਦਾਤਾ ਰਵਿਆ ਕਰੇ ਅੰਤਰ ਸਬਦ ਸਚੇ ਮਾਏ ਨਦ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨੋ ਵਸਿਆ ਸਦਾ ਸਿਵਦਾਤਾ ਸਭ ਦੇ ਮਨ ਮਾਏ ਕਿਰਪਾ ਕਰੇ ਤਾਂ ਮੇਲ ਮਿਲਾਏ ਹਮੇ ਮਮਤਾ ਸਬਦ ਜਲਾਏ ਸਦਾ ਮੁਕਤ ਰਹੇ ਕਰਾਂਗੇ ਨਾ ਹੀ ਕਿਸੇ ਨਾਲ ਕਹਾਏ ਬਿਨ ਸਭ ਕੋ ਸੇਵੇ ਕੋ ਰੰਧਾਰਾ ਬਿਨ ਸਭ ਦੇ ਕੋਏ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾਂਬਰਾਗੀ ਸੋ ਸੱਚੇ ਸ਼ਬਦ ਲਾਏ ਦੁਖ ਸੋ ਕਰਤੇ ਤੁਰਲਿਖ ਪਾਇਆ ਦੂਜਾ ਭਾਉ ਵਰਤਾਇਆ ਹੁਕਮ ਗੁਰਮੁਖ ਹੋਵੇ ਸੋ ਲਿਪਤ ਵਰਤੇ ਮੁਨ ਕਾ ਕਿਆ ਵਿਸਾਏ ਸੇਵਾ ਮਨਮੁਖ ਜੋ ਸ਼ਬਦ ਨਾ ਪਛਾਣੇ ਗੁਰ ਕੇ ਭੈ ਕੀ ਸਾਰ ਨਾ ਜਾਣੇ ਪੈ ਬਿਨ ਕੋ ਨਿਰਭਉ ਸਜ ਪਾਈਏ ਜਮ ਕਾਢ ਲਏਗਾ ਸਾਏ ਪ੍ਰਿਉ ਜਮ ਮਾਰਿਆ ਨਾ ਜਾਏ ਗੁਰ ਕੇ ਸ਼ਬਦ ਨੇੜ ਨਾ ਆਈ ਸਬਦ ਸੁਣੇ ਤਾਂ ਦੂਰੋਂ ਭਾਗੇ ਮਤ ਪਾਰੇ ਹਰਜੋ ਬੇਪਰਵਾਹੇ ਹਰਜੋ ਕੀ ਹੈ ਸੰਸਕਾਰਾ ਇਹ ਜੰਮ ਕਿਆ ਕੁਕਰੇ ਵਿਚਾਰਾ ਹੁਕਮ ਬੰਦਾ ਕੁਹਕੋ ਕਮਾਵੇ ਹੁਕਮੇ ਘਟਿੰਦਾ ਸਾਏ ਗੁਰਮੁਖ ਸਾਚੇ ਕੀਮ ਕੀਆ ਕਰਾਕਾਰਾ ਗੁਰਮੁਖ ਪਸਰਿਆ ਸਭ ਸਾਰਾ ਗੁਰਮੁਖ ਹੋਵੇ ਸੋ ਸੱਚ ਬੂਝੇ ਹੋਮ ਸਬਦ ਸੱਚੇ ਸੁਖਦਾਏ ਗੁਰਮੁਖ ਜਾਤਾ ਗੁਰਮੁਖ ਕਰਮ ਵਿਦਾਤਾ ਜੋ ਵਿਚਾਰੇ ਗੁਰ ਸਬਦ ਵਿਚਾਤਾ ਗੁਰਮੁਖ ਮਰੇ ਨਾ ਜਨਮੇ ਗੁਰਮੁਖ ਗੁਰਮੁਖ ਸ਼ਬਦ ਸਮਾਹਾਏ ਗੁਰਮੁਖ ਨਾਮ ਸ਼ਬਦ ਸਲਾਹੇ ਗੁਰਮੁਖ ਉੱਚੇ ਬੇਪਰਵਾਏ ਏਕ ਨਾਮ ਯੁਗ ਏਕ ਨਾਮ ਯੁਗ ਚਾਰੋ ਦਾਰੇ ਸ਼ਬਦੇ ਨਾਮ ਵਿਸਾਹਾਏ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਦੇ ਨਾਮ ਵਸਾਏ ਗੁਰਮੁਖ ਹੋਵੇ ਸੋ ਨਾਮ ਬੂਜੇ ਕਾਟੇ ਤੁਰਨ ਦਫਾਏ ਗੁਰਮੁਖ ਉਪਜੇ ਸਤ ਸਮਾਵੇ ਨਾ ਮਰ ਜੰਮੇ ਨਾ ਜੋਨੀ ਪਾਵੇ ਗੁਰਮੁਖ ਸਦਾ ਰੇ ਰੰਗ ਰਾਤੇ ਅੰਦਰ ਲੈਂਦੇ ਲਾਹਾਏ ਗੁਰਮੁਖ ਭਤਕ ਸੋਏ ਦਰਬਾਰੇ ਸੱਚੀ ਬਾਣੀ ਸਬਦ ਸਵਾਰੇ ਅੰਦਰ ਗੁਣ ਗਾਵੇ ਦਿਨ ਰਾਤੀ ਸਹਿ ਸਿੱਧੀ ਕਰ ਜਹਾਏ ਸਗੋਂ ਪੂਰਾ ਸਬਦ ਸੁਣਾਏ ਅੰਦਰ ਭਤਕ ਰੋ ਲਿਵਲਾਏ ਹਰ ਗੁਣ ਗਾਵੇ ਸਦੀ ਨਿਰਮਲ ਨਿਰਮਲ ਗੁਣ ਪਰਸਾਏ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵੇਲੇ ਬੂਜੇ ਕੋਈ ਨਾਨਕ ਸੱਚ ਨਾਮ ਸਲਾਏ ਬਿਕਸੇ ਸੋ ਨਾਮ ਵੇ ਪ੍ਰਵਾਹੇ ਮਰੁ ਮਹੱਲਾ ਤੀਜਾ ਹਰਜੂ ਸੇਵੋ ਅਗਮ ਅਪਾਰਾ ਤਿਸਦਾ ਅੰਤ ਨਾ ਪਾਈਏ ਪਾਰਾ ਵਾਰਾ ਗੁਰਪ੍ਰਸਾਦ ਰਵਿਆ ਕੱਢਿਆ ਅੰਤ

ਪਾਏ ਪੂਰੇ ਸਤਿਗੁਰੂ ਬੁੱਝ ਬਜਾਇਆ ਹੁਕਮੇ ਸਭ ਜਤ ਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸ਼ਾਹ ਪਾਤਸ਼ਾਹੇ ਸੱਚਾ ਸਤਿਗੁਰ ਸ਼ਬਦ ਪਾਰਾ ਤੁਸੀਂ ਕੇ ਸ਼ਬਦ ਨਿਸਤਰੇ ਸੰਸਾਰ ਆਪ ਆਪੇ ਕਰਤਾ ਕਰਕਾ ਵੇਖੇ ਦੇਂਦੇ ਸਾਗਰਾਏ ਕੋਟਮ ਦੇ ਕਿਸੇ ਬਜਾਏ ਗੁਰੂ ਕੇ ਸ਼ਬਦ ਤੇ ਰੰਗਲਾ।

ਕੇ ਸਬਦ ਭਗਤ ਨਿਸਤਾਰਨ। ਮੇਰਾ ਪ੍ਰਭ ਸੱਚਾ ਸਦੀ ਸੱਚਾ ਸਿਸਾ ਪਤਸ਼ਾਹ ਸਿਧ ਭਗਤ ਸੱਚੇ ਤੇਰੇ ਮਨ ਭਾਵੇ ਦਰ ਕੀਰਤਨ ਕਰੋ ਗੁਰ ਸ਼ਬਦ ਸੁਹਾਏ ਸੱਚੀ ਬਾਣੀ ਅਨੰਦ ਗਾਵੇ ਨਿਰਧਨ ਕਾ ਨਾਮ ਵਸਾਹੇ ਜਿਨ ਆਪੇ ਮੇਲ ਵਿਛੋੜੇ ਅਵ ਨਾ ਹੀ ਗੁਰ ਕੇ ਸਬਦ ਸਦਾ ਸਲਾਹੇ ਸਰਨਾ ਸਿਧ ਏਕੋ ਸਾਹਿਬ ਸਬਦੇ ਨਾਮ ਸਲਾਹੇ ਬੇਨ ਤੁਧ ਸਬਦੇ ਤੁਨ ਕੋਈ ਨਾ ਜਾਣੀ ਤੁਧ ਆਪੇ ਕਦੀ ਕਤ ਖਾਣੀ ਆਪੇ ਸਤ ਸਾਹਿਬ ਗੁਰਦਾਤਾ ਹਰ ਨਾਮ ਜਪ ਸੰਭਾਏ ਤੂੰ ਆਪੇ ਕਰਤਾ ਕਾ ਸੱਜਣ ਹਾਰਾ ਆਪੇ ਲਿਖਿਆ ਕੋਈ ਨਾ ਮੇਟਣ ਹਾਰਾ ਗੁਰਮੁਖ ਨਾਮ ਦੇਵੇ ਤੂੰ ਆਪੇ ਸਹਿਜ ਗੁਣਤਨ ਜਾਤਾ ਹਾਏ ਭਗਤ ਸੱਚੇ ਤੇਰੇ ਦਰਬਾਰੇ ਸਾਦੇ ਸੇਵਨ ਭਾਏ ਸਾਦੇ ਸੇਵਨ ਭਾਏ ਪਿਆਰੇ ਨਾਨਕ ਨਾਮ ਰਿਦੇ ਬਰਾਗੀ ਨਾਮੇ ਕਾਰਜ ਸੋਹਾਏ ਮਾਰੂ ਮਹਲਾ ਤੀਜਾ ਮੇਰੇ ਪ੍ਰਭ ਸੱਚੇ ਖੇਲ ਰਚਾਇਆ ਕੋਈ ਨਾ ਕਿਸੀ ਜਿਹਾ ਪਾਇਆ ਆਪੇ ਫਰਕ ਘਿਰੇ ਵੇਖ ਵੇਖ ਵਿਕਸੇ ਸੱਚ ਸਬਰ ਦੇਈ ਮਾਹੇ ਬੱਜੇ ਪਾਉਣ ਤੈ ਆਪ ਜਾਵੇ ਸਿਵ ਸਕਤੀ ਦੇਈ ਮੈਂ ਪਾਵੇ ਗੁਰਪ੍ਰਸਾਦੀ ਉਲਟੂ ਹੋਵੇ ਗਿਆਨ ਰਤਨ ਸਵਤਾਏ ਅੰਧੇਰਾ ਚਾਨਣ ਆਪੇ ਕੀ ਆ ਇੱਕੋ ਵਰਤੇ ਆਪਣਾ ਪੀ ਆ ਗੁਰਪ੍ਰਸਾਦੀ ਆ ਪਛਾਣੇ ਕਮਲ ਵਿੱਚ ਸਿਰ ਬਤਾਏ ਆਪਣੇ ਦਾ ਗਹਿਣ ਗਤ ਆਪੇ ਜਾਣੇ ਹੋਰ ਲੋਕ ਸੁਣ ਸੁਣ ਆਖੋ ਗਾਣੇ ਗਿਆਨੀ ਹੋਵੇ ਸੁਖਮੁ ਬੂਜੇ ਸੱਚੀ ਸਿਰ ਸਲਾਹੇ ਦੇਹੀ ਅੰਦਰ ਵਸਤ ਪਾਰਾ ਆਪੇ ਕਪਟ ਕਮੇ ਖਲਾ ਬਣਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੇ ਤਿਸਨਾ ਗਣ ਬੁਝਾਏ ਸਭ ਦੇਹੀ ਅੰਦਰ ਪਾਏ ਵਿਲੇ ਕੋ ਗੁਰ ਸਦ ਬਜਾਏ ਅੰਦਰ ਖੋਜੇ ਸਦ ਸਲਾਏ ਬਾਹਰ ਕੇ ਜਾਏ ਬਚਾ ਕੇ ਸਦ ਕਿੰਨਾ ਆਇਆ ਗੁਰ ਕੇ ਸਬਦ ਅੰਮ੍ਰਿਤ ਪਿਆਏ ਅੰਮ੍ਰਿਤ ਪੀ ਅਮਰਾ ਪਦ ਪਾਏ ਮੋਏ ਦਰਗੇ ਪਦ ਹੋਏ ਗੁਰ ਕੇ ਸਬਦ ਸਤਾਏ ਅਪਜਾਣੇ ਸੋਬਰ ਸੋ ਸਭ ਗੁਣ ਜਾਣੇ ਗੁਰ ਕੇ ਸਬਦ ਹਰ ਨਾਮ ਖਾਣੇ ਅੰਦਰ ਨਾਮ ਰਤੇ ਸਦ ਰਾਤੀ ਰਾਤੀ ਮਾਇਆ ਮੋਹ ਚੁਕਾਏ ਗੁਰਸੇਵਾ ਤੇ ਸਭ ਕੁਛ ਪਾਏ ਹਮੇ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸਦਾਤਾ ਗੁਰ ਕੇ ਸਬਦ ਸੁਆਏ ਗੁਰ ਕੇ ਸਬਦ ਅੰਮ੍ਰਿਤੈ ਬਾਣੀ ਅੰਦਰ ਹਰ ਕਰ ਨਾਮ ਖਾਣੀ ਹਰ ਸੱਚਾ ਸਿਕਟ ਅੰਤਰ ਸੋ ਘਟ ਨਿਰਮਤਾਏ ਸਿਵ ਸੇਵੇ ਸਬਦ ਸਲਾਏ ਸਦਾ ਰੰਗ ਰਾਤੇ ਹਰ ਗੁਣ ਗਾਵੇ ਆਪੇ ਬਖਸ਼ੇ ਸਬਦ ਮਿਲਾਏ ਪਰਮ ਵਾਸ ਮਨਤਾਏ ਸਬਦੇ ਗਤ ਕਰਦੇ ਸਲਾਹੇ ਪ੍ਰਭ ਮੇਰੇ ਸਾਚੇ ਵੇ ਪਰਵਾਏ ਆਪੇ ਗੁਣਦਾਤਾ ਸਬਦ ਮਿਲਾਏ ਸਬਦੇ ਕਰਦਾਏ ਮਨ ਭੂਲਾ ਠਾਉ ਨਾ ਪਾਏ ਜੋ ਤੋ ਲਿਖਿਆ ਸੋ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੋਜੇ ਮਰਜਨ ਮੇ ਦੁੱਖ ਨਾ ਸਾਏ ਆਪੇ ਆਪ ਆਪ ਸਲਾਹੇ ਤੇਰੇ ਗੁਣ ਪ੍ਰਵੇ ਤੁਜੀ ਮਾਏ ਤੂੰ ਆਪਾ ਸੱਚਾ ਤੇਰੀ ਬਾਣੀ ਸੱਚੇ ਆਪ ਲਖਤਹਾਏ ਬਿਨ ਗੁਣਦਾਤੇ ਕੋਏ ਨਾ ਪਾਏ ਲਖੀ ਲਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਅੰਤਰ ਘਟੇ ਅੰਤਰ ਵਸਿਆ ਸਭ ਦੇ ਸੱਚ ਸਲਾਹੇ ਸੇ ਜਨ ਮਿਲੇ ਤੁਰੇ ਆਪ ਮਿਲਾਏ ਸੱਚੀ ਬਾਣੀ ਸ਼ਬਦ ਸੁਆਏ ਨਾਨਕ ਜਨ ਗੁਣ ਗਾਵੇ ਨਿ ਸਾਚੇ ਗੁਣ ਗਾਵੇ ਗੁਣੀ ਸਮਾਏ ਮਾਰੂ ਮਹੱਲਾ ਤੀਜਾ ਨਿਚਲ ਇੱਕ ਸੱਸ ਸੋਈ ਪੂਰੇ ਗੁਰਤੇ ਸੋਜੀ ਹੋਈ ਹਰਸ ਭੀਨੇ ਸਾ ਧਿਆਨ ਗੁਰਮਤਿ ਸੀਲ ਸੁਨਾਹਾਏ ਅੰਤਰ ਰੰਗ ਸਾਚ ਸਿਆਰਾ ਗੁਰ ਕੇ ਸ਼ਬਦ ਨਾਮ ਪਿਆਰਾ ਨੌ ਨਿਧ ਨਾਮ ਵਸਿਆ ਘਟੇ ਅੰਤਰ ਛੋਡਿਆ ਮਾਇਆ ਕਾਲਾਏ ਰਹੀਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੀ ਇੱਕ ਨਾ ਹੋਈ ਇੱਕ ਧਿਆਵੇ ਸਤਸੁਖ ਪਾਏ ਨਿਚਰ ਰਾਜਿਤ ਨਾ ਆਏ ਆਵਣ ਜਾਣਾ ਰੇ ਨ ਕੋਈ ਜੰਮਣ ਮਨ ਨ ਤਿਸਦੇ ਹੋਈ ਗੁਰਮੁਖ ਸੱਚਾ ਸਦਾ ਧਿਆਵੋ ਗਤ ਮੁਕਤ ਤਿਸੇ ਤੇ ਪਾਏ ਸੱਚ ਸੰਜਮ ਸਤਗੁਰ ਦੁਆਰੇ ਹੋਮੇ ਕੋ ਸਭ ਨਿਵਾਰੇ ਸਗੋ ਸੇਵਾ ਸੁਖ ਪਾਈਏ ਸੀਲ ਸੰਤੋਖ ਸਬਤਾਏ ਹਮੇ ਮੋਹ ਹਮੇ ਸੰਸਾਰਾ ਸਭ ਜਗ ਜਨ ਸੇ ਨਾਮ ਸਾਰਾ ਬਿਨ ਸਕੋ ਸੇਵੇ ਨਾ ਨਾ ਪਾਈਏ ਨਾਮ ਜਗ ਲਾਹੇ ਸੱਚਾ ਅਮਰ ਸ਼ਬਦ ਸੁਆਇਆ ਪੰਜ ਸਬਦ ਮਿਲ ਵਾਜਾ ਵਾਇਆ ਸੱਚਾ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸਬਦੇ ਕਾਰਜ ਕਿਹਾ ਹੈ ਕਿਨਮੇ ਹੱਸੇ ਕਿਨਮੇ ਰੋਵੇ ਦੂਜੀ ਦੁਰਮਤ ਕਾਰਜ ਨਾ ਹੋਵੇ ਸੰਜੋਗ ਵਿਜੋਗ ਕਰਤੇ ਲਿਖ ਪਾਏ ਕਿਰਤਨ ਚੱਲੇ ਚਲਾਹਾ ਹੇ ਜੀਨ ਮੁਕਤ ਗੁਰਸ਼ਬਦ ਕਮਾਏ ਹਰਸ਼ਵਾਦਮਾਏ ਗੁਰ ਕਿਰਪਾ ਤੇ ਮਿਲੇ ਵਡਿਆਏ ਹੋਮੇ ਮੋਰੋਗਨਤਾਏ ਰਸ ਕਸ ਖਾਏ ਪਿੰਡ ਵਧਾਏ ਪੇ ਘਰੇ ਗੁਰਸ਼ਬਦ ਨਾ ਕਮਾਏ ਅੰਤਰ ਰੋਗ ਮਾਂ ਦੁੱਖ ਪਾਰੀ ਬਿਸਤਾ ਮਾਏ ਸਮਾਹਾਏ ਬਿਦ ਪੜੇ ਮੈਂ ਬਦ ਬਖਾਣੇ ਕਟਮੇ ਬ੍ਰਹਮ ਤਿਸ ਸ਼ਬਦ ਨ ਪਛਾਣੇ ਹੋਰ ਗੁਰਮੁਖ ਹੋਵੇ ਜੋ ਤਤ ਮਿਲੋਵੇ ਰਸਾ ਰਸ ਪਤਾਏ ਕਰਵਤ ਛੋਡੇ ਨ ਬਾਹਰ ਨਾ ਪਤਾਵੇ।

ਮਨੁੱਖ ਕੰਧੇ ਸਾਧ ਨਾ ਪਾਵੇ। ਅਨਰ ਸਤੀ ਰੇ ਰਸਨਾ ਫੀਕੀ ਬੋਲੇ ਹਰ ਸਮੂਲ ਨ ਤਾਹਾਏ। ਹੁਕਮ ਮਨਮੁਖ ਦੇਹੀ ਪਰਮ ਪਤਾਰੋ, ਗੁਰਮਤ ਮਰੇ ਨਿਤ ਹੋਏ ਖੁਆਰੋ। ਕਾਮ ਕੁਰ ਮਨ ਦੂਜੇ ਲਾਇਆ, ਸੁਪਨੇ ਸੁਖਨਾ ਤਾਹਾਏ। ਕੰਚਾ ਦੇਹੀ ਸਬਦ ਪਤਾਰੋ, ਅੰਦਰ ਭੋਗੇ ਭੋਗਰ ਸਿਉ ਪਿਆਰੋ। ਮਹਿਲਾ ਅੰਦਰ ਗੈਲ ਮਹਿਲ ਪਾਵੇ, ਗੁਣ ਪਾਣਾ ਕੁਜ ਸਮਾਏ। ਆਪੇ ਦੇਵੇ ਦੇਵਨਹਾਰਾ, ਤਿਸ ਜਾਗੇ ਨੇ ਕਿਸੇ ਕਾ ਚਾਰਾ। ਆਪੇ ਬਖਸ਼ ਸਬਦ ਮਿਲਾਏ, ਤਿਸ ਕਾ ਸਬਦ ਥਾਏ। ਜੀਵ ਪਿੰਡ ਸਭੇ ਤਿਸ ਕੇਰਾ, ਸੱਚਾ ਸਾਹਿਬ ਠਾਕਰ ਮੇਰਾ। ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹੇ। ਮਾਰੂ ਮਹੱਲਾ ਤੀਜਾ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਅਪਾਰ, ਗੁਰਮੁਖ ਘਰ ਕਰੇ ਪ੍ਰਭਾਵੇ। ਗੁਰਮੁਖ ਪੂਰਾ ਪਾਏ ਦਾ, ਗੁਰਮੁਖ ਉਲਟ ਪਰਾਵੇ, ਗੁਰਮੁਖ ਬਾਣੀ ਨਾਦ ਵਜਾਵੇ। ਗੁਰਮੁਖ ਸੱਚ ਰਤੇ ਬਰਾਗੇ, ਨਿਸ਼ਕ ਵਾਸਾ ਪਾਏ ਦਾ। ਗੁਰ ਕੀ ਸਾਖੀ ਅੰਮ੍ਰਿਤ ਪਾਕੀ, ਸੱਚੇ ਸਬਦੇ ਸੱਚ ਸਵਾਕੀ। ਸਤਾ ਸੱਚ ਰੰਗ ਰਾਤਾ, ਮਨ ਮੇਰਾ ਸੱਚੇ ਸੱਚ ਸਮਾਏ ਦਾ। ਗੁਰਮੁਖ ਨਿਰਮਲ ਸੁਤ ਸਰਨਾਵੇ, ਮਹਿਲਾ ਲਾਗੇ ਸੱਚ ਸਮਾਵੇ। ਸੱਚੋ ਸੱਚ ਸਮਾਵੇ ਸਾਦੀ, ਸੱਚੀ ਭਗਤ ਡਾਏ ਦਾ। ਗੁਰਮੁਖ ਸੱਚ ਬਹਿਣੀ, ਗੁਰਮੁਖ ਸੱਚ ਬਹਿਣੀ ਨੈਣੀ। ਗੁਰਮੁਖ ਸੱਚ ਕਮਾਵੇ ਕਰਨੀ।

ਨਾਮ ਸਾਲਿਵ ਲਾਏ ਜੋ ਤੇ ਭਾਵੇ ਸੋਏ ਕਰਸੀ ਜੋ ਸੱਚੇ ਮਨ ਭਾਏ ਦਾ ਜਾਤਸ ਭਾਵੇ ਸਤਿਗੁਰ ਮਿਲਾਏ ਜਾਤ ਭਾਵੇ ਤਾਂ ਮਨ ਵਸਾਏ ਆਪਣੇ ਭਾਣੇ ਸਰ ਰਾਤਾ ਭਾਣੇ ਮਨ ਵਸਾਏ ਦਾ ਮਨ ਕਰਮ ਕਰੇ ਜੋ ਸੀਜੇ ਬਹੁਤੇ ਭੇ ਕਰੇ ਨੀ ਬੀਜੇ ਵਿਖਿਆ ਰਾਤੇ ਦੁੱਖ ਕਮਾਵੇ ਦੁੱਖੇ ਦੁੱਖ ਸਮਾਈ ਦਾ ਗੁਰਮੋਹੇ ਸੁਖ ਕਮਾਏ ਮਨ ਜੀਵਨ ਕੀ ਸੋਜੀ ਪਾਏ।

ਸੱਚੇ ਮਿਲ ਪ੍ਰੀਤਮ ਸੁਖ ਪਾਏ ਦਾ ਕਾਇਆ ਹਰ ਮੰਦਰ ਹਰ ਆਪ ਨੂੰ ਵਸਵਾਰੇ ਜਿਸ ਵਿੱਚ ਹਰ ਜੀਵ ਵਸੇ ਮਰਾਰੇ ਗੁਰ ਕੇ ਸਤ ਬਣਜਨ ਵਪਾਰੀ ਨਦਰੀ ਆਪ ਮਿਲਾਏ ਦਾ ਸੋ ਸੁਚਾ ਜੇ ਕ੍ਰੋਧ ਨਿਵਾਰੇ ਸਭ ਦੇ ਬੁਝੇ ਆਪ ਸਵਾਰੇ ਆਪੇ ਘਰੇ ਕਰਾਵੇ ਕਰਤਾ ਆਪੇ ਮਨ ਵਸਾਏ ਦਾ ਨਿਰਮਲ ਭਗਤ ਹੈ ਨਿਰਾਲੀ ਮੰਤਨ ਧੋਵੇ ਮੰਤਨ ਧੋਵੇ ਸਬਦ ਵਿਚਾਰੀ ਅੰਦਰ ਸਧਾਰੇ ਨਰਾਤਾ ਕਰ ਕਿਰਪਾ ਭਗਤ ਕਰਾਏ ਦਾ ਇਸ ਮਨ ਮੰਦਰ ਮੈਂ ਮਨੁਆ ਤਾਵੇ ਸੁਖ ਪੱਲਰ ਤਿਆਗ ਮਾਂ ਦੁਖ ਪਾਵੇ ਬਿਨ ਸਗ ਪਿੱਟੇ ਠਾਉ ਨਾ ਪਾਵੇ ਆਪੇ ਖੇਲ ਕਰਾਏ ਦਾ ਆਪਰੰਪਰੇ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਘਰ ਕਰੇ ਵਿਚਾਰਾ ਆਪੇ ਬਖਸ਼ ਮਿਲਾਏ ਦਾ ਆਪੇ ਸਗੋ ਮੇਲੇ ਪੂਰਾ ਸੱਚੇ ਸਬਦ ਮਹਾਂਬਲ ਸੂਰਾ ਆਪੇ ਮੇਲੇ ਦੇ ਵਡਿਆਏ ਸੱਚੇ ਸਿਉਂ ਚਿਤਨ ਆਏ ਦਾ ਕਰੀ ਅੰਦਰ ਸੱਚਾ ਸੋਏ ਗੁਰਮ ਮੇਲਾ ਬੂਝੇ ਕੋਈ ਨਾਮ ਨਿਧਾਨ ਵਸਿਆ ਕਰੇ ਅੰਤਰ ਰਸਣਾ ਨਾਮ ਤੇ ਆਏ ਦਾ ਦਸੰਤਰ ਭਵੇ ਅੰਤਰ ਨਹੀਂ ਪਾਲੇ ਮਾਇਆ ਮੋਹ ਬੱਦਾ ਜਮਕਾਲੇ ਜਮਕੀ ਫਾਸੀ ਗੁਮਨਾ ਟੁੱਟੇ ਦੂਜੇ ਭੈ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾ ਜਬਲਾ ਗੁਰ ਕਾ ਸਬਦ ਨਾ ਕਮਾਹੀ ਗੁਰ

ਸੱਚੇ ਸ਼ਬਦ ਮਿਲਾਏ ਦਾ ਪੌਣ ਪਾਣੀ ਹੈ ਬਿਸਾਂਤਰ ਮਾਇਆ ਮੋਹ ਵਰਤੇ ਸਵਿਆਂਤਰ ਜਿਨ ਕੀਤੇ ਸਤਿ ਸੇ ਪਛਾਣੇ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹ ਗਰਭ ਵਿਆਪੇ ਹੁੰਮੇ ਹੋਏ ਰਹੇ ਆਪੇ ਜਿਮਕਾਲੇ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏ ਦਾ ਜਿਨ ਪਾਏ ਸੋਭਿਤ ਜਾਣੇ ਗੁਰਮੁਖ ਦੇਵੇ ਸਬਦ ਪਛਾਣੇ ਨਾਨਕ ਦਾਸ ਕਰੇ ਬਿਨੰਤੀ ਸੱਚ ਨਾਮ ਚਿਤਲਾਏ ਦਾ ਮਾਰੋ ਮਹਲਾ ਤੀਜਾ ਜਗਾਤ ਅਧਿਆਪਤ ਦਾਤਾ ਪੂਰੇ ਕੁਰਕੇ ਸ਼ਬਦ ਪਛਾਤਾ ਤੁਨੋ ਸੇ ਤੁਝੇ ਸਮਾਵੇ ਤੂੰ ਆਪੇ ਮੇਲ ਮਿਲਾਏ ਦਾ ਆਪ ਅਗਮ ਗੋਚਰ ਕਿਮਤ ਨੇ ਪਾਏ ਜੀ ਜਦ ਤੇਰੀ ਸੁਣਾਏ ਜੀ ਤੂੰ ਭਾਵੇ ਤਿਵੇ ਚਲਾਵੇ ਤੂੰ ਆਪੇ ਮਾਰ ਪਾਏ ਦਾ ਹੈਪੀ ਸੱਚਾ ਹੋਸੀ ਸੋਈ ਆਪੇ ਸਾਜੇ ਅਵਨ ਕੋਏ ਸਭਨਾ ਸਾ ਤੂੰ ਆਪੇ ਮਾਰਗ ਪਾਈ ਦਾ ਹੈਪੀ ਸੱਚਾ ਹੋਸੀ ਸੋਈ ਹੋਏ ਆਪੇ ਸਾਜੇ ਅਵਨ ਕੋਈ ਸਭਨਾ ਸਾਰ ਘਰੇ ਸਦਾਤਾ ਆਪੇ ਮਾਰ ਪਛਾਏ ਦਾ ਅਗਮ ਗੋਚਰ ਰਖਨਾ ਅਗਮ ਗੋਚਰ ਰਖਾ ਪਾਰਾ ਕੋਏ ਨਾ ਜਾਣੇ ਤੇਰਾ ਕੋਈ ਨਾ ਜਾਣੇ ਤੇਰਾ ਪਰਿਵਾਰ ਆਪਣਾ ਪਛਾਣੇ ਆਪੇ ਗੁਰਮਤੀ ਆਪ ਜਾਏ ਦਾ ਪਤਾਲਪੁਰੀਆਂ ਲੋਭ ਕਾਰਾ ਤਿਸੇ ਵਰਤੇ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਡਾਏ ਹੁਕਮ ਮੇਲ ਮਿਲਾਏ ਦਾ ਹੁਕਮ ਪੂਜੇ ਸੋ ਹੁਕਮ ਸਲਾਏ ਹੁਕਮ ਕੋਚੇ ਬੇਪਰਵਾਏ ਜੇ ਹਿੰਮਤ ਦੇਈ ਤੇਜ਼ ਹੋਵੇ ਤੂੰ ਆਪੇ ਸ਼ਬਦ ਬਜਾਏ ਦਾ ਅੰਧਨਾਰ ਜਾਂ ਸਿੱਧੀ ਜਾਏ ਪ੍ਰਣ ਦਿਸ ਦੋਏ ਸਾਕੀ ਆਏ ਮਨੁਗੰਧ ਨਾ ਚੇਤੇ ਮੂੜੇ ਸਿਰ ਉੱਪਰ ਕਾਲ ਰੁਆਏ ਦਾ ਮੰਤਰ ਸੀਤ ਚੰਨੀ ਲਾਗਾ ਅੰਤਰ ਭਰਮ ਗਿਆ ਭਿਆ ਗਿਆ ਪਾਗਾ ਸਦਾ ਆਨੰਦ ਸੱਚੇ ਗੁਣ ਗਾਵੇ ਸੱਚ ਬਾਣੀ ਬੋਲਾਏ ਦਾ ਜੰਤੂ ਜਾਤਾ ਕਰਮ ਵਿਦਾਤਾ ਪੂਰੇ ਭਗ ਗੁਰਸ਼ਬਦ ਪਛਾਤਾ ਜਦ ਪਤ ਸੱਚ ਸੱਚਾ ਸੋਈ ਹੋਮੇ ਮਾਰ ਮਿਲਾਏ ਦਾ ਬਨ ਕਠੋਰ ਦੂਜੇ ਪਾਏ ਪੁਲਾਗਾ ਭਰਮੇ ਭੁਲੇ ਫਿਰੇ ਪਾਗਾ ਕਰਮ ਹੋਵੇ ਤਾਂ ਸਗੁਰੂ ਸੇਵੇ ਸਹਿਜੇ ਸੁਖ ਪਾਏ ਦਾ ਲੱਖ ਚੁਰਾਸੀ ਆਪ ਪਾਏ ਜਨਮ ਮਾਨਸ ਜਨਮ ਗੁਰ ਭਗਤ ਦੜਾਏ ਬਿਨ ਭਗਤੀ ਬਿਸਟਾ ਵਿੱਚ ਬਾਸਾ ਬਿਸਟਾ ਵਿੱਚ ਫਿਰ ਪਾਏ ਦਾ ਕਰਮ ਹੋਵੇ ਤਾਂ ਗੁਰੂ ਭਗਤ ਦੜਾਏ ਬਿਨ ਕਰਮਾ ਕਿਉਂ ਪਾਈਏ ਜਾ ਪਾਇਆ ਜਾਏ ਆਪੇ ਕਰੇ ਕਰਾਵੇ ਕਰਤਾ ਜੋ ਪਾਵੇ ਤਿਵੇ ਚਲਾਏ ਦਾ ਸਿਮਰਸਾ ਜਾਣੇ ਮੂਰਖਾਂ ਦਾ ਤਤ ਨ ਪਛਾਣੇ ਆਪੇ ਕਰੇ ਕਰਾਵੇ ਕਰਤਾ ਆਪੇ ਭਰਮ ਬੁਲਾਏ ਦਾ ਸਭ ਕੁਝ ਆਪੇ ਆਪ ਕਰਾਏ ਸਭ ਕੁਝ ਆਪਣੇ ਆਪ ਕਰਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਥਾਪ ਥਾਪੇ ਵੇਖੇ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਘਰ ਗੰਭੀਰਾ ਸਦਾ ਸਲਾਈ ਦਾ ਮੰਦੀਰਾ ਅਗਮ ਗੋਚਰ ਕੀਮਤ ਨੇ ਪਾਏ ਗੁਰਮੁਖ ਮਨ ਵਸਾਏ ਦਾ ਆਪ ਨਿਰਾਲ ਮੋਹਰ ਤੰਦੇ ਲੋਏ ਗੁਰਪ੍ਰਸਾਦੀ ਬੂਝੇ ਕੋਈ ਨਾਨਕ ਨਾਮ ਵਸੇ ਘਟੇ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹਲਾ ਤੀਜਾ ਜੁਗ ਸ਼ਕਤੀ ਕੀਓ ਗੁਬਾਰਾ ਕੀਓ ਗੁਬਾਰਾ ਤੂੰ ਆਪੇ ਜਾਣੇ ਸਿਰਜਣ ਹਾਰ ਹੋਰ ਕਿਆ ਕੋ ਕਹਿ ਕੇ ਆ ਕੋ ਖਾਣੇ ਤੂੰ ਆਪੇ ਕਿਵੇਂ ਦਪਾਏ ਦਾ ਓਂਕਾਰ ਸਭ ਸਿਰਜ ਪਾਏ ਸਭ ਖੇਲ ਤਮਾਸ਼ਾ ਤੇਰੇ ਵਡਿਆਈ ਆਪੇ ਵੇਖ ਕਰੇ ਸੱਚ ਆਪੇ ਭੰਨ ਕਢਾਏ ਦਾ ਬਾਜੀ ਕਰ ਇੱਕ ਬਾਜੀ ਪਾਈ ਪੂਰੇ ਗੁਰਤੇ ਨਦਰੀ ਆਈ ਸਦਾ ਲਿਪਤ ਰਹੇ ਗੁਰਸਬ ਦੀ ਸੱਚੇ ਸਿਉ ਜਿਦਲਾਏ ਦਾ ਬਾਜੇ ਬਾਜੇ ਤੁਨਾ ਕਾਰਾ ਆਪ ਵਜਾਵੇ ਵਜਾਵਣ ਹਾਰਾ ਕਟਕਟ ਪਾਉਣ ਵਹੇ ਇੱਕ ਰੰਗੀ ਮਿਲ ਪਵਣੇ ਸਭ ਵਜਾਏ ਦਾ ਕਰਤਾ ਕਰੇ ਸੋਨੇ ਚਲੋਵੇ ਗੁਰ ਕੇ ਸਭ ਦੇ ਹੋਮੇ ਖੋਵੇ ਗੁਰਪ੍ਰਸਾਦੀ ਕਿਸੇ ਦੇ ਵੜਿਆਏ ਨਾਮੋ ਨਾਮ ਧਿਆਏ ਦਾ ਗੁਰਸੇਵੇ ਜੇਵੜੋ ਲਾਹਾ ਨਾਏ ਨਾਮਨ ਵਸੇ ਨਾਮੋ ਸਲਾਏ ਨਾਮੋ ਨਾਮ ਸਾਸੁਖ ਦਾਤਾ ਨਾਮੋ ਲਾਹਾ ਪਾਏ ਦਾ ਬੇਨਾਮੇ ਸੁਖ ਸਭ ਸੰਸਾਰਾ ਬੋ ਕਰਮ ਕਮਾਵੇ ਬਦੇ ਵਿਕਾਰਾ ਨਾਮ ਨਾ ਸੇਵੇ ਕਿਉਂ ਸੁਖ ਪਾਈਏ ਬੇਨਾਮੇ ਦੁੱਖ ਪਾਏ ਦਾ ਆਪ ਕਰੇ ਤੇ ਆਪ ਕਰਾਵੇ ਗੁਰਪ੍ਰਸਾਦੀ ਕਿਸੇ ਬਜਾਏ ਗੁਰਮੋਹ ਹੋਵੇ ਸੇ ਬੰਧਨ ਤੋੜੇ ਮੁਕਤੀ ਕੇ ਗੁਰ ਪਾਏ ਦਾ ਗਣਤ ਗਣੇ ਜੇ ਜਲੇ ਸੰਸਾਰਾ ਸਸਾ ਮੂਲ ਚੁੱਕੇ ਵਿਕਾਰਾ ਗੁਰਮੁਖ ਹੋਵੇ ਤੋ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਸੋ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਏ ਰੰਗਰਾਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪਤ ਸੰਜਮ ਨਾਮ ਪਿਆਰਾ ਕਿਲੋ ਕਾਟੇ ਕਾਟਣ ਹਾਰ ਹਰ ਕੇ ਨਾਮ ਤਨ ਮਨ ਸੀਤਲ ਹੋਆ ਸਹਿਜੇ ਸਹਿਜ ਸਮਾਈ ਦਾ ਅੰਤਰ ਲੋ ਮਨ ਮੇਲਾ ਮਲ ਲਾਏ ਮੇਲੇ ਕਰਮ ਘਰੇ ਦੁਖ ਪਾਏ ਕੂੜੋ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੁਮਨ ਵਸਾਏ ਗੁਰਪ੍ਰਸਾਦੀ ਸਹਿਜਾ ਜਾ ਸੱਸਾ ਜਾਏ ਗੁਰ ਕੇ ਪਾਣੇ ਚਲ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਅਪਸਰੰਦਾ ਸੱਚਾ ਸੋਈ ਆਪ ਪਾਏ ਖਪਾਵੇ ਸੋਈ ਗੁਰਮੁਖ ਹੋਵੇ ਸੋ ਸਾਸ ਲਾਏ ਮੈਂ ਸੱਚੇ ਸੁਖ ਪਾਏ ਦਾ
ਅਨੇਕ ਯਤਨ ਕਰੇ ਇੰਦਰੀ ਵਸਨ ਹੋਈ ਕਾਮ ਕ੍ਰੋਧ ਜਲੇ ਸਖੋਏ ਸਰਗੋ ਸੇ ਮਨ ਵਸੇ ਆਵੇ ਮਨ ਮਾਰੇ ਮਨੇ ਮਸਮਾਏ ਦਾ ਮੇਰਾ ਤੇਰਾ ਤੁਧ ਆਪੇ ਕੀਆ ਸਭ ਤੇਰੇ ਜਤ ਤੇਰੇ ਸਭ ਜੀਆ ਨਾਨਕ ਨਾਮ ਸਮਾਲ ਸਦਾ ਤੋ ਗੁਰਮਤੇ ਮਨ ਵਸਾਏ ਦਾ ਮਾਰੋ ਮਹਲਾ ਤੀਜਾ ਹਰਜੋ ਦਾਤਾ ਗੁਮਤਾ ਉਸ ਤਿਲ ਨ ਤਮਾਏ ਬੇਪਰਵਾਹ ਜਿਸ ਨੂੰ ਆਪਣ ਸਕੇ ਕੋਈ ਆਪੇ ਮੇਲ ਮਿਲਾਏ ਦਾ ਜੋ ਕੁਛ ਕਰੇ ਸੋ ਨਿਚੋ ਹੋਏ ਤਿਸ ਬਿਨ ਦਾਤਾ ਵਨਾ ਕੋਈ ਜਿਸ ਨੂੰ ਨਾਮ ਧੰਨ ਕਰੇ ਸੋ ਪਾਏ ਗੁਰਸਾਹਿਬ ਦੀ ਮੇਲ ਆਏ ਦਾ ਚੌਦੇ ਪਵਨ ਤੇਰੇ ਹਟਨਾਲੇ ਸਗੋ ਦਿਖਾਏ ਅੰਤਰ ਨਾਲੇ ਨਾਮੇ ਕਾ ਵਪਾਰੀ ਹੋਵੇ ਗੁਰਸਾਹਿਬ ਜੀ ਕੇ ਖਪਾਏ ਦਾ ਸਤਿਗੁਰ ਸੇਵੇ ਸਹਿਜ ਨੰਦਾ ਹਿਰਦੇ ਆਏ ਬੁੱਠਾ ਗੋਬਿੰਦਾ ਸਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏ ਦਾ ਸਤਿਗੁਰ ਤੇ ਵਿਛੜੇ ਦੇ ਤਿੰਨੀ ਦੁੱਖ ਪਾਇਆ ਅੰਦਰ ਮਾਰੀਏ ਦੁੱਖ ਸਵਾਇਆ ਮੱਥੇ ਕਾਲੇ ਮੈਲ ਨਾ ਪਾਵੇ ਦੁਖੀ ਵਿੱਚ ਦੁੱਖ ਪਾਏ ਦਾ ਸਗੋ ਸੇ ਮਿਟਭਾਗੀ ਸਹਿਜ ਪਾਏ ਸੱਚੀ ਲਵਲਾਗੀ ਸੱਚੋ ਸੱਚ ਕਮਾਵੇ ਸਾਦੀ ਸੱਚੇ ਮੇਲ ਮਿਲਾਏ ਦਾ ਜਿਸ ਨੂੰ ਸਪਾਏ ਤਦ ਸੱਚ ਭਰਮ ਚੁਕਾਏ ਸੱਚ ਸੱਚੇ ਆਪੇ ਦਾਤਾ ਜਿਸ ਦੇਵੇ ਸੋ ਸੱਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਏ ਜਿਸ ਨੂੰ ਆਪ ਬਜਾਵੇ ਬੁੱਝੇ ਕੋਈ ਆਪੇ ਬਖਸ਼ੇ ਦੇਵੜੇ ਆਈ ਆਪੇ ਮੇਲ ਮਿਲਾਏ ਦਾ ਹੁਮੇ ਕਰਦਿਆਂ ਜਨਮ ਗਵਾਇਆ ਅੱਗੇ ਮੂੰਹ ਨਾ ਚੁੱਕੇ ਮਾਇਆ ਅੱਗੇ ਜਮਕਾਲ ਲੇਖਾ ਲੇਵੇ ਤਿਉਂ ਤਿਲ ਪਾਣੀ ਕਿੜਾਏ ਦਾ ਪੂਰੇ ਭਗੁਰ ਸੇਵਾ ਹੋਏ ਨਦ ਕਰਤਾ ਸੇਵੇ ਕੋਈ ਜਮਕਾਲ ਤਸਨੇ ਨਾ ਆਵੇ ਮਹਿਲ ਸੱਚ ਸੁਖ ਪਾਏ ਦਾ ਤਿੰਨ ਸੁਖ ਪਾਇਆ ਜੋਤ ਪਾਏ ਪੂਰੇ ਭਗੁਰ ਸੇਵਾ ਲਾਏ ਤੇਰੇ ਹੱਥ ਹੈ ਸਬੜੇ ਆਏ ਜਿਸ ਦੇਵੇ ਸੋ ਪਾਏ ਦਾ ਅੰਦਰ ਪ੍ਰਕਾਸ਼ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਜਾਏ ਗਿਆਨ ਰਤਨ ਸਾਕਰ ਚਾਨਣਾ ਗਿਆਨ ਅੰਧੇਰ ਗਵਾਏ ਦਾ ਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਣੀ ਡੁੰਬੂਏ ਪਾਗੇ ਚਲਦਿਆਂ ਕਰ ਦਰ ਨਦਨਾ ਆਵੇ ਜਮ ਦਰਬਾਦਾ ਦੁੱਖ ਪਾਏ ਦਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵੇ ਤਿਸ ਮੇਲੇ ਵੜਿਆਏ ਦਰ ਸੱਚੇ ਸੁਭਾ ਪਾਏ ਦਾ ਸਤਿਗੁਰ ਨੂੰ ਸੇਵੇ ਤੁਸੀਂ ਆਪ ਮਿਲਾਵੇ ਮਮਤਾ ਘਰ ਸਜੇ ਬੁਲਾਏ ਸਦਾ ਸੱਚ ਵਣਜੇ ਭਾਰੀ ਨਾਮੋ ਲਾ ਪਾਏ ਦਾ ਆਪੇ ਕਰੇ ਕਰਾਵੇ ਕਰਤਾ ਸਬਦ ਮਰੇ ਸੋ ਜੋਨੀ ਜਨ ਮੁਕਤਾ ਨਾਨਕ ਨਾਮ ਵਸੇ ਮਨੰਤਰ ਨਾਮੋ ਨਾਮ ਧਿਆਏ ਦਾ ਮਾਰੂ ਮਹੱਲਾ ਤੀਜਾ ਜਦ ਕਰਨ ਸੁਕਰ ਪਾਇਆ ਪਾਣੇ ਵਿੱਚ ਗੋਬਰ ਲਾਇਆ ਪਾਣਾ ਮੰਨੇ ਸੁਖ ਪਾਏ ਪਾਣੇ ਵਿੱਚ ਸੁਖ ਪਾਏ ਦਾ

ਭਾਣਾ ਭਾਵੇ ਸੋ ਤੁਜੇ ਸਮਾਏ ਭਾਣੇ ਵਿੱਚ ਵੱਡੇ ਵਡਿਆਏ ਭਾਣਾ ਕਿਸੇ ਕਰਾਏ ਦਾ ਜਤ ਭਾਵੇ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਹਾਡੇ ਆਪਣੇ ਭਾਣੇ ਸਬਜ਼ ਪਾਏ ਜਿਸਨੂੰ ਭਾਣਾ ਦੇ ਜਿਸ ਭਾਏ ਦਾ ਗੁਮਨਮੁਖ ਅੰਧ ਘਰੇ ਚਤਰਾਈ ਭਾਣਾ ਨਾ ਮੰਨੇ ਬੋਧਕ ਪਾਈ ਭਰਮੇ ਭੁਲਾਵੇ ਜਾਵੇ ਕਰ ਮਹਿਲ ਨ ਕਬੂ ਪਾਏ ਦਾ ਸਗੋ ਸੇਵੇ ਦੇ ਵਡਿਆਈ ਸਤਿਗੁਰ ਕੀ ਸੇਵਾ ਤੁਰ ਫਰਮਾਏ ਸਗੋ ਸੇਵਤ ਨਾਮ ਪਾਏ ਨਾਮੇ ਸੁਖ ਪਾਏ ਦਾ ਸਭ ਨਾਮੋ ਪੁਜੇ ਨਾਮੋ ਛੇਜੇ ਗੁਰ ਕਿਰਪਾ ਤੇ ਮੰਤਨ ਪੀਜੇ ਰਸਨ ਨਾਮ ਤਿਆਵੇ ਰਸ ਪੀਜੇ ਰਸੀ ਤੇ ਰਸ ਪਾਏ ਦਾ ਮਹੱਲੇ ਅੰਦਰ ਮਹਿਲ ਕੋ ਪਾਏ ਗੁਰਕੇ ਸ਼ਬਦ ਸੱਚ ਦਲਾਏ ਜਿਸਨੂੰ ਸੱਚ ਦੇ ਸੋਏ ਸੱਚ ਪਾਏ ਸੱਚੇ ਸੱਚ ਮਲਾਏ ਦਾ ਨਾ ਵਿਸਾਰ ਮੰਤਨ ਦੁਖ ਪਾਇਆ ਮਹਾ ਮਾਇਆ ਮੋਹ ਸਭ ਰੋਗ ਪਾਇਆ ਬਿਨ ਨਾਵੇ ਤਨ ਮੰਤਨ ਹੈ ਕੁਸ਼ਟੀ ਨਰਕੇ ਵਾਸਾ ਪਾਏ ਦਾ ਨਾਮੇ ਰਤ ਨਿਰਮਲ ਦਿਆ ਨਿਮਾ ਸੁਖ ਦਿਆ ਨਾਮ ਸਲਾਹ ਸੁਖ ਪਾਇਆ ਨਿਰਕ ਵਾਸਾ ਪਾਏ ਦਾ ਸਭ ਕੋ ਵਣਜ ਕਰੇ ਵਪਾਰਾ ਬਿਨ ਨਾਵੇ ਸਭ ਟੁੱਟਣ ਸਾਰਾ ਨਾ ਗੋ ਆਇਆ ਨਾ ਗੋ ਜਾਸੀ ਬਿਨ ਨਾਵੇ ਦੁਖ ਪਾਏ ਦਾ ਜਿਸਨੂੰ ਨਾਮ ਦੇ ਸੋ ਪਾਏ ਗੁਰਕੇ ਸਭ ਦੇ ਮਨ ਵਸਾਏ ਗੁਰਕੇ ਪਾਤੇ ਨਾਮ ਵਸਿਆ ਕਰੇ ਅੰਤਰ ਨਾਮੋ ਨਾਮ ਦਿਆਏ ਦਾ ਨਾਵੇਂ ਨੂੰ ਲੋਚੇ ਜੀਤੀ ਸਵ ਆਈ ਨਾਉ ਤਿੰਨ ਮਿਲੇ ਤੁਰਪੁਰ ਕੁਮਾਏ ਜਿੰਨੀ ਨਾਉ ਪਾਇਆ ਸਿਵਟ ਪਾਗੀ ਗੁਰਕੇ ਸਦ ਮਿਲਾਏ ਦਾ ਕਾਇਆ ਕੁਟਾ ਤਾ ਪਾਰਾ ਜਿਸ ਵਿੱਚ ਬਹੇ ਪ੍ਰਭ ਕਰੇ ਵਿਚਾਰਾ ਸਚ ਨਿਉ ਸੁਚ ਪਾਰਾ ਨਿਚ ਵਾਸਾ ਪਾਏ ਦਾ ਅੰਤਰ ਕਰ ਬੰਕੇ ਥਾਨ ਸੁਆਇਆ ਗੁਰੂ ਵੇਲੇ ਕਿਨੇ ਥਾਨ ਪਾਇਆ ਇਤ ਸਾਥ ਨਿਵੇਸ ਲਾਏ ਸੱਚੇ ਰਵ ਸੱਚਾ ਮਨ ਵਸਾਏ ਦਾ ਮੇਰੇ ਕਰਤਿਕ ਬਣਦ ਬਣਾਈ ਇਸ ਦੇ ਵਿੱਚ ਸ਼ਬਦ ਪਾਈ ਨਾਨਕ ਨਾਮ ਬਣਜੇ ਰੰਗਰਾਤੇ ਗੁਰਮੁਖੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸਦ ਵਿਚਾਰਾ ਤਿਤੇ ਰਵਸੇ ਜਿਸ ਅੰਤਰ ਪਾਰਾ ਵਾਰਾ ਆਨੰਦ ਹਰ ਸੇਵੇ ਸਾਚੀ ਬਾਣੀ ਹਰ ਜੋ ਸਦ ਮਿਲਾਏ ਦਾ ਹਰ ਚੇਤੇ ਤਨ ਬਿਲਿਹਾਰੇ ਜਾਉ ਗੁਰ ਕੇ ਸਦ ਤਨ ਮੇਲ ਮਿਲਾਓ ਤਿਨ ਕੀ ਧੂੜ ਲਾਈ ਮੁਖ ਮਸਤਕ ਸਤਸੰਗ ਬਹਿ ਗੁਣ ਗਾਏ ਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸਬਦ ਸਮਾਵਾਂ ਗੁਰਬਾਣੀ ਚੌਕੁੰਟੀ ਸੁਣੀਏ ਸੱਚੇ ਨਾਮ ਸਮਾਏ ਦਾ ਸੋ ਜਨ ਸਾਚਾ ਜੇ ਅੰਤਰ ਪਾਲੇ ਗੁਰ ਕੇ ਸਬਦ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰਸ਼ਬਦੀ ਅੰਦਰੀ ਨਦਰ ਮਿਲਾਏ ਦਾ ਵੱਡੇ ਪਾ ਕੇ ਸਰੀਰ ਪਾਇਆ ਮਾਨਸ ਜਨਮ ਸ਼ਬਦ ਜਿਤ ਲਾਇਆ ਬਿਨ ਸਭ ਦੇ ਸਮਿਆਂ ਦੰਦੇਰਾ ਗੁਰਮੁਖ ਕਿਸੇ ਬਜਾਏ ਦਾ ਇੱਕ ਕਿਤੇ ਆਏ ਜਨੋ ਗਵਾਏ ਮਨੁੱਖ ਲਾਗੇ ਦੂਜੇ ਪਾਏ ਇਹ ਵੇਲਾ ਫਿਰ ਹੱਥ ਨਾ ਆਵੇ ਪਰ ਖਿਸੀਏ ਪਛਤਾਏ ਦਾ ਗੁਰਕੇ ਸਬਦ ਪਵਿੱਤਰ ਸਰੀਰਾ ਤਿਸਵੇ ਵਸੇ ਸੱਚ ਗੁਣੀ ਕੀ ਹੀਰਾ ਸੱਚੋ ਸੱਚ ਵੇਖੇ ਸਭ ਥਾਏ ਸੱਚ ਸੁਣ ਮਨ ਵਸਾਏ ਦਾ ਹੋਮੇ ਗਣਤ ਗੁਰ ਸਬਦ ਨਿਵਾਰੇ ਹਰਜੋ ਹਿਰਦੇ ਰੱਖੋ ਰਧਾਰੇ ਗੁਰਕੇ ਸਬਦ ਸਾਸ ਲਾਏ ਮਿਲ ਸੱਚੇ ਸੁਖ ਪਾਏ ਦਾ ਸੋਚੇ ਤੇ ਜਿਸ ਆਪ ਚਿਤਾਏ ਗੁਰਕੇ ਸੁਧ ਵਸੇ ਬਣੇ ਆਏ ਆਪੇ ਵੇਖੇ ਆਪੇ ਪੂਜੇ ਆਪੇ ਆਪ ਸਮਾਏ ਦਾ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੇ ਗੁਰਕੇ ਸਬਦ ਆ ਪਛਾਣੇ ਆ ਪਛਾਣੇ ਸੋਈ ਜਨ ਨਿਰਮਲ ਬਾਣੀ ਸਬਦ ਸੁਣਾਏ ਦਾ ਇਹ ਕਾਇਆ ਪਵਿੱਤ ਹੈ ਸਰੀਰ ਗੁਰਸਬਦੀ ਚੇਤੇ ਗੁਣੀ ਗਹੀਰ ਅੰਦਨ ਗੁਣ ਗਾਵੇ ਰੰਗਰਾਤਾ ਗੁਣ ਕਹਿ ਗੁਣੀ ਸਮਾਏ ਦਾ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਬ੍ਰਹਮ ਬੁਲਾਇਆ ਨਾ ਚੇਤੇ ਸਤਸੁਖ ਪਾਏ ਬਿਨ ਹਰ ਚੇਤੇ ਦੁੱਖ ਪਾਏ ਦਾ ਜੇ ਸਗੋ ਸੇ ਸੁਪਰਵਾਨ ਕਾਇਆ ਸਨ ਮਦਰ ਸੱਚੇ ਜਾਣ ਹਰ ਸੇਵੇ ਹਰ ਮਨ ਵਸਾਏ ਸੋਏ ਹਰ ਗੁਣ ਗਾਏ ਦਾ ਬਿਨ ਭਾਗਾ ਗੁਰਸੀ ਵੀ ਨਾ ਪਾਏ ਮਨ ਭੂਲੇ ਮੋਏ ਬਿਲ ਲਾਏ ਜਿਸ ਨੂੰ ਜਿਨ ਕੋ ਨਦਰ ਕਰੇ ਹੋਵੇ ਗੁਰਕੇਰੀ ਹਰ ਜੀਓ ਆਪ ਮਿਲਾਏ ਦਾ ਕਾਇਆ ਕੂੜ ਪੱਕੇ ਅਟਨਾਲੇ ਗੁਰੂ ਲੇ ਵਸਮਾਲੇ ਹਰ ਕਾ ਨਾਮ ਧਿਆਵੇ ਦਿਨ ਰਾਤੀ ਉਤਮ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਦਾਤਾ ਪੂਰੇ ਗੁਰਕੇ ਸਬਦ ਪਛਾਤਾ ਨਾਨਕ ਨਾਮ ਸਲਾਏ ਸੱਚਾ ਪੂਰੇ ਭਾਗ ਕੋ ਪਾਏ ਦਾ ਮਾਰੂ ਮਹੱਲਾ ਤੀਜਾ ਘਰ ਘਰ ਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸੱਚਾ ਮਨ ਵਸਾਏ ਦਾ ਮਾਇਆ ਮਾਏ ਹੈ ਤ੍ਰਿਗੁਣ ਪ੍ਰਸੂਤ ਜਮਾਇਆ ਚਾਰੇ ਵੇਦ ਬ੍ਰਹਮੇ ਨੂੰ ਬਰਮਾਇਆ ਬਰੇ ਮਾਰ ਤੀ ਕਰ ਇਸ ਯੁਗ ਮੇ ਸੁਜੀ ਪਾਏ ਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖੋ ਅਰਦਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੇ ਅੰਦਰ ਵਦ ਸਮਾਲੇ ਨਾਮ ਨਚੇਤੇ ਬੰਦਾ ਜਮਕਾਲੇ ਦੂਜੇ ਪਾਇਆ ਸੁਖ ਪਾਏ ਪੈ ਤ੍ਰੈ ਗੁਣ ਭਰਮ ਬੁਲਾਏ ਦਾ ਗੁਰਮੇਖ ਸਿਉਂਜਲੇ ਬੁਲਾਏ ਤ੍ਰਿਪਤ ਮਨਸਾ ਬਣੇ ਸਮਾਏ ਸੱਚੇ ਸਬਦ ਸਹਿ ਮੁਕਤਾ ਮਾਇਆ ਮੋਹ ਚੁਕਾਏ ਦਾ ਜੋਧ ਰਾਤੇ ਸੁਗੁਣ ਰਾਤੇ ਗੁਰਪ੍ਰਸਾਦੀ ਸਹਿਜੇ
ਮਤੇ ਸਤਿਗੁਰ ਸਤਿਗੁਰ ਪਾਇਆ ਪਿਆ ਮਿਲਾਏ ਦਾ ਮਾਇਆ ਮੋਹ ਭਰਮ ਨਾ ਪਾਏ ਦੂਜੇ ਪਾਏ ਲੱਗਾ ਦੁੱਖ ਪਾਏ ਸੂਆ ਰੰਗ ਦਿਨ ਥੋੜੇ ਹੋਵੇ ਇਸ ਜਾਂਦੇ ਬਿਲਮ ਨਾ ਲਾਏ ਦਾ ਇਸ ਮਨ ਕੇ ਪਾਏ ਰੰਗਾਏ ਤਰੰਗ ਸੱਚੇ ਮਾਏ ਸਮਾਏ ਪੂਰੇ ਭਾਗ ਕੋਏ ਰੰਗ ਪਾਏ ਗੁਰਮਤੀ ਰੰਗ ਜੜਾਏ ਦਾ ਮਨ ਮੁਬੋਦ ਕਰੇ ਅਭਿਮਾਨ ਦਰਗੇ ਕਭੀ ਨਾ ਪਾਵੇ ਮਾਨ ਦੂਜੇ ਲਾਗੇ ਜਨ ਗਵਾਏ ਬਿਨ ਬੂਝੇ ਦੁੱਖ ਪਾਏ ਦਾ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਅਰ ਮਿਲੇ ਮਿਲਾਇਆ ਸੱਚਾ ਪ੍ਰਭ ਸੱਚਾ ਪਾਰਾ ਨਾ ਮੁਲਕ ਪਾਏ ਦਾ ਇਸ ਕਾਇਆ ਕੀ ਕੀਮਤ ਕਿੰਨੇ ਨਾ ਪਾਈ ਮੇਰੇ ਠਾਕਰੇ ਬਣਦ ਬਣਾਏ ਗੁਰਮੁਖ ਹੋਵੇ ਸੋ ਕਾਇਆ ਸੋਦੇ ਆਪੇ ਆਪ ਮਿਲਾਏ ਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾ ਗੁਰਮੁਖ ਖੋਜੇ ਬੇਪਰਵਾਹ ਗੁਰਮੁਖ ਬਣ ਸੁਖ ਸੁਖ ਪਾਏ ਸਹਿਜੇ ਸਹਿਜ ਮਿਲਾਏ ਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਨਹਾਰਾ ਗੁਰਮੁਖ ਸਹਾਇ ਸੁਦਾਤੇ ਮਨੋ ਮੇਲੇ ਕੀਮਤ ਪਾਏ ਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਏ ਗੁਰਮੁਖ ਆਪੇ ਦੇ ਵੜਿਆਈ ਜਿਸਦਾ ਹੱਠ ਸੋਏ ਬਤ ਬਜਾਣੇ ਗੁਰਮੁਖ ਦੇ ਨਨ ਪੁੱਛੋ ਤਾਏ ਦਾ ਹਰ ਜੋ ਸਭ ਮੇਰਿਆ ਵਸਮਾਏ ਗੁਰਪ੍ਰਸਾਦੀ ਪਾਇਆ ਜਾਏ ਆਪੇ ਮੇਲ ਮਿਲਾਵੇ ਆਪੇ ਸਬਦੇ ਸਹਿ ਸਮਾਏ ਦਾ ਆਪੇ ਸੱਚਾ ਸ਼ਬਦ ਮਿਲਾਏ ਹੁਕਮੇ ਸਬਦੇ ਵਿੱਚੋਂ ਬਹੁਕਮ ਭਰਮ ਚੁਕਾਏ ਨਾਨਕ ਨਾਮ ਰਤੇ ਵੜਿਆਈ ਨਾਮੇ ਸੁਖ ਪਾਏ ਦਾ ਮਾਰੂ ਮਹਲ ਜਾਗਮ ਕੋਚੇ ਬੇਪਰਵਾਹੇ ਆਪੇ ਮਿਹਰਬਾਨ ਅਗਮਤ ਆਏ ਅੱਪੜ ਕੋਏ ਨ ਸਕੇ ਤਿਸ ਨੂੰ ਗੁਰਸਬ ਦੀ ਮੇਲ ਆਇਆ ਤੂੰ ਸੇਵੇ ਸ਼ਬਦ ਪਾਵੇ ਗੁਰ ਕੇ ਸਬਦੇ ਸਜ ਸਮਾਵੇ ਅੰਦਰ ਗੁਣ ਰਵੇ ਦਿਨ ਰਾਤੀ ਰਸਨਾ ਹਰਸ ਪਾਇਆ ਸ਼ਬਦ ਮਰੇ ਸਿਮਰਨ ਮਨ ਸਵਾਰੇ ਹਰ ਕੇ ਗੁਣ ਹਿਰਦੇ ਉਤਾਰੇ ਸਵਲ ਜਨ ਜਾਨੀ ਲਾਗੇ ਦੂਜਾ ਭਾਉ ਚੁਕਾਇਆ

ਅੰਤਰ ਭਾਰ ਕਿਵੇਂ ਦਨੇ ਪਾਈ ਆਪੇ ਦਿਆ ਕਰੇ ਸੁਦਾਤਾ ਗੁਣ ਪੈ ਗੁਣੀ ਸਮਾਇਆ ਇਸ ਯੁਗ ਮੇ ਮੋਹ ਹੈ ਪਸਾਰਾ ਮਨੁੱਖ ਇੰਨੀ ਆਂਦਾ ਦਾਰਾ ਧੰਦੇ ਧਾਵ ਜਨੋ ਗਵਾਇਆ ਬਿਨਾ ਮੈਂ ਦੁੱਖ ਪਾਇਆ ਕਰਮ ਹੋਵੇ ਤਾਂ ਸੁਖ ਪਾਏ ਹੋਮੇ ਮਿਲ ਸ਼ਬਦ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਗਿਆਨ ਰਤਨ ਚਾਨਣ ਗਿਆਨ ਦੇ ਗਵਾਇਆ ਤੇਰੇ ਨਾਮ ਨੇ ਕੀਮਤ ਨੀ ਪਾਈ ਸਚਨਾਮ ਹਰਿ ਹਰਿ ਦੇਵ ਸਾਈ ਕੀਮਤ

ਮਨ ਪਹਾਇਆ ਸੱਚਾ ਦਰ ਸੱਚਾ ਦਰਬਾਰਾ ਸੱਚੇ ਸੇਵੇ ਸਤ ਪਿਆਰਾ ਸੱਚੇ ਤੁਮ ਸੱਚੇ ਗੁਣ ਗਾਵਾਂ ਸੱਚੇ ਮਾਇ ਸਮਾਇਆ ਕਰੇ ਅੰਦਰ ਕੋਪ ਕਰ ਪਾਏ ਗੁਰ ਕੇ ਸਦੇ ਸਹਿਜ ਸਮਾਏ ਉਹ ਸੋਗ ਵਿਜੋਗ ਨਾ ਵਿਆਪੇ ਸੱਚੇ ਸਹਿਜ ਸਮਾਇਆ ਦੂਜੇ ਪਾਏ ਦੁਸ਼ਟਾ ਕਾ ਵਾਸਾ ਪਾਉਂਦੇ ਫਿਰੇ ਮੋਏ ਪਿਆਸਾ ਕੋ ਸੰਗਤ ਗਏ ਪਏ ਸਦਾ ਗੁਣ ਦੁਖ ਪਾਵੇ ਦੁਖੋ ਦੁਖ ਮਾਇਆ ਸਗੋ ਬਾਜੋ ਸੰਗਤ ਨਾ ਹੋਏ ਬਿਨ ਸੌਦੇ ਭਾਰ ਨਾ ਪਾਵੇ ਕੋਈ ਸਜੇ ਗੁਣ ਰਵੇ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਕੀ ਵਿੱਚ ਵਾਸਾ ਅਮ੍ਰਿਤ ਗੁਰਸਬਦ ਨਿਵਾਸਾ ਉੱਡੇ ਨਾ ਮੂਲੇ ਨਾ ਆਵੇ ਨਾ ਜਾਏ ਨਿਜ ਘਰ ਵਾਸਾ ਪਾਇਆ ਕਾਇਆ ਸੁਦੇ ਸੁਧ ਵਿਚਾਰੇ ਮੋਠ ਘੋਲੀ ਪਰਮ ਨਿਵਾਰੇ ਆਪੇ ਕਿਰਪਾ ਕਰੇ ਸੁਦਾ ਤਾਪੇ ਮੇਲ ਮਿਲਾਇਆ ਸਦੀ ਨੇੜੇ ਦੂਰ ਨਾ ਜਾਣੋ ਗੁਰ ਕੇ ਸਭ ਨਜ਼ੀਕ ਪਛਾਣੋ ਵਿਕਸੇ ਕਮਲ ਕਿੰਨ ਪ੍ਰਕਾਸ਼ ਪ੍ਰਕਾਸ਼ੇ ਪ੍ਰਗਟ ਕਰ ਦਿਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰਜੇ ਵਾਲੇ ਅਵਨ ਕੋਈ ਨਾਨਕ ਨਾਮ ਮਿਲੇ ਵੜਿਆ ਆਪ ਗਵਾਏ ਸੁਖ ਪਾਇਆ ਮਾਰੂ ਸੋਲੇ ਮਹਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਨ ਹਾਰਾ ਬਨ ਬੁਜ ਸੁਜਸ ਬੀਜੀ ਕਾਰਾ ਗੁਰਮੁਖ ਸੱਚ ਵਸੇ ਕਰੇ ਅੰਤਰ ਸਹਿਜੇ ਸੱਚ ਸਮਾਈ ਹੇ ਸਭਨਾ ਸੱਚ ਵਸੇ ਮਨ ਪਾਹੀ ਗੁਰਪ੍ਰਸਾਦੀ ਸਹਿ ਸਮਾਏ ਗੁਰ ਗੁਰ ਕਰਤਾ ਸਤਿ ਸੁਖ ਪਾਇਆ ਗੁਰ ਚਰਨੇ ਚਿਤਲਾਈ ਹੇ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਨਾ ਦੂਜਾ ਸਤਿਗੁਰ ਤਿੰਨ ਅਮ੍ਰਿਤਨ ਤਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੈ ਬਿਨ ਸਤਿਗੁਰ ਜੋ ਦੂਜੇ ਲਾਗੇ ਆਵੇ ਜਾਵੇ ਭਰਮ ਮਰੇ ਪਾਗੇ ਨਾਨਕ ਤਿਨ ਕੀ ਫਿਰ ਗੱਤੇ ਹੋਵੇ ਗੁਰਮੁਖ ਸਹਿ ਸੁਣਾਈ ਹੈ ਗੁਰਮੁਖ ਪੀਤ ਸਦਾ ਹੈ ਸਾਚੀ ਸਤਿਗੁਰ ਤੇ ਮੰਗੋ ਨਾਮ ਚਾਜੀ ਹੋਏ ਦਿਆਲ ਕਿਰਪਾ ਕਰੋ ਹਰਸ ਜੀਓ ਰੱਖ ਲੇ ਵੋ ਗੁਰ ਸੁਣਾਈ ਹੈ ਅੰਮ੍ਰਿਤ ਰਸ ਸਤਿਗੁਰੂ ਚੁਆਇਆ ਚੋ ਦਸਵੇਂ ਦੁਆਰ ਪ੍ਰਗਟ ਹੋਏ ਆਇਆ ਤੈ ਆਨੰਦ ਸਬਦ ਵਜੇ ਤੁਨ ਬਾਣੀ ਸਹਿਜੇ ਸਹਿਜ ਸਮਾਈ ਹੈ ਜਿਨ ਕੋ ਕਰਤੇ ਤੁਨ ਲਿਖ ਪਾਈ ਆਨੰਦ ਗੁਰ ਗੁਰ ਕਰਤ ਵਿਹਾਈ ਬਿਨ ਸਤਿਗੁਰ ਕੋ ਸੀ ਜੇ ਨਾਈ ਗੁਰਚਰਨੀ ਚਿਤ ਲਾਈ ਹੈ ਜਿਸ ਪਾਵੇ ਤੁਸ ਆਪੇ ਹੈ ਦੇ ਗੁਰਮੁਖ ਨਾਮ ਪਦਾਰਥ ਦੇ ਆਪੇ ਕਿਰਪਾ ਕਰੇ ਨਾਮ ਦੇਵੇ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟ ਪਿਆ ਨਾਮ ਪਦਾਰਥ ਸਹਿਜੇ ਲਿਆ ਇਹ ਵਡਿਆਈ ਗੁਰ ਤੇ ਪਾਏ ਸਤਿਗੁਰ ਕੋ ਸਤਬਲ ਜਾਈ ਹੈ ਪ੍ਰਗਟ ਸੂਰ ਨਿਸ ਮਿਟਿਆ ਦਿਆਰਾ ਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਤਪਾਰੀ ਕਰਮ ਵੇਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟਿਆ ਸੋਏ ਚੌਂਚੁਕ ਬਨ ਨਿਰਮਲ ਨਿਛਾਲ ਹੋਏ ਨਾਮੇ ਨਾਮ ਰਤ ਸੁਖ ਪਾਇਆ ਨਾਮ ਰਿਆ ਲਵਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਸਮਾਇ ਧਿਆਈ ਹੈ ਭਗਤ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਾ ਮਨ ਵਿਕਸੇ ਹਰ ਚਰਨੀ ਮਨ ਲਾਈ ਹੈ ਹਮੂਰਖ ਗਿਆਨ ਅਗਿਆਨ ਗਿਆਨ ਕਿਸ਼ਨਾਹੀ ਸਤਿਗੁਰ ਤੇ ਸਮਝ ਪੜੀ ਮਨਮਾਹੀ ਹੋਏ ਦਿਆਲ ਕਿਰਪਾ ਕਰ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ ਜਿੰਦ ਸਤਿਗੁਰ ਜਾ ਤਾਦਨ ਏਕ ਪਛਾਤਾ ਸਰਵੇ ਰਵ ਯਾਰ ਸੁਦਾਤਾ ਆਤਮ ਚੀਨ ਪਰਮਤ ਪਾਇਆ ਸੇਵਾ ਸੁਤ ਸਮਾਈ ਏ ਜਿਨ ਕੋ ਆਦ ਮਿਲੀ ਵਡਿਆਈ ਸਤਿਗੁਰ ਮਨ ਵਸਿਆ ਲਿਵਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਕੋ ਸਮਾਈ ਏ ਮਰ ਮਹਲਾ ਚੌਥਾ ਰਕਮ ਕੋ ਚਸਾ ਵਨਾਸੀ ਸਰਵੇ ਰਵ ਰਿਆ ਕੜਵਾਸੀ ਤਿਸ ਬਿਨ ਅਵਨ ਨਾ ਕੋਈ ਦਾਤਾ ਤਿਸੇ ਸੇਵ ਪ੍ਰਾਣੀ ਹੈ ਜਾਂ ਕੋ ਰਾਖੇ ਹਰ ਰੱਖਣਹਾਰਾ ਤਾਂ ਕੋਈ ਨਾ ਸਖ ਸਮਾਰਾ ਸੋ ਐਸਾ ਹਰ ਸੇਵ ਸੰਤੋ ਜਾਂ ਕੀ ਉਤਮ ਬਾਣੀ ਹੈ ਜਾਪੇ ਕਿਸ ਕਿਥੋਂ ਨਾ ਹੀ ਤਾਂ ਕਰਤਾ ਭਰਪੂਰ ਸਮਾਏ ਸੁੱਕੇ ਤੇ ਹਰਿਆ

ਜੋ ਜੀ ਕੀ ਸਾਰ ਨਾ ਜਾਣੇ ਤੇ ਸੋ ਕਿਸ ਨਾ ਕਹੀਏ ਜਾਣੇ ਮੂਰਛੋ ਨਹਿ ਲੂਣ ਪ੍ਰਾਣੀ ਲੁਜ ਪ੍ਰਾਣੀ ਹਰਜ ਪੇ ਪਦ ਨਿਰਵਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਸਮਝਤਾ ਸਭ ਤੇ ਅਚਿੰਤ ਦਾਨ ਦੇ ਪ੍ਰਮੇਰਾ ਵਿੱਚ ਪਾਤਰ ਕੀਟ ਬਖਾਣੀਏ ਨਾ ਕਰਿਆਸ ਮੀਤ ਸੁਤ ਪਾਈ ਨਾ ਕਰਿਆਸ ਕਿਸੇ ਸਾਬਿਓ

ਜਪੋ ਪਉ ਖੰਡਨ ਸੁਖ ਸਹਿਜੇ ਰਹਿਣ ਵਿਹਾਣੀਏ ਜਿਨ ਹਰ ਸੇਵਾ ਤਿਨ ਸੁਖ ਪਾਇਆ ਸਹਿਜੇ ਨਾਮ ਸਮਾਇਆ ਜੋ ਸਨ ਭਰੇ ਤਿਸ ਕੀ ਪਤ ਰਾਖੇ ਜਾਏ ਪੁੱਛੋ ਬੇਦ ਪ੍ਰਾਣੀ ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੇ ਗੁਰ ਕੇ ਸ਼ਬਦ ਭਰਮ ਪਾ ਪਾ ਕੇ ਗ੍ਰਹਿ ਵਿੱਚ ਗ੍ਰਹਿ ਸਰ ਦਸ ਜਿਉ ਕਮਲ ਭਰੇ ਵਿੱਚ ਪ੍ਰਾਣੀ ਹੈ ਵਿੱਚ ਹੋਮੇ ਸੇਵਾ ਥਾਏ ਨਾ ਪਾਏ ਜਨਮ ਭਰੇ ਫਿਰੇ ਆਵੇ ਜਾਏ ਜੋ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹੋ ਕਿਆ ਗੁਣ ਤੇਰੇ ਆਖਾ ਸਵਾਮੀ ਤੂੰ ਸਰਬ ਜੀਆਂ ਕਾ ਅੰਤਰਜਾਮੀ ਹੋ ਮੰਗੋ ਦਾਨ ਤੁਝਤੇ ਪੈ ਕਰਤੇ ਹਰਿੰਦਰ ਨਾਮ ਖਾਣੀ ਹੈ ਕਿਸੀ ਜੋਰ ਹੰਕਾਰ ਬੋਲਣ ਕਾ ਕਿਸੀ ਜੋਰ ਦੇ ਬਹਾਨ ਮਾਇਆ ਕਾ ਮੈਂ ਹਰ ਮਿਨ ਟੇਕ ਧਰ ਅਵਰ ਨਕਾਈ ਤੂੰ ਕਰਤੇ ਰੱਖ ਜਮਾਣੀ ਹੈ ਨਿਮਾਣੇ ਮਨ ਕਰੇ ਤੁ ਭਾਵੇ ਹੋਰ ਕੀਤੀ ਚਚੇ ਆਵੇ ਜਾਵੇ ਜਿਸਕਾ ਪੱਖ ਕਰੇ ਤੂੰ ਸਵਾਮੀ ਦਿਨ ਕੀ ਉੱਪਰ ਆਣੀ ਹੈ ਹਰ ਨਾਮ ਜਿਨੀ ਸਾ ਤਿਆਇਆ ਤਿੰਨੀ ਗੁਰ ਪ੍ਰਸਾਦ ਪਨਪਤ ਪਾਇਆ ਜਿੰਨੀ ਹਰ ਸੇਵਾ ਤਿੰਨ ਸੁਖ ਪਾਇਆ ਬਿਨ ਸੇਵੇ ਪਛੋ ਦਾਣੀ ਹੈ ਤੂੰ ਸਮੇ ਵਰਤੇ ਹਰ ਜਗਨਾਥ ਸੋ ਹਰ ਜਾਪੇ ਜਿਸ ਗੁਰਮਸਤਕ ਹਾਥ ਹਰ ਕੀ ਸਨ ਪਿਆ ਹਰ ਜਾਪੀ ਜਨ ਨਾਨਕ ਦਾ ਦਸਾਣੀਏ ਮਰ ਸੋਲੇ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਕਲਾ ਪਾਏ ਤ੍ਰਿ ਤਰ ਤਰਨਾ ਗਗਨ ਰਹਾਏ ਹੁਕਮੇ ਚਰਨਾ ਗਨ ਭਾਈ ਦਿਨ ਮੈਂ ਥਾ ਬਾਧੀ ਸੋ ਪ੍ਰਭ ਰਾਖੇ ਭਾਈ ਹੈ ਜੀ ਜੰਦ ਘੋੜੇ ਜਗ ਸਮਾਏ ਕਨ ਕਨ ਸਮਰਥ ਪਾਏ ਕਿਨਮੇ ਥਾਪੇ ਥਾ ਪਨਹਾਰਾ ਸੋਈ ਤੇਰਾ ਸਹਾਈ ਹੈ ਮਾਤ ਕਰਮ ਮੈਂ ਜਿਨ ਪ੍ਰਤਪਾਲਿਆ ਸਾਸ ਗਰਾ ਸੋਏ ਸੰਗ ਸੰਭਾਲਿਆ ਸਦਾ ਸਦਾ ਜਪੀਏ ਸੋ ਪ੍ਰੀਤਮ ਵੱਡੀ ਜਿਸੇ ਵੜੇ ਆਈ ਹੈ ਸੰਤਾਨ ਖਨ ਕਰੇ ਖਨਕੀਰੇ ਗਰੀਬ ਨਵਾਜ ਕਰੇ ਪਰਮੀਰੇ ਸਵਰਨ ਸਦਾਰਨ ਕਿਸ ਕੀਮਤ ਕਹੀ ਨ ਜਾਈ ਹੈ ਸੋ ਧਨਵੰਤਾ ਸੋ ਪਤਵੰਤ ਧਨ ਸੋ ਪਤਵੰਤਾ ਸੋ ਧਨਵੰਤਾ ਜਿਸ ਮਨ ਵਸਿਆ ਹਰ ਭਗਵੰਤਾ

ਗਾਈਏ ਮੀਤ ਹਮਾਰਾ ਸੋਈ ਸਵਾਮੀ ਥਾਨ ਤਨੰਤਰ ਅੰਤਰਜਾਮੀ ਸਿਮਰ ਸਿਮ ਪੂਰਨ ਪਰਮੇਸ਼ਵਰ ਚਿੰਤਾ ਗਣਤ ਮਿਟਾਈ ਹਰ ਕਾ ਨਾਮ ਕੋਟਲ ਕਬਾਹਾ ਹਰ ਜਸ ਕੀਰਤਨ ਸੰਗਤਨ ਤਾਹਾ ਗਿਆਨ ਖੜਕ ਕਰ ਕਿਰਪਾ ਦੀਨਾ ਦੂਤ ਮਾਰੇ ਕਰਤਾਈ ਹੇ ਹਰ ਕਾ ਨਾਮ ਜਪੋ ਜਪ ਜਪਨੇ ਜੀਤ ਆਵ ਵਸੋ ਕਰੇ ਆਪਣੇ ਲਖ 84 ਨਕਣਾ ਦੇਖੋ ਰਸਕ ਰਸ ਗੁਣ ਗਾਈ ਹੇ ਖੰਡ ਬ੍ਰਹਮੰਡਲ ਧਾਰਨ ਹਾਰਾ ਉੱਚਾ ਥਾ ਭਗਮ ਪਾਰਾ ਜਿਸ ਨੂੰ ਕਿਰਪਾ ਕਰੀ ਸੀ ਆਪਣੀ ਸੋਜਨ ਤਿਸੇ ਤੇ ਆਈ ਹੈ ਬੰਧਨ ਤੋੜ ਲੈ ਪ੍ਰਭ ਮਿਲ ਮੋਲੇ ਕਰ ਕਿਰਪਾ ਕੀਨੇ ਕਰ ਗੋਲੇ ਆਨੰਦ ਧੁਨ ਚੁਣ ਕਰ ਸਹਿ ਤੁਨ ਬਾਣ ਸਾਚੀ ਕਾਰ ਕਮਾਈ ਹੈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿੰਸ ਗਈ ਹੋਮੇ ਹਿੰਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈਂ ਰਸੋ ਸੁਹਾਈ ਹੈ ਜੈ ਜੈਕਾਰ ਜਪੋ ਜਗਦੀਸੇ ਬਲਬਲ ਜਾਈ ਪ੍ਰਭ ਆਪਣੇ ਈਸੇ ਤਿਸ ਬਿੰਦੂ ਜਾਵਨਾ ਦੀਸੇ ਏਕ ਜਗਤ ਸਭਾਈ ਹੈ ਸਤ ਸਤ ਪ੍ਰਭ ਜਾਤਾ ਪ੍ਰਭ ਗੁਰ ਪ੍ਰਸਾਦ ਸਾਮਨ ਰਾਤਾ ਸਿਮਰ ਸਿਮਰ ਜੀਵੇ ਜਨ ਤੇਰੇ ਏਕਕਾਰ ਸਮਾਈ ਹੈ ਪਤ ਜਨਾ ਕਾ ਪ੍ਰੀਤਮ ਪਿਆਰਾ ਸਭੇ ਦਾਨ ਖਸਮ ਮਾਰਾ ਸਿਮਰ ਨਾਮ ਪੁਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਲ ਨਾਲ ਵਟਾਣੀ ਉਜਰੇ ਸਿੰਗਰੰਗ ਰਸਮਾਣੀ ਕਿਰਤ ਸੰਜੋਗੇ ਪੈ ਕਤਰਾ ਕਰਦੇ ਭੋਗ ਬਿਲਾਸਾ ਏ ਜੋ ਪਿਰ ਕਰੇ ਸੋ ਥਨ ਤਦਮਾਨੇ ਪਿਰ ਧਨੇ ਸਿਗਾ ਰੱਖੇ ਸਿਗਾਨੇ ਮਿਲੇ ਕਤ ਵਸੇ ਦਿਨ ਰਾਤੀ ਪ੍ਰਿਓ ਦੇ ਧਨੇ ਦਿਲਾਸਾ ਏ ਤਨ ਮਾਂਗੇ ਪ੍ਰਭੋ ਬਿਧ ਤਾਵੇ ਜੋ ਭਾਵੇ ਸੁਹਾਣ ਦਿਖਾਵੇ ਇੱਕ ਵਸ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਏ ਤਨ ਕਰੇ ਬਿਨੂ ਦੋ ਕਰ ਜੋਰੇ ਪ੍ਰੇ ਪ੍ਰਦੇਸ ਨਾ ਜਾਹੂ ਵਸੋ ਕਰਮੋਰੇ ਐਸਾ ਬਣਜ ਕਰੋ ਕਰੇ ਗ੍ਰਹਿ ਪੀਤਰ ਜਿਤ ਉਤਰੇ ਭੂਖ ਪਿਆਸਾ ਏ ਸਲੇ ਕਰਮ ਧਰਮ ਜੁਗ ਸਾਧਾ ਬਿਨ ਹਰ ਰਸ ਸੁਖ ਤਲੀ ਲਾਦਾ ਪਈ ਕਿਰਪਾ ਨਾਨਕ ਸਤਸੰਗੇ ਤਨ ਪਿਰ ਆਨੰਦ ਉਲਾਸਾ ਏ ਤਨ ਦੀਪ ਪਿਰ ਚਪਲ ਸਿਆਣਾ ਪੰਚ ਤਤ ਕਾ ਚਨ ਜਾਣਾ ਰਚਨ ਜਾਣਾ ਜਿਸ ਵਖਰ ਕੋ ਤੁਮੇ ਆਏ ਸੋ ਪਿਓ ਸਤਿਗੁਰ ਪਾਸਾ ਹੈ ਤਨ ਕਹੇ ਤੂੰ ਬਸਮੈ ਨਾਲੇ ਪ੍ਰੇ ਸੁਖਵਾਸੀ ਬਾਲਕ ਪਾਲੇ ਤੁਜੇ ਬਿਨਾਂ ਕੋ ਕਿਤਨੇ ਲੇਖੇ ਵਚਨ ਦੇ ਛੋੜਨਾ ਜਾਸਾ ਹੈ ਫਿਰ ਕਿਹਾ ਹੋਮ ਹੁਕਮੀ ਬੰਦਾ ਉਹ ਪਾਰੋ ਹੁਕਮੀ ਕਿਸੇ ਜਾਣਨਾ ਬੰਦ ਚੰਦਾ ਜਿਚ ਰੱਖ ਤਿਜਨ ਸੰਗ ਰਹਿਣਾ ਜਾਂ ਸਦੇ ਉੱਠ ਸਦਾਸਾ ਹੈ ਜੋ ਪ੍ਰੇ ਬਚਨ ਕਹਿ ਤਨ ਸਾਚੇ ਤਨ ਕਿਸੇ ਨਾ ਸਮਝੇ ਚੰਚਰ ਕਾਚੇ ਬੋਰ ਬੋਰ ਪਰ ਹੀ ਸੰਗਮ ਮਾਂਗੇ ਉਹ ਤਾਂ ਬਾਤ ਖਜਾਨੇ ਕਰ ਹਾਸਾ ਹੈ ਆਏ ਆ ਗਿਆ ਫਿਰ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਉੱਠਦਾ ਹੈ ਛੂਟਰ ਛੂਟਰ ਮਾਟੀ ਦੇਖ ਨਾਨਕ ਮਿਤਨ ਵਾਸਾ ਹੈ ਰੇ ਮਨ ਲੋਭੀ ਸੁਣ ਮਨ ਮੇਰੇ ਸਗੋ ਸੇ ਦਿਨ ਰਾਤ ਸਧੇਰੇ ਬਿਨ ਸਗੋ ਸੇ ਬਚਮੂਏ ਸਾਕਤ ਨਗੋਰੇ ਗਲ ਜਮ ਫਾਸਾ ਹੈ ਮਨੁ ਆਵੇ ਮਨੁ ਕੋ ਜਾਵੇ ਮਨੁ ਫਿਰ ਫਿਰ ਚੋਟਾ ਖਾਵੇ ਜਿਦੇ ਨਰਕ ਸੇ ਮਨੁ ਕੋ ਭੋਗੇ ਗੁਰਮੁਖ ਲੇਪ ਨਮਾਸਾ ਹੈ ਗੁਰਮੁਖ ਸੋਏ ਨਿਜ ਹਰ ਜੀਉ ਪਾਇਆ ਤਿਸ ਕੌਣ ਮਿਟਾਵੇ ਜੇ ਹਰ ਪੁਰ ਪਾਇਰ ਆਇਆ ਸਨੰਦ ਘਰੇ ਨੰਦੀ ਜੇ ਸਿਰੋ ਪਾਉ ਪਿਆ ਗਲਫਾਸਾ ਖਾਸਾ ਹੈ ਹੋਂ ਬਲਿਆਰੀ ਸਦਕੋ ਪੂਰੇ ਸੁਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭੂ ਮਿਲਿਆ ਸੁਦਾਤਾ ਵਿਛੜ ਕਦੀ ਜਾਸਾ ਹੈ ਗੁਣ ਨਿਧਾਨ ਕਿਸ ਕੀਮ ਨਾ ਪਾਏ ਕਰਕੇ ਪੂਰੇ ਸੁਟਾਏ ਨਨ ਸੰਦੀ ਦੁਖ ਪੰਜਨ ਉਹ ਰਹਿਣ ਤੇਰੇ ਜੋ ਦਾਸਾ ਹੈ।

ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੁ ਰਹਾਉ ਆਉ ਸਤਿਗੁਰ ਵੇਖ ਨਾ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆ ਨ ਪਾਇਆ ਮੁਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤੰਦ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਸੁਤਿਆਂ ਗੁਰ ਸਲਾਈਓ ਠੰਡਿਆਂ

ਲਾਏ ਸਤਿਗੁਰ ਮਿਲੇ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮਕਾ ਮੈਂ ਤਿਸ ਦੇਖਣ ਕਾ ਚਾਓ ਹਉ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਓ।

ਨਾ ਮਹਿਲ ਨਾ ਪਾਵੇ ਫਿਰਤ ਬਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉਂ ਜਲ ਬਿਨ ਮੀਨਾ ਕਛੂ ਸੇ

ਸੇ ਮਿਲ ਲਿਓ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਹਰ ਨਾਗਰ ਚਰਨ ਕਮਲ ਸੁਰਨਾਏ ਨਾਰਾਇਣ ਦੀਨਾ ਨਾਥ ਭਗਤ ਪੁਰਾਇਣ ਰਾਮ ਨਾਥਾ ਨਾਥ ਸਗਲ ਪੈ ਮਿਟਣ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਿਆਲਾ

ਕਮਾਵੇ ਧੰਦ ਜੀਓ, ਨਾਮ ਤੇ ਆਵੇ ਸੇ ਜਿਣ ਚੱਲੇ, ਗੁਰ ਪੂਰੇ ਸੰਬੰਧ ਜੀਓ, ਹੁਕਮੇ ਜੁਗ ਮੈਂ ਆਇਆ ਚੱਲਣ ਹੁਕਮ ਸੰਯੋਗ ਜੀਓ, ਹੁਕਮੇ ਪਰਪੰਚ ਪਸਾਰਿਆ ਹੁਕਮ ਕਰੇ ਰਸ ਭੋਗ ਜੀਓ, ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ।

ਨਾਮ ਧਿਆਏ ਜੀਉ। ਆਦਰ ਦਿੱਤਾ ਪਾਰ ਬ੍ਰਹਮ ਗੁਰਸੇਵਿਆ ਸਤ ਭਾਏ ਜੀਉ, ਥਾਨ ਥਨੰਤਰ ਰਵ ਰਿਹਾ ਸਰਬ ਜੀਆਂ ਪ੍ਰਤਪਾਲ ਜੀਉ, ਸੱਚ ਖਜਾਨਾ ਸੰਚਿਆ।

ਹਰ ਜੀਉ ਜਿਸ ਪ੍ਰਭੇ ਆਪਣਾ ਵਿਸਰੇ ਸੋ ਮਰ ਜੰਮੇ ਲੱਖ ਵਾਰ ਜੀਉ ਸਾਚ ਨਿਹੋ ਤਿੰਨ ਪ੍ਰੀਤ ਮਾ ਜਿਨ

ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹਿ ਜੀ ਕਾਢੀ ਆ ਜਿਨ੍ਹਾਂ ਨਿਹੋ ਦਜੂਣਾ ਦੂ ਜਾਣੇ ਲੱਗਾ ਚੂਰ ਮਰੋ ਸੇ ਵਾਂਢੀ ਆ ਰਾ ਹਉ ਨਾ ਛੋਡੋ ਕੰਤ ਪਸਾਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮੈਂ

ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੈਂ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਪ ਜੁਲਾਈ ਪੰਧ ਨੋ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੇ ਕਿਰਪਾਲ ਕਿਤੀ ਲੱਖ ਕਰੋੜ ਪ੍ਰੀ ਰੋਮ ਨਾ ਪੁੱਜਣ ਤੇਰੇ ਆ ਤੂੰ ਸ਼ਾਹੀ ਹੋ ਸਾਹੋ ਹਉ ਨਾ ਹਉ ਕਹਿ ਨਾ ਸਕਾਂ ਗੁਣ ਤੇਰੇ ਆ ਸਈਆ ਤਉ ਅਸੰਖ ਮੰਜੋ ਹੱਬ ਵਧਾਣੀਆ ਇੱਕ ਭੋਰੀ ਨਦਰ ਨਿਹਾਲ ਦਿਹੋ ਦਰਸ ਰੰਗ ਮਾਣੀਆ ਜੇ ਡਿੱਠੇ ਮਨ ਧੀਰੀ ਹੈ ਕਿਲਵਿਖ ਮੰਜਨ ਦੂਰ ਹੈ ਸੋ ਕਿਉਂ ਵਸਾਰੇ ਮਾਓ ਮੈਂ ਜੋ ਰਿਹਾ ਭਰਪੂਰੇ ਹੋਏ ਨਮਾਨੀ ਢਹਿ ਪਈ ਮਿਲਿਆ ਸਹਿ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸੁਹਾਏ ਸੂਹੀ ਮਹੱਲਾ ਪੰਜਵਾਂ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜੈ ਗਾਲੀ ਹੋਛੀਆਂ।

ਸਰ ਪਰ ਰੁੰਨਿਆ ਸੁਖ ਨ ਪਾਇਨ ਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗੇ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ

ਭੁੱਲੀਆ ਸਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਗੂੰਜਾ ਕੁਰਲੀਆਂ ਬਗ ਬੈਠੇ ਆਏ ਜੀਓ ਸਾ ਧਨ ਚੱਲੀ ਸਹੁਰੇ ਕਿਉਂ ਕਿਆ ਮੋਦੇ ਸੀ ਅੱਗੇ ਜਾਏ ਜੀਓ ਸੁੱਤੀ

ਸਭ ਅਵਗਣਾ। ਇਕ ਨਾਨਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਹੀ ਰਾਤ ਜੀਓ ਸੁਹੀ ਮਹੱਲਾ ਪਹਿਲਾ ਸੋ ਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ।

ਭਰਮ ਭੁਲਾਣੀ ਜੋਬਣ ਬਾਦ ਗਵਾਇਆ। ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਨਾਨਕ ਬਾਲਤਨ ਰਾਡੇ ਭਾ ਬਿਨ ਫਿਰ ਧਨ ਕੁਮਲਾਣੀ। ਬਾਬਾ ਮੈਂ ਵਰ ਦੇ ਮੈਂ ਹਰ ਵਾਰ ਭਾਵੇ, ਤਿਸ ਕੀ ਬਲਰਾਮ ਜੀਓ। ਰਵ ਰਿਆ ਯੁਗ ਚਾਰ ਤ੍ਰੈ ਭਵਨ ਬਾਣੀ, ਜਿਸ ਕੀ ਬਲਰਾਮ ਜੀਓ। ਤ੍ਰੈ ਭਵਨ ਕੰਤ ਰਵੇ ਸੁਹਾਗਣ, ਅਵਗਣ ਬੰਤੀ ਦੂਰੇ। ਜੈਸੀ ਆਸਾ ਤੈਸੀ ਮਨਸਾ, ਪੂਰਿਆ ਪਰ ਪੂਰੇ ਹਰ ਕੀ ਨਾਰਸ ਸਰਬ ਸੁਹਾਗਣ। ਰਾਂਡ ਨਾ ਮੈਲੇ ਵੇਸੇ, ਨਾਨਕ ਮੈਂ ਵਰ ਸਾਚਾ ਭਾਵੇ, ਯੁਗ ਯੁਗ ਪ੍ਰੀਤਮ ਤੈਸੇ। ਬਾਬਾ ਲਗਨ ਗੁਣਾਏ ਹਉ ਪੀ ਵੰਜਾ, ਸਹੁਰੇ ਬਲਰਾਮ ਜੀਓ। ਸਾਹੋ ਹੁਕਮ ਰਜਾਏ ਸੋ ਨਾ।

ਸਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਪਿਰ ਪਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤਿ ਅੰਕ ਸੁਮਾਏ। ਰਾਗ ਸੂਹੀ ਮਹੱਲਾ ਪਹਿਲਾ ਸ਼ੰਤ

ਨਾਮੀ ਆਪੇ ਕਾਰਨ ਕੀਨਾ। ਸੁਣੋ ਸਖੀ ਮਨ ਮੋਹਨ ਮੋਹਿਆ, ਤਨ ਮਨ ਅੰਮ੍ਰਿਤ ਪੀਨਾ। ਆਤਮ ਰਾਮ ਸੰਸਾਰਾ, ਸਾਚਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ ਅਗਮੀ ਅਪਾਰਾ। ਤੁਧ ਬਿਨ ਕੌਣ ਬੁਝਾਏ, ਸਿੱਧ ਸਾਧਕ ਸਿਆਣੇ ਕੇਤੇ, ਤੁਝ ਬਿਨ ਕਵਣ ਕਹਾਏ। ਕਾਲ ਬਿਕਾਲ ਭਏ ਦੀਵਾਨੇ, ਮਨ ਰਾਖਿਆ ਗੁਰ ਠਾਏ। ਨਾਨਕ ਅਵਗੁਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ। ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਭਾਏ ਸੋ ਭਾਏ, ਨਾਨਕ ਸਾਜਨ ਕਹੋ ਬਲ ਜਾਈਏ, ਸਾਚ ਮਿਲੇ ਕਰ ਆਏ। ਘਰ ਆਏੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ, ਹਰ ਮੋਹੜੀ ਸਾਚ ਸ਼ਬਦ ਠਾਕਰ ਦੇਖ ਰਹਸੀ ਰਾਮ, ਗੁਣ ਸੰਗ ਰਹਸੀ ਖਰੀ ਸਰਸੀ ਜਾਂ ਰਾਵੀ, ਰੰਗ ਰਾਤੇ ਅਵਗਣ ਮਾਰੀ ਗੁਣੀ, ਘਰ ਛਾਇਆ ਪੂਰੇ ਪੁਰਖ ਵਧਾਤੇ।

ਸਬਦ ਰਵੀ ਰਵ ਰਿਆ ਨਹਿ ਦੂਰੀ ਰਾਮ। ਪ੍ਰਭ ਦੂਰ ਨਾ ਹੋਈ ਕੜ ਕੜ ਸੋਈ ਤਿਸ ਕੀ ਨਾਰ ਸੁਭਾਈ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ਅਮਰੇ ਅਡੋਲ ਅਮੋਲ ਅਪਾਰਾ ਗੁਰਪੂਰੇ ਸੱਚ ਪਾਈਏ ਨਾਨਕੇ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਏ ਪਿਰ ਉੱਚੜੀਏ ਮਾਰੜੀਏ ਤ੍ਰੈਲੋ ਸਤਰ ਸਰਤਾਜਾ ਰਾਮ ਹਉ ਬਿਸਮ ਭਈ ਦੇਖ ਗੁਣਾ ਅਨੰਦ ਸਬਦ ਅਗਾਜਾ ਰਾਮ ਸਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀ ਸਾਨੋ ਨਾ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਨੋ।

ਕੀਤਾ ਗੁਣਾ ਕਾ ਹੋਵੇ ਵਾਸਲਾ ਕਡਵਾਸਲੀ ਦੇ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੇ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਹੈ।

ਰਾਹਾ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੂਝੇ ਅੰਧ ਬੁੱਢੋ ਧੰਧਲੀ ਦਿਨ ਰਾਤ ਚਾਨਣ ਚਾਉ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਬਹਾਦਰ ਗੁਰ ਦਸੈ ਮਨ

ਥੀਏ ਸ਼ਬਦੀ ਸੁਪਰਾਇਆ ਗੁਰਮੈਲੀ ਘਰ ਆਪਣੇ ਸੋ ਭਰ ਪੁਰ ਲੀਨਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਨਾ ਸ਼ਬਦੇ ਪਤੀਜੇ ਅੰਕ ਭੀਜੇ ਸੋ ਮਹਿਲ ਮਹਿਲਾਂ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਨਾ ਗੁਰਮਹਿਲੀ ਕਰ ਆਪਣੇ ਸੁਪਰ।

ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵੂ ਗੁਰਮੁਖ ਹਰ ਫਲ ਪਾਵ ਗੁਰਮੁਖ ਫਲ ਪਾਵ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਨੋ ਜਨ ਪਾਈ ਸੁਖ ਸੋਹਿਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਿ ਸੁਭਾਏ ਗੁਰਮਤਿ ਸਹਿਜੇ ਨਾਮ ਤੇ ਆਏ ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨ

ਨਾਮ ਸੁਖ ਹੋਈ ਰਾਮ, ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ, ਗਰਭ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ, ਸੱਚ ਸਮਾਈ, ਸੱਚ ਨਾਏ ਪਰਗਾਸਾ, ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅਣਦਿਨ ਸੱਚ ਧਿਆਏ, ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁਖ ਪਾਏ, ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ

ਤੀਜਾ ਜੁਗ ਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖੇ ਕੋ ਜਾਣਿਆ ਤਨ ਪਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇਂ ਮੁਕਤ ਨਾ ਹੋਈ ਨਾਨਕ ਕਾਮਨ ਕੰਤੇ ਰਾਵੇ ਮਨ ਮਾਨਿਆ ਸੁਖ ਹੋਈ।

ਨਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ।

ਹਰ ਕੀ ਅੰਮ੍ਰਿਤ ਬਾਣੀ। ਜਿਨ ਮਨ ਵਸਿਆ ਸੇਈ ਜਨ ਨਿਸਤਰੈ, ਘੜ ਘੜ ਸ਼ਬਦ ਸੁਮਾਣੀ। ਤੇਰੇ ਗੁਣ ਗਾਵੇ ਸਹਿਜ ਸੁਮਾਵੇ, ਸਭ ਦੇ ਮੇਲ ਮਿਲਾਏ। ਨਾਨਕ ਸਫਲ ਜਨਮ ਤਿੰਨ ਕੇਰਾ, ਜੇ ਸਤ ਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਗੁਰ ਕੇ ਸ਼ਬਦ ਸਦ

ਪਾਇਆ ਕਰਮ ਵਿਧਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੈ ਸ਼ਬਦ ਸੁਵਾਰੇ, ਸੁਹੀ ਮਹੱਲਾ ਤੀਜਾ, ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ, ਹਰ ਮਨ ਤਨੋ ਗੁਰਮੁਖ ਭੀਜੈ।

ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ, ਸੁਰਦਾ ਸੁਹੇਲਾ ਜਿਤ ਹਰ ਗੁਣ ਗਾਈਐ, ਸਾ ਧਰਤ ਸੁਹਾਵੀ ਜਿਤ ਵਸਹਿ ਹਰ ਜਾਨ।

ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਝੇ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ।

ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲੇ ਹਾ ਹੈ ਕਾਰੀ ਜੀਓ, ਦ੍ਰਿਸ਼ਟ ਧਾਰ ਆਪਣਾ ਦਾਸ ਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ।

ਵਿੱਚ ਸਿਮਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਖਿਨ ਮੈਂ ਥਾ ਪੁਥਾ ਪੁਨਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਵਨ ਚਲ ਲਾਏ ਸਬਦ ਸ੍ਰਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ।

ਸੱਚ ਸਮਾਗਮ ਆਏ ਸਤਿਗੁਰ ਸੇਵਨ ਸੇ ਧਨਵੰਤੇ ਐਥੈ ਉਥੈ ਨਾਮ ਸਮਾਵਣੇ ਆ ਭੈ ਪਾਏ ਸੀਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅਨਜਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਚੜ੍ਹ ਬਣਾਵਣੇ ਆ ਸਭਨਾ ਫਿਰ ਵਸੈ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਆਦਿ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹੇ ਇਹੋ ਜਗ ਸੁੱਤਾ ਨਾ ਵਿਸਾਰ ਅੰਤ ਵਿਗੁੱਤਾ ਜਿਸਤੇ ਸੁੱਤਾ ਸੋ ਜਾਗਾਏ ਗੁਰਮਤੀ ਸੋਜੀ ਗੁਰਮਤ ਸੋਜੀ ਪਾਵਣਿਆ ਅਪਿਓ ਪੀਐ ਸੋ ਭਰਮ ਗੁਆਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੈ ਲਾਏ ਲੱਖ ਚੁਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਖਰਾਤੇ ਜੋ ਤਿਸ ਭਾਵੈ ਸੋ ਕਾਰ ਕਮਾ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪਾਲਿਆ ਸੱਚ ਵਖਾਣੇ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜੀ ਉਹ ਵਾਰੀ ਗੁਰ ਕੀ ਬਾਣੀ ਮਨ ਵਸਾਉਣਿਆ ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਆਤ ਅਗਮ ਪਾਰਾ ਗੁਰਮੁਖ ਹੋਵੈ ਸੋਈ ਜਪਾਏ ਆਪੇ ਬਖਸ਼ ਮਿਲਾਵਣਿਆ ਤੇਰਾ ਮੇਰਾ ਠਾਕੁਰ ਸੱਚ ਦ੍ਰਿੜਾਏ ਗੁਰਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਵੇਪਰ ਵਸ ਸੱਚ ਤੇ ਮੇਰਾ ਪਿਆਰਾ ਗਿਲ ਵਿਖ ਅਵਗਣ ਕਾਟਣਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪੱਛੋ ਤਾਵੈ ਸਭਨਾ ਜੀਆਂ ਕਾ ਏਕੋ ਦਾਤਾ ਸਭ ਦੇ ਮਾਰ ਜੀਵਾ ਬਣਿਆ ਹਰ ਤੁਧ

ਨਦਰੀ ਥੀਜ ਸਦੇਹਾ ਆਣਦ ਅਨੁਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿਜ ਸਮਾਉਣਿਆ ਤੁਧ ਜੇਵੜ ਮੈਂ ਅਵਰ ਨਾ ਕੋਈ ਤੁਧ ਆਪੇ ਸਿਰ ਜੀ ਆਪੇ ਕੋਈ ਤੂੰ ਆਪੇ ਹੀ ਕੜ ਭੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਾਭ ਕੜ ਆਪੇ ਭੋਗਣ ਹਾਰਾ ਲੱਖ ਵਰਤੈ ਅਗਮ ਅਪਾਰਾ ਗੁਰ ਕਿਆ ਸ਼ਬਦ ਮੇਰਾ ਪ੍ਰਭ ਮੇਰਾ ਹਰ ਪ੍ਰਭ ਧਿਆਈ ਹੈ ਸਹਿਜੇ ਸੱਚ ਸਮਾਉਣਿਆ ਹਉ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਉਣਿਆ ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ ਮਨਸਾ ਮਾਰ ਸਮਾਉਣਿਆ ਰਹਾਉ ਪੰਜ ਦੂਤ ਮੋਹੇ ਸੰਸਾਰਾ ਮਨਮੁਖ ਅੰਧੇ ਸੁਧ ਨਾਲ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਜ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅਣ ਦਿਨ ਮਾਤੇ ਮਿਰ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰਿਪਤ ਮਾਇਆ ਚੌਥੀ ਪਾਉੜੀ ਗੁਰਮੁਖ ਸੂਚੀ ਸੱਚੋ ਸੱਚ ਸਿਮ ਕਮਾਉਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸੱਚ ਸਮਾਵੈ ਗੁਰਮੁਖ ਪਕਰਣੀ ਸੱਚੇ ਸੇਵੇ ਸਾਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਵਰਨਾ ਦੂਆ ਦੂਜੈ ਲਾਗ ਜਗ ਖਪ ਖਪ ਮੂਆ ਗੁਰਮੁਖੋ ਵੈਸੋ ਏਕੋ

ਜਗ ਡੇਠੇ ਅੰਤਰ ਪ੍ਰਕਾਸ਼ ਮਹਾਰਸ ਮੀ ਪੀਵੈ ਦਰ ਸੱਚਾ ਸਬਦ ਸੁਜਾਵਣਿਆ ਹਉ ਵਾਰੀ ਜੀਉ ਵਾਰੀ ਗੁਰਚਰਣੀ ਚਿਤ ਲਾਵਣਿਆ ਸਤਿਗੁਰ ਕੈ ਅੰਮ੍ਰਿਤ ਸਰ ਸਾਚਾ ਮਨ ਲਾਵੈ ਮਨ ਨਾਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ ਤੁਦਸਾ ਲਾਹੇ ਨਾ ਰੱਜਾ ਕਬਹੂੰ ਸੱਚੇ ਨਾਵੈ ਕੀ ਭੁੱਖ ਲਾਵਣਿਆ ਏਕੋ ਵੇਖਾ ਅਵਰ ਨ ਪੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤਿੱਖਾ ਨਿਵਾਰੀ ਸਹਿਜੇ ਸੂਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੇ ਮਨ ਮੁਕੰਦਾ ਦੂਜੇ ਭਾਏ ਲਾਗੇ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਣਜਨ ਸਦਾ ਰਹਿ ਨਾ ਪੈ ਅੰਦਰ ਪੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੈ ਭਰਮੇ ਭੂਲਾ ਤਤ ਨ ਜਾਣੈ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁਖੋ ਦੁਖ ਕਮਾਵਣਿਆ ਆਪ ਕਰੇ ਕਿਸੇ ਆਖੈ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜ੍ਹਾਏ ਮਨ ਦਨ ਰਤਾ ਸਦ ਰਸਨਾ ਰੰਗ ਚਲੂਲੀ ਪੈ ਪਾਏ ਰੰਗ ਚੜ੍ਹਾਵਣਿਆ ਹੋ ਵਾਰੀ ਜੀਓ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਭਉ ਹਰ ਨਿਰਭਉ ਧਿਆਇਆ ਬਿਖ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਖ ਮੁਗਧ ਕਰੇ ਚਤੁਰਾਈ ਨਹਾਤਾ ਧੋਤਾ ਥਾਏ ਨਾ ਪਾਏ ਜਿਹਾ ਆਇਆ ਤੇਹਾ ਜਾਸੀ ਕਰ ਔਗਣ ਪੱਛੋ ਤਾਵਣਿਆ ਮਨ ਮੁਖ ਅੰਧੇ ਕਿਛੂ ਨਾ ਬੂ ਸੂਜੈ ਮਰਨ ਲਖਾਏ ਆਏ ਨਹੀਂ ਸੂਝ ਬੂਝੈ ਮਨ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਪਰ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਹੈ ਸੱਚ ਕਰਨੀ ਸ਼ਬਦ ਹੈ ਸਾਰ ਪੂਰਾ ਗੁਰ ਪਾਈਐ ਮੁਖ ਦੁਆਰ ਅਣਦਿਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ ਅਬਲ ਹਰਿ ਸਦਾ ਤਿੰਨ ਵਿਟੋ ਗੁਰਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਭਤੀਜਾ ਗੁਰਪ੍ਰਸਾਦੀ ਅੰਦਰ ਭੀਜੈ ਬੈਸ ਸੋ ਥਾਨ ਹਰ ਗੁਣ ਗਾਵੇ ਆਪੇ ਕਾਰ ਸਤ ਮਨਾਵਣਿਆ ਜਿਸਨੂੰ ਅੰਦਰ ਕਰੇ ਸੋ ਪਾਏ ਗੁਰਪ੍ਰਸਾਦੀ ਹੋਮੈ ਜਾਏ ਨਾਨਕ ਨਾਮ ਵਸੈ ਮਨੇ ਅੰਤਰ ਦਰ ਸੱਚਾ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਹੈ ਚਿੰਤ ਵਸੈ ਮਨ ਭਾਈ ਹਰ ਜੀਓ ਸਫਲ ਬਿਰਖਿਆ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੈ ਮੈਲ ਗਵਾਏ ਦਰ ਸੱਚਾ ਸੋਭਾ ਭਾਵਣਿਆ ਬਿਨ ਹਰ ਨਾਮ ਨ ਪਾਇਆ ਜਾਏ ਸਿਧ ਸਾਧਿਕ ਰਹੇ ਬਿਲ ਲਾਏ ਬਿਨ ਗੁਰ ਸੇਵੈ ਸੁਖ ਨਾ ਹੋਵੇ ਪੂਰੈ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖਿਆ ਮੋਰਚਾ ਨਾ ਲਾਗੈ ਤਾਂ ਹੋਮੈ ਸੁਖਿਆ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਿਹੋ ਦੇਹੋ ਕਿਹੋ ਨਾ ਦੇਖਿਆ ਜਾਏ ਕਰ ਗੁਰ ਕਿਰਪਾ ਗੁਰ ਕਿਰਪਾ ਕਰ ਆਪ ਦਿੱਤਾ ਦੇਖਾਏ ਆਪੇ ਆਪ ਆਪ ਮਿਲ ਰਹਿਆ ਸਹਿਜੇ ਸਹਿਜ ਸਮਾਵਣਿਆ ਗੁਰਮੁਖੋ ਵੈ ਸੋ ਇੱਕ ਸਿਉ ਜਿਤਲਾ ਇੱਕ ਸਿਉ ਲਿਵਲਾਏ ਦੂਜਾ ਭਰਮ ਗੁਰ ਸ਼ਬਦ ਸੰਜਲਾਏ ਆਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਅਣਜਨ ਰੰਗ ਰਤਾ ਗੁਣ ਗਾਵੈ ਮਹਿਲ ਅੰਦਰ ਮਹਿਲ ਬੁਲਾਵਣਿਆ ਸਤਿਗੁਰਦਾਤਾ ਮਿਲੈ ਮਿਲਾਇਆ ਪੂਰੈ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪਨ ਜਾਏ ਤਾਂ ਸਭ ਕਿਛ ਸੁਪਾਏ ਗੁਰਸਬਦੀ ਸੱਚੀ ਲਿਵਲਾਏ ਸੱਚ ਵਣਜੇ ਸੱਚ ਸੰਗਰਹੇ ਸੱਚ ਵਾਪਾਰ ਕਰਾਵਣਿਆ ਹੋ ਵਾਰੀ ਜੀਓ ਵਾਰੀ ਹਰ ਗੁਣ ਅਣਦਿਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਕਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਭਾਇਆ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁਠੈ ਪਾਏ ਅਨਰਸ ਚੂਕਿਆ ਹਾਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵਹੇ ਮੂਰ

ਆਪ ਵਿਖ ਪਛਾਣੇ, ਨਿਰਮਲ ਬਾਣੀ ਸ਼ਬਦ ਭੁਖ ਵਿਖਾਣੇ, ਸੱਚੇ ਸੇਵ ਸਦਾ ਸੁਖ ਪਾਇਨ, ਨਾਵਣਿਤ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾ ਹਰ ਗੁਣ ਗਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਅਣ ਦਿਨ ਹਰ ਸਾ ਲਾਹੇ ਸਾਚਾ, ਨਿਰਮਲ ਨਾਦ ਵਜਾਵਣਿਆ, ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਉਣ ਦੁੱਖ ਲਾਗੈ ਭਾਰਾ, ਭਰਮੇ ਭੁੱਲਾ ਭਰਮੇ ਭੁੱਲੇ, ਫਿਰ ਦਿਨ ਰਾ ਫਿਰੇ ਫਿਰਨ ਦਿਨ ਰਾਤੀ, ਜਨਮ ਮਰ ਜਨਮ ਹੈ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੈ ਗੁਰ ਕੈ ਸਬਦ ਅਧਾਰਾ, ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਾਮ ਕਰ ਜਾਣਿਆ, ਮਾਜ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਤੁਧ ਬਿਨ ਨਾਵੈ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨਾ ਪਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕਿਛ ਪਾਹੇ, ਜੇ ਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ, ਸਭਨਾ ਦਾਤਾ ਸਤਿਗੁਰ ਦਾਤਾ, ਸਭਨਾ ਵਥੂ ਕਾ ਪੂਰੇ ਭਾਗ ਮਿਲਾਵਣਿਆ, ਇਹੋ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜਾ ਭਾਏ, ਤਟ ਤੀਰਥ ਦਿਸੰਤਰ ਭਵੈ ਅਹੰਕਾਰੀ, ਹੋਰ ਵਧੇਰੈ ਹੁਕਮੈ ਹੋਰ ਵਧੇਰੈ ਹੋਮੈ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਲਾ ਜਾਏ, ਜੀਵਤ ਮਰੈ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੇ, ਸੱਚ ਲਾਗੈ ਮੈਲ ਗਵਾਵਣਿਆ, ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧਾਰਾ, ਵਿਸ਼ਟਾ ਕੇ ਗੇੜੇ ਵਿਸ਼ਟਾ ਕਮਾਵਹੇ, ਫਿਰ ਵਿਸ਼ਟਾ ਮਾਹੇ ਪਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹੋ ਮੈਂ ਮਮਤਾ ਸਭ ਦੇਖੋਵੈ, ਅਣਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਵਾਪੇ ਬਖਸੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ, ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸਭ ਦੀ ਹਰ ਨਾ ਅੰਤਰ ਹਰ ਅੰਤਰ ਪਛਾਣ ਹੋ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਜ ਮਹੱਲਾ ਤੀਜਾ, ਇੱਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਹੋ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ, ਰਹਾਉ ਪੰਡਿਤ ਪੜ੍ਹੇ ਵਾਦਨਾ ਸਾਧਨਾ ਪਾਵਹੇ, ਦੂਜੇ ਭਾਏ ਮਾਇਆ ਮਨ ਪਰਮਾਵੇ, ਮਾਇਆ ਮੋਹੇ ਸਭ ਸੁਧ ਗਵਾਈ, ਕਰ ਅਵਗਣ ਪਛਾਣ ਉਤਾਵਣਿਆ, ਸਤਿਗੁਰ ਮਹਿਤਾ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੈ ਮਨ ਮਾਰੈ, ਆਪਣਾ ਮੁਕਤੀ ਕਾ ਦਰ ਪਾਵਣਿਆ, ਗਿਲਵ ਕਾਟੈ।

ਤੇਰੇ ਬਦ ਮਨਸਾ ਤੇਰੇ ਬਦ ਮਾਇਆ ਪੜ ਪੜ ਪੰਡਤ ਮੁਨੀ ਥੱਕੇ ਚੌਥੇ ਪਦ ਕੀ ਸਾਧਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਜੋ ਜਾਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸੁਚ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਸਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਗੁਰੂ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਬਾਜ ਮਹੱਲਾ ਤੀਜਾ ਉਤਪਤ ਪਰਲੋ ਸਭ ਦੇ ਹੋਵੇ ਸਭ ਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਗੁਰਮੁਖ ਉਪਾਏ ਸਮਾਵਣਿਆ ਹੋਂ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਧ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਕਾ ਪਾਵਣ ਬੈਸੰਤਰ ਖੇਲ ਵੇ ਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣਿਆ ਤਿਨ ਕਰਤੈ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਭ ਸੱਚੇ ਵਣਜਾਰੇ ਸੱਚ ਵਣਜੇ ਗੁਰ ਹੇਤ ਅਪਾਰੇ ਸੱਚ ਵਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਥ ਕਿਉਂ ਪਾਏ ਮਨਮੁਖ ਭੁੱਲੇ ਲੋਕ ਸੁਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਚਾਏ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵਣੰਜੇ ਗੁਰਸ਼ਬਦ ਪਿਆਰੇ ਆਪ ਕਰੇ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਧੇ ਫਿਰੇ ਬੇਤਾਲੇ ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਭੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡੇ ਆਈ ਆਪੇ ਸੁਣ ਸੁਣ ਭਾਵਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗਮ ਗੋਚਰ ਅਨਾਥ ਜੋਨੀ ਸਤਿਗੁਰ ਕਹਿ ਭਾਇ ਪਾਵਣਿਆ ਹੋ ਵਾਰੀ ਜੀਓ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਓ ਪੁਰਬ ਲਿਖਿਆ ਸੋ ਪੁਰਬ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰ ਕਹਿ ਥਕੀਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਤਿਆ ਦਿਸਨੋ ਆਪੇ ਖਾਪ ਦੁਖ ਪਾਵਣਿਆ ਮਨਮੁਖ ਅੰਧੇ ਸੁਧ ਨਾ ਕਾਏ ਆਤਮ ਜਾ ਘਾਤੀ ਹੈ ਜਗਤ ਖਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਬਾਣੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮਾ ਪਾਰਾ ਦੁਖੀਏ ਨਿਤ ਫਿਰਹਿ ਬਿਲ ਲਾਦੇ ਬਿਨ ਗੁਰ ਸਾਧਨਾ ਪਾਵਣਿਆ ਬਿਨ ਕੀ ਜਿਨ ਕੀਤੇ ਸੋਈ ਬਿਦ ਜਾਣੈ

ਵਰ ਨਾ ਕੋਈ ਤਿਸ ਲਾਏ ਲਏ ਸੋ ਨਿਚ ਨਿਰਮਲ ਹੋਈ ਨਾਨਕ ਨਾਮ ਅਸੈ ਘਟੇ ਅੰਤਰ ਜਿਸ ਦੇਵੈ ਸੋ ਥਾਇ ਸੋ ਪਾਇ ਮਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮਾ ਨਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਭਾਵਣਿਆ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੈ ਸਦਾ ਸੁਖ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਰਹਿ ਕਹੈ ਦਿਨ ਰਾ ਸਦਾ ਦਿਨ ਰਾਤੀ ਅਵਰਾ ਆਖ ਸੁਨਾ ਵਣਿਆ ਅੰਮ੍ਰਿਤ ਰੰਗ ਰਤਾ ਲਿਬਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਆ ਵਣਿਆ ਯੋਗ ਚ ਕਰੈ ਸੋ ਚਿਤ ਨ ਹੋਈ ਤਿਸ ਦਾ ਹੁਕਮ ਮੇਟ ਨ ਸਕੈ ਕੋਈ ਹੁਕਮੈ ਵਰਤੈ ਹੁਕਮ ਅੰਮ੍ਰਿਤ ਬਾਣੀ ਹੁਕਮੈ ਅੰਮ੍ਰਿਤ ਪੀਆ ਵਣਿਆ ਅਜਬ ਅਜਬ ਕੰਮ ਕਰਤੇ ਹਰ ਕੇਰੇ ਇਹੋ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਹਿੱਸਿਓ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਧੇ ਆਪ ਉਪਾਏ ਤੁਧੇ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜਾਨੈ ਪਾਹੇ ਖੋਟੇ ਭਰਮ ਭੁਲਾਵਣਿਆ ਕਿਉਂ ਕਰ ਵੇਖਾ ਕਿਉਂ ਸਾ ਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੈ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸਨਾ ਬੁਝਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੁਪਾਏ ਦੁਬਦਾ ਮਾਰੇ ਇੱਕ ਸਿਉਂ ਲਿਬਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਘਨੇਰੀ ਤੁਜਤੇ ਬਾਰ ਕਿਛ ਬੋਨਾ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਕੋ ਸੇਵੈ ਕੋਈ ਨਾ ਪਾਵੈ ਬਿਨ ਸਤਿਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨ ਸੋਹੈ ਅੰਮ੍ਰਿਤ ਨਾਮ ਅੰਤਰ ਮਨ ਮੋਹੈ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨਮੁਖ ਭੁੱਲਾ ਦੂਜਾ ਭਾਏ ਖੁਆਏ ਨਾਮ ਨਾ ਲੇਵੈ ਮਰੈ ਬਿਖ ਖਾਏ ਅਣਦਿਨ ਸਦਾ ਵਿਸਤਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸਨੋ ਆਪ ਵੀ ਆਏ ਗੁਰ ਕੇ ਪ੍ਰਸਾਦੀ ਸਹਿਜ ਲਿਵ ਲਾਏ।

ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇ ਸਹਿਜ ਸੁਭਾਏ ਸੱਚੈ ਸਬਦ ਸਦਾ ਸੱਚੈ ਸਬਦ ਸੱਚਾ ਸਾ ਲਾਈ ਸੱਚੈ ਮੇਲ ਮਿਲਾਵਣਿਆ ਹੋ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣੇ।

ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਰ ਨਿਹਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜੁਲਾਇਆ ਸੱਚੋ ਸੱਚਾ ਵੇਖ ਸਲਾਈ ਗੁਰ ਸ਼ਬਦੀ ਸੱਚ ਭਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਦਿਵ ਲਾਗੀ ਹਰ ਨਾਮ ਸਮਾਲੇ ਸੇਵਟ ਭਾਗੀ ਸੱਚੈ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮ ਗੋਚਰ ਸ਼ਬਦ ਸ਼ੁੱਧ ਹੋਵੇ ਆਣ ਦਿਨ ਸੱਚ ਸ਼ਬਦ ਸਾ ਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਂ ਤਨ ਆਈ ਤ੍ਰਿਸ਼ਨਾ ਜਾਲੇ ਸੁੱਧ ਨਾ ਕਾਏ ਬਿਖ ਵਿਆਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਇੱਕੋ ਨਾਮ ਵਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜੰਮੇ ਫੇਰ ਪਵੇ ਕਨੇਰੇ ਤੂੰ ਇੱਕੋ ਨਿਹਚਲ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ਹੋ ਵਾਰੀ ਜੀਓ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਓ ਸਭ ਏਕਾ ਜੋਤ ਜਾਣਿਆ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਿਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੈ ਸੰਸਾਰਾ ਲੋਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾਂ ਤੇਰੇ ਭਵਨ ਸੂਝੈ ਫਿਰ ਉਹ ਮਰਿਆ ਨਾ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮਹੇ ਫਿਰ ਚੇਤਨਾ ਲਾਏ ਗੁਰ ਕੈ ਸ਼ਬਦ ਸਦਾ ਸਦ ਰਹਿ ਸਮਾਏ ਸੱਚ ਸਲਾਏ ਸਾਬ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਈ ਸਦਾ ਸਹਜੂਰੇ ਗੁਰ ਕੈ ਸ਼ਬਦ ਰਹਿਆ ਭਾਰ ਪੂਰੇ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਸੁਖ ਭਾਵਣਿਆ ਸੱਚ ਮਨ ਅੰਦਰ ਰਹਿਆ ਸਮਾਏ ਸਦਾ ਸੱਚ ਨਿਹ ਚਲਿਆ ਵੈ ਨਾ ਜਾਏ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਈ ਅਵਰਨਾ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰੱਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਾਹਿਬ ਮਾਹੇ ਸਮਾਣੀ ਨਿਰਮਲ ਬਾਣੀ ਹਰ ਬਲ ਹਰ ਸਾ ਲਾਈ ਜਾਪ ਹਰ ਨਿਰਮਲ ਮਹਿਲ ਗਵਾਵਣਿਆ ਹੋ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਈ ਸ਼ਬਦ ਸੁਣ ਵਿਤਸਾ ਮਿਟਾਵਣਿਆ ਰਹਾਓ ਨਿਰਮਲ ਨਾ ਵਸਿਆ ਮਨ ਆਏ ਮਾਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਅੰਮ੍ਰਿਤ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋ ਆਪ ਮੂਆ ਤਿੱਥੈ ਮੋਹ ਨ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਗੁਰਮ ਨਹੋਮੈ ਮੈਲ ਗੁਰ ਸਬਦੇ ਧੋਵੈ ਸਬਦੇ ਨਿਰਮਲ ਵਾਜਿਆ ਅਨਹਦ ਧੁਨ ਬਾਣੀ

ਸਦਾ ਮੁਖ ਸਦਾ ਮੁਖ ਸੋਹੇ ਆਦਿ ਉਜਲ ਨਾਮ ਧਿਆਵਣਿਆ ਹੋ ਵਾਰੀ ਜੀ ਵਾਰੀ ਗੋਬਿੰਦ ਗੁਣ ਗਾਵਣਿਆ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਰਹਾਉ ਗੋਬਿੰਦ ਗਾਵੇ ਸਹਿਜ ਸੁਭਾਏ ਗੁਰ ਕੈ ਭੈ ਉਜਲ ਹੋਮੈ ਮਲ ਜਾਏ। ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੈ ਭਗਤ ਦ੍ਰਿੜਾਏ ਗੁਰ ਕੈ ਸ਼ਬਦ ਮਨੈ ਮਨ ਮਿਲਾਏ। ਸੱਚਾ ਤਾਲ ਪੂਰੇ ਸੱਚਾ ਪਾਤਾਲ ਪੂਰੇ ਮਾਇਆ ਮੋਹ ਚੁਕਾਏ ਸਭਦੇ ਨਿਰਤ ਕਰਾਵਣਿਆ। ਉੱਚਾ ਕੁਕੇ ਤਨੇ ਪਛਾੜੇ ਮਾਇਆ ਮੋਹੇ ਜੋਹਿਆ ਜਮਜਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁੱਖ ਪਾਵਣਿਆ। ਗੁਰਮੁਖ ਭਗਤ ਜਾਪ ਕਰਾਏ ਤਨ ਮਨ ਮਰਾਤਾ ਸਹਿਜ ਸੁਭਾਏ ਬਾਣੀ ਵਜੈ ਸ਼ਬਦ ਵਜਾਏ ਗੁਰਮੁਖ ਸ਼ਬਦ ਥਾਏ ਭਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ ਨਾ ਘੁੰਮ ਸੁਣੇ ਨਾ ਮਨ ਵਸਾਏ। ਮਾਇਆ ਕਾਰਨ ਪਿੜ ਬੰਦ ਨਾਚੈ ਦੂਜੈ ਭਾਏ ਦੁਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਾਸ ਸੱਚ ਸੰਜਮ ਜੁਗਤਾ। ਗੁਰ ਕੈ ਸ਼ਬਦ ਸਦਾ ਹਰ ਧਿਆਏ ਇਹਾ ਭਗਤ ਹਰ ਭਾਵਣਿਆ। ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਨੀ ਚਿਤ ਲਾਵਣਿਆ। ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚਾ ਨਾਏ ਦੁੱਖ ਕਭੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ। ਹੋ ਵਾਰੀ ਜੀਓ ਵਾਰੀ ਸਹਿਜ ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾਵਣਿਆ। ਰਹਾਓ ਸਭ ਕੋ ਤੇਰਾ ਭਗਤ ਕਹਾਏ

ਤੇਰਾ ਜਦ ਭਾਵੇ ਤਾਂ ਨਾ ਹੀ ਰਚਾਵੇ ਤੂੰ ਆਪੇ ਨਾਓ ਵਿੱਚ ਪਾਵਣ ਆ ਗੁਰਮਤੀ ਹਰ ਮਨ ਵਸਾਇਆ ਹਰ ਇੱਕ ਸੋਗ ਸਭ ਮੋਹਬਤ ਗਵਾਇਆ ਇੱਕ ਸਿਉਂ ਲਿਵ ਲਾਗੀ ਸਦਹੀ ਹਰ ਨਾਮ ਮਨ ਵਸਾਉਣ ਆ ਭਗਤ ਭਗਤ ਰੰਗ ਰਾਤੇ ਸਦਾ ਤੇਰਾ ਚਾਏ ਨਾਉਣਿਤ ਨਾਮ ਵਸਿਆ ਮਨ ਆਏ ਪੂਰਾ ਭਾਗ ਸਤਿਗੁਰ ਪਾਇਆ ਸਭ ਦੇ ਮੇਲ ਮਿਲਾਵਣ ਆ ਤੂੰ ਦਇਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਮਰਤੇ ਸੁਖ ਪਾਵਣ ਆ ਸਦਾ ਸਦਾ ਸਾਚੇ ਤੂੰ ਦਸਾ ਲਾਹੇ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਉ ਮਨ ਰਹਿਆ ਸਮਾਏ ਮਨ ਮੰਨਿਆ ਮਨਹਿ ਮਿਲਾਵਣ ਆ ਗੁਰਮੁਖ ਹੋਵੈ ਸੋ ਸਾ ਲਾਹੇ ਸਾਚੇ ਠਾਕੁਰ ਵੇ ਪ੍ਰਵਾਹ ਨਾਨਕ ਨਾਮ ਵਸੈ ਮਨ ਅੰਤਰ ਗੁਰਸਬਦੀ ਹਰ ਮਿਲਾਵਣ ਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹ

ਸੁਣ ਮਨ ਵਸਾਵਣੇ ਆਹੋ ਵਾਰੀ ਹਰ ਜੀਉ ਸੱਚਾ ਉੱਚੋ ਉੱਚਾ ਹੋ ਮੈਂ ਮਾਰ ਮਿਲਾਵਣਿਆ ਰਹਾਉ ਹਰ ਹਰ ਜੀਉ ਸੱਚ ਸਾਚਾ ਸਾਚੀ ਨਾਹੀ ਗੁਰਪ੍ਰਸਾਦੀ ਕਿਸੈ ਮਿਲਾਏ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਦੁਜਦੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਤੂੰ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸੀ ਗਾਰ ਬਣਾਏ ਸਤਿਗੁਰ ਸੇ ਸਦਾ ਸੁਹਾਗਣ ਸੱਚ ਉਪਦੇਸ਼ ਸੁਣਮਾਵਣਿਆ ਸ਼ਬਦ ਵਿਚਾਰਨ ਤਿੰਨਾ ਠੌਰ ਨਾ ਠਾਓ ਭ੍ਰਮ ਭੁੱਲੇ ਜਿਉਂ ਸੁਣਿਆ ਘਰ ਗਾਓ ਹਾਲਤ ਪਾਲਤ ਤਿੰਨੀ ਦੋਵੈ ਗਵਾਏ ਦੁਖਿਆ ਦੁੱਖ ਵਿਹਾਵਣਿਆ ਲਿਖਦਿਆ ਲਿਖਦਿਆ ਕਾਗਤ ਮਸ ਖੋਈ ਦੂਜਾ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੇ ਤੈ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇ ਜਨ ਸੱਚੇ ਪਾਵਹਿ ਮੁਖ ਦੁਆਰ ਸੱਚ ਕਾਗਦ ਕਲਮ ਸਮਾਣੀ ਸੱਚ ਲਿਖ ਸੱਚ ਸਮਾਵਣੀ।

ਆਤਮ ਰਾਮ ਪ੍ਰਗਾਸ ਗੁਰਤੇ ਹੋਵੈ ਹੋਮੈ ਮੈ ਲਾਗੀ ਗੁਰਸਬਦੀ ਖੋਵੈ ਮਨ ਨਿਰਮਲ ਅਣਜਨ ਭਗਤੀ ਰਾਤਾ ਭਗਤੀ ਕਰੇ ਹਰ ਭਾਵਣਿਆ ਹਉ ਵਾਰੀ ਜੀਓ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਿੰਨਾ ਕਹੋ ਸਦ ਨਮਸਕਾਰ ਕੀਜੈ ਤਿੰਨਾ ਭਗਤ ਜਿੰਨਾ ਕੋ ਸਦ ਨਮਸਕਾਰ ਕੀਜੈ ਜੋ ਅਣਜਨ ਹਰ ਗੁਣ ਗਾਵਣਿਆ ਰਹਾਓ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੇ।

ਆਤਮ ਰਾਮ ਪ੍ਰਕਾਸ਼ ਗੁਰ ਹੋਵੇ ਹੋਮੇ ਮੈਲ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅੰਦਨ ਭਗਤੀ ਰਾਤਾ ਭਗਤ ਕਰੇ ਹਰ ਪਾ ਬਣਿਆ ਹੋਮ ਵਾਰੀ ਜੋ ਵਾਰੀ ਆ ਭਗਤ ਕਰਨ ਕਵਰਾ ਭਗਤ ਕਰਾ ਬਣਿਆ ਤਿੰਨਾ ਭਗਤ ਜਿਨ੍ਹਾਂ ਕੋ ਸਦਾ ਨਮਸਕਾਰ ਕੀਜੈ ਜੋ ਆਂਦਨ ਹਰ ਗੁਣ ਗਾ ਬਣਿਆ ਰਹਾਓ ਆਪੇ ਕਰਤਾ ਘਰ ਕਰਾਏ ਜਿਤ ਪਾਵੇ ਤਿਤ ਕਾਰੇ ਲਾਏ ਪੂਰੇ ਭਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾ ਬਣਿਆ ਮਰ ਮਰ ਜੀਵੈ ਤਾਂ ਕੁਛ ਪਾਵੈ ਗੁਰ ਪ੍ਰਸਾਦੀ ਹਰ ਮਨ ਵਸਾਵੈ ਸਦਾ ਮੁਕਤ ਹਾਰ ਮਨ ਵਸੈ ਸਹਿਜ ਸਹਿ ਸਮਾ ਬਣਿਆ ਬਹੁ ਕਰਮ ਕਮਾਵੈ ਮੁਕਤਨ ਪਾਵੈ ਦਿਸੰਦ ਭਾਵੈ ਦੂਜੈ ਭੈ ਖਵਾਵੈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁੱਖ ਪਾ ਬਣਿਆ ਤਾਪਤ ਰਾਖੇ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਵੈ ਸਤਿਗੁਰ ਆਪੇ ਮੇਲ ਮਿਲਾਵੈ ਮਿਲ ਪ੍ਰੀਤਮ ਸੁਖ ਪਾ ਬਣਿਆ ਇਹ ਕੂੜ ਲਾਗੈ ਕੂੜੇ ਫਲ ਪਾਵੈ ਦੂਜੇ ਭੈ ਬਿਰਥਾ ਜਨਮ ਗਵਾਵੈ ਆਪ ਡੁੱਬੈ ਸਗਲੇ ਕੁਲ ਡੁੱਬੈ ਕੋ ਕੂੜ ਬੋਲ ਵਿਖਾ ਬਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਵੇਖੈ ਪੈ ਭਗਤ ਜਾਂ ਹੁਮੈ ਸੁਖ ਹੈ ਸਿਵ ਸਾਧਕ ਮੂੰਹ ਧਾਰੀ ਰਹਿ ਲਿਵ ਲਾਏ ਤਿੰਨ ਵੀ ਤਨ ਮੈਂ ਮਨ ਮਨ ਨਾ ਦਿਖਾ ਬਣਿਆ ਆਪੇ ਕਿਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੈ ਨਾਮ ਮਨ ਵਸਾ ਬਣਿਆ ਮਜ ਮੱਲਾ ਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਾਰ ਲੱਖ ਪਾਰਾ ਆਪੇ ਗੋਦ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਜਾ ਬਣਿਆ ਓਂ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਾਮ ਹੋਮੇ ਮਾਰ ਬੱਜਰ ਕਪਟ ਖੁਲਾਇਆ ਨਾਮ ਮੁੱਲ ਗੁਰ ਸ਼ਬਦੀ ਪਾਇਆ ਬਿਨ ਸ਼ਬਦ ਨਾਮ ਨਾ ਪਾਵੈ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣ

ਗੁਰਮੁਖ ਵੱਤ ਪਾਵਣਿਆ ਗੁਰਪ੍ਰਸਾਦੀ ਸਾਚਾ ਹਰ ਪਾਏ ਮਨ ਤਨ ਵੇਖੇ ਹੋਮੇ ਮੈਲ ਜਾਏ ਵੈਸ ਸੁਥਾਨ ਸਦ ਹਰ ਗੁਣ ਗਾਵੈ ਸਾਚੇ ਸ਼ਬਦ ਸਮਾ ਬਣਿਆ ਨੌ ਦਰ ਠਾਕੇ ਤਾਹਤ ਤਾਕ ਤਰਾਵੈ ਦਸਵੇਂ ਨਿਜ ਕਰ ਵਾਸਾ

ਕਰ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਨਾ ਗੁਰਮੁਖ ਮਨ ਵਿਸਾ ਬਣਿਆ ਮਾਝ ਮਹਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੈ ਓਮੇ ਮਾਰ ਬੰਧਨ ਗੁਰ ਤੋੜੇ।

ਨਾ ਖਾਵੈ ਗੁਰਮੁਖ ਸੱਚ ਸਮਾ ਬਣਿਆ ਗੁਰਮੁਖ ਹਰ ਦਰ ਸੋਭਾ ਪਾਵੈ ਗੁਰਮੁਖ ਵਿਚੋਂ ਆਪ ਗਵਾਵੈ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ ਗੁਰਖੋ ਮੈਂ ਚੁੱਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ ਗੁਰਮੁਖ ਸਹਿ ਸਮਾ ਬਣਿਆ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ ਗੁਰਮੁਖ ਆਂਦਨ ਸ਼ਬਦ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸ਼ਬਦੇ ਭਗਤ ਕਰਾ ਬਣਿਆ ਵਾਜਗੁਰੂ ਹੈ ਆਂਦਨ ਦਿਹਾਰਾ ਜਮਕਾਲ ਠਹਿ ਰਹੇ ਪੁਕਾਰਾ ਆਂਦਨ ਰੋਗੀ ਵਿਸਟਾ ਕੇ ਕੀੜੇ ਵਿਸਟਾ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਲਾ ਜੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਵਿਖਾਵੈ ਸਤਿਗੁਰ ਪੂਰਾ ਆਪੇ ਫਰਕ ਕੀਤੇ ਹੁਣ ਘੱਟ ਅੰਤਰ ਆਪੇ ਬਣਤ ਬਣਾ ਬਣਿਆ ਓਮ ਵਾਰੀ ਜਿਉਂ ਵਾਰੀ ਹਾਰ ਸਾਚੇ ਕੇ ਗੁਣ ਗਾ ਬਣਿਆ ਵਾਜਗੁਰੂ ਹੈ ਜੋ ਸਹਿਜ ਨ ਪਾਵੈ ਗੁਰਮੁਖ ਸਹਿਜ ਸਮਾ ਬਣਿਆ।

ਮੁਖ ਦੇਹੇ ਕਰਤਾ ਗੁਰਮੁਖ ਹਰ ਦਿਵਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦ ਉਪਜਾਏ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸਾਚਾ ਆਪੇ ਲਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੂਹ ਸਭ ਜਗ ਤੇ ਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਥਾਪੇ ਆਪੇ ਤੋਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੇ ਲਾ ਬਣਿਆ ਤੂੰ ਆ ਮਾਰ

ਵਿਕਟ ਅੰਤਰ ਆਪੇ ਦੇਖ ਦਿਖਾ ਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾ ਬਣਿਆ

ਆਵੈ ਗੁਰਮਤ ਸਹਿ ਸਮਾਵਣਿਆ ਕਰ ਹੀ ਮੈਂ ਦੂਜਾ ਭੈ ਅੰਧੇਰਾ ਚਾਨਣ ਹੋਏ ਛੋਡੈ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਤ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ

ਨਾਨਕ ਜਿਸ ਨਦ ਕਰੇ ਸੋ ਪਾਵੈ, ਕਰ ਕਿਰਪਾ ਮਨ ਵਸਾਵਣਿਆ। ਮਾਝ ਮਹਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਵੈ, ਗੁਰ ਕੈ ਸ਼ਬਦ ਭਉ ਦੂਜਾ ਜਾਵੈ। ਹਰ ਨਿਰਮਲ ਸਦਾ ਸਦਾ ਗੁਣ ਦਾਤਾ, ਹਰ ਗੁਣ ਮੈਂ ਗੁਣੀ ਸਮਾਵਣਿਆ। ਓ ਵਾਰੀ ਜਿਉ ਵਾਰੀ ਸਾਚਾ ਸੱਚ ਧਿਆਏ ਸਮਾਵਣਿਆ, ਸਾਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ। ਰਾਹੁ ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵੈ ਗੁਰਮ ਘਰ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤ ਹਰਸ ਪਾਵਣਿਆ। ਇਸ ਗੁਫਾ ਮੈਂ ਇੱਕ ਥਾਂ ਸਵਾਇਆ, ਪੂਰੇ ਗੁਰ ਹਉਮੈ ਪਰਬ ਚੁਕਾਇਆ। ਅੰਧ ਨਾਮ ਸਲਾਏ ਰੰਗ ਰਾਤੈ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ। ਹਰ ਗੁਣ ਗਾਵੈ ਸ਼ਬਦ ਸੁਭਾਵੈ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਗਤ ਦੂਜੈ ਭੈ ਕਰ ਲਾਏ, ਨਾਮ ਭੁੱਲੇ ਦੂਜੈ ਦੇਹ ਸਜਾਏ। ਘੜੀ ਮੋਹਤ ਕਾਲੇ ਖੇਲੇ ਵੈਰ, ਤਿਉ ਮਾਸਾ ਤੋਲ ਕਢਾ ਬਣਿਆ। ਪਾਈੜੇ ਫਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੈ ਧਾਈ। ਫਰੀ ਕਵਾ ਲਿਓ ਕਰੂਪ ਕੁਲੱਖਣੀ, ਸੁਪਨੇ ਫਿਰ ਕੀ ਨਹੀਂ ਪਾ ਬਣਿਆ। ਪੈੜੇ ਫਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ। ਕਾਮੜ ਪੈ ਰੱਖਿਆ ਕੰਟ ਲਾਏ, ਸ਼ਬਦ ਪੈ ਰਾਵੈ ਸਹਿ ਸੁਹਾ ਬਣਿਆ। ਆਪੇ ਦੇਵੇ ਸਦਾ ਬੁਲਾਵੇ, ਆਪਣਾ ਨਾਮ ਮਨ ਵਸਾਵੈ। ਨਾਨਕ ਨਾਮ ਮਿਲੇ ਵਿਠਿਆਈ, ਅੰਤਨ ਸਦਾ ਗੁਣ ਗਾ ਬਣਿਆ। ਮਾਝ ਮਹਲਾ ਤੀਜਾ, ਉੱਤਮ ਜਨਮ ਸੁਤਾਨ ਹੈ ਵਾਸਾ, ਗੁਰ ਸੇਵੈ ਕਰਮੈ ਉਦਾਸਾ। ਹਰ ਰੰਗ ਕਰੇ ਸਦਾ ਰੰਗ ਰਾਤੈ, ਹਰ ਰਸ ਮਨ ਮਨ ਤ੍ਰਿਪਤਾ ਬਣਿਆ। ਓ ਵਾਰੀ ਜਿਉ ਵਾਰੀ ਪੜ ਬੂਜ ਮਨ ਵਸਾ ਬਣਿਆ, ਗੁਰੂ ਕਪੜੇ ਹਰ ਨਾਮ ਸਲਾਵੈ। ਦਰ ਸਾਚੇ ਸੋ ਪਾਪਾ ਬਣਿਆ ਰਾਹੁ, ਅਲਾਖ ਅਭਿਉ ਹਾਰੇ ਹਸਮਾਵੈ। ਉਪਾਏ ਨ ਕੇਤੀ ਪਾਇਆ ਜਾਵੈ, ਕਿਰਪਾ ਕਰੇ ਤਾਂ ਸਤਗੁਰ ਭੇਟੇ ਨਦਰੀ ਮੇਲ ਮਿਲਾ ਬਣਿਆ। ਦੂਜੇ ਭੈ ਪੜੇ ਨੇ ਬੂਜੈ, ਤ੍ਰਿਵਿਦ ਮਾਇਆ ਕਾਰਨ ਲੂਜੈ। ਤ੍ਰੈ ਵਿਦ ਬੰਧਨ ਟੂਟੈ, ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾ ਬਣਿਆ। ਇਹ ਮਨ ਚੈਂਚਲ ਵਸਨ ਆਵੈ, ਦੁਬਦਾ ਲਾਗੈ ਦੈ ਦਿਸਤਾਵੈ। ਬੇਕਾ ਕੀੜਾ ਬਿਖ ਮੈਂ ਰਾਤਾ, ਵੇਖੀ ਮੈਂ ਪਚਾ।

ਕੇ ਸ਼ਬਦ ਸੁਹਾਵਣਿਆ ਆਪੇ ਪਚੇ ਹਰ ਬੂਚੇ ਨਾਹੀ ਅੰਤ ਦੂਜੇ ਭੈ ਫਿਰਾਈ ਮਨੁੱਖ ਜਨਮ ਗਿਆ ਪਿਰਥਾ ਅੰਤ ਕਾਲ ਅੰਤ ਗਿਆ ਪਛੋਤਾ ਬਣਿਆ ਪੇਰ ਪਰਦੇ ਸੰਗਾਰ ਬਣਾਵੇ ਮਨਮੁਖ ਆਂਦੇ ਐਸੇ ਕਰਮ ਕਮਾਵੇ ਹਾਲਤ ਨਾ ਸੋਭਾ ਪਲਤ ਨਾ ਢੋਹੀ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਆਂਧਨ ਭਗਤ ਰੇ ਕਰੇ ਦਿਨ ਰਾਤੀ ਸਹਿਜੇ ਸੁਖ ਪਾ ਬਣਿਆ ਸਮੇ ਵਰਤੈ ਇੱਕੋ ਸੋਈ ਗੁਰਮੁਖ ਬਿਰਲਾ ਪੂਜੈ ਕੋਈ ਨਾਨਕ ਨਾਮ ਰਤੇ ਜਨ ਸੋਹੈ ਕਰ ਕਿਰਪਾ ਮਿਲਾ ਬਣਿਆ ਮਾਝ ਮਹਲਾ ਤੀਜਾ ਮਨਮੁਖ ਪੜੇ ਪੰਡਿਤ ਅਖਵਾਵੈ ਦੂਜੇ ਭੈ ਮਹਾਂ ਦੁੱਖ ਪਾਵੈ ਵਿਖਿਆ ਮਾਤੇ ਕਛੁ ਸੂਜੇ ਨਾਹੀ ਫਿਰ ਜੋਨੀ ਆ ਬਣਿਆ ਓ ਵਾਰੀ ਜਿਉ ਵਾਰੀ ਹੋਮੇ ਮਾਰ ਮਿਲਾ ਬਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆ ਬਣਿਆ ਰਾਹੁ ਵੇਦ ਪੜੇ ਹਰ ਰਸ ਨਹੀਂ ਆਇਆ ਬਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਿਆ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾ ਬਣਿਆ ਅਕਥੋ ਕਥੀਏ ਸ਼ਬਦ ਸੁਹਾਵੈ ਗੁਰਮਤੀ ਮਨ ਸੱਚ ਭਾਵੈ ਸੱਚੋ ਸੱਚ ਰਵੇ ਦਿਨ ਰਾਤੀ ਏ ਮਨ ਸੱਚ ਰੰਗਾ ਬਣਿਆ ਜੋ ਸੱਚ ਰਾਤੈ ਤਿਨ ਸੱਚੋ ਭਾਵੈ ਆਪੇ ਦੇਵੈ ਪਛੋ ਤਾਵੈ ਗੁਰ ਕੇ ਸ਼ਬਦ ਸਦਾ ਸੱਚ ਦਾਤਾ ਮੈਂ ਸੱਚੇ ਸੁਖ ਪਾ ਬਣਿਆ ਕੂੜ ਕੁਸਤ ਨ ਮੈਲ ਨਾ ਲਾਗੈ ਗੁਰ ਪ੍ਰਸਾਦੀ ਆਂਦਨ ਜਾਗੈ ਨਿਰਮਲ ਨਾਮ ਵੈਸੈ ਘਟ ਪੀਤਰ ਜੋਤੀ ਜੋਤ ਮਿਲਾ ਬਣਿਆ ਤੈ ਗੁਣ ਪੜੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੈ ਗੁਰ ਸ਼ਬਦ ਨਾ ਪਛਾਣੇ ਮੋਹ ਪੈ ਕੇ ਸੂਜੇ ਨਾਹੀ ਗੁਰ ਸ਼ਬਦ ਦੀ ਹਰ ਪਾ ਬਣਿਆ ਵੇਦ ਪੁਕਾਰੇ ਤਰੈ ਪਦ ਮਾਇਆ ਮਨ ਮੂਜੈ ਦੂਜੇ ਭੈਆ ਤਰੈ ਗੁਣ ਪੜੇ ਹਰੇਕ ਵਿਖਾਣੇ ਬਿਨ ਬੂਜੇ ਦੁੱਖ ਪਾ ਬਣਿਆ ਜਾਂ ਤਿਸ ਭਾਵੈ ਤਾਂ ਆਪ ਬਿਲਾਵੈ ਗੁਰ ਸ਼ਬਦ ਦੀ ਸਹਿਸਾ ਦੁੱਖ ਚੁਕਾਵੈ ਨਾਨਕ ਨਾਮੇ ਕੀ ਵਡਿਆਈ ਨਾਮੋ ਮਨ ਸੁਖ ਪਾ ਬਣਿਆ ਮਾਝ ਮਹਲਾ ਤੀਜਾ ਨਿਰਗੁਣ ਸਰਗੁਣ ਇੱਕੋ ਨਿਰਗੁਣ ਸਰਗੁਣ ਆਪੈ ਸੋਈ ਤਤ ਪਛਾਣੇ ਸੋ ਪੰਡਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾ ਬਣਿਆ ਓ ਵਾਰੀ ਜਿਉ ਵਾਰੀ ਹਰ ਰਸ ਚਾਖ ਸਾਰ ਪਾ ਬਣਿਆ ਹਰ ਰਸ ਚਾਖ ਸੇਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹੋ ਸੋ ਨਿਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੁਮੈ ਮਾਰੇ ਨਾਮ ਪਦਾਰਥ ਨਾਉਣੋ ਦਪਾਵੈ ਤਰੈ ਗੁਣ ਮੇਟ ਸਮਾ ਬਣਿਆ ਹੋ ਮੈਂ ਕਰੇ ਨੈ ਕਰਮੀ ਹੋਵੈ ਗੁਰ ਪ੍ਰਸਾਦੀ ਹੋ ਮੈਂ ਖੋਵੈ ਅੰਤਰ ਵਿਵੇਕ ਸਦਾ ਆ ਵਿਚਾਰੇ ਗੁਰ ਸ਼ਬਦੀ ਗੁਣ ਗਾ ਬਣਿਆ ਹਰ ਸਾਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾ ਬਣਿਆ ਨਿਰਮਲ ਹੰਸ ਪ੍ਰੇਮ ਵਿਚਾਰ ਹਰ ਸਰ ਵਸੈ ਹੋਮੈ ਮਾਰ ਆਂਦਨ ਪ੍ਰੀਤ ਸ਼ਬ ਸੱਚ ਹਰ ਸਰ ਵਾਸਾ ਪਾ ਬਣਿਆ ਮਨੁੱਖ ਸਦਾ ਭਗ ਮੈਲ ਹੋਮੈ ਮਲ ਖੁਲਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਮੇ ਮੈਲ ਚੁਕਾ ਬਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦੀ ਮਿਟਿਆ ਹਰਾ ਕਟ ਚਾਨਣ ਆਪ ਪਛਾਨਣਿਆ ਆਪ ਪਾਏ ਤਾਂ ਆਪੇ ਵੇਖੈ ਗੁਰ ਸੇਵੈ ਸਤਿਗੁਰ ਸੇਵੈ ਸੋ ਜਨ ਲੇਖੇ ਨਾਨਕ ਨਾਮ ਵਸੇ ਘਟ ਅੰਤਰ ਗੁਰ ਕਿਰਪਾ ਤੇ ਪਾ ਬਣਿਆ ਮਾਝ ਮਹਲਾ ਤੀਜਾ ਮਾਇਆ ਮੋਹ ਜਗਤ ਜਗਤ ਸੁਭਾਇਆ ਤ੍ਰੈ ਗੁਣ ਮੋਹੇ ਮੋਹੀ ਮਾਇਆ ਗੁਰ ਪ੍ਰਸਾਦੀ ਕੋ ਬਿਰਲਾ ਪੂਜੈ ਚੌਥੇ ਪੈਦ ਲਿਵਲਾ ਬਣਿਆ ਓ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬ ਚਲਾ ਬਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹੋ ਦੇਵੀ ਦੇਵਾ ਮੂਲ ਨ ਮਾਇਆ ਸਿਮਰ ਸਾਤਰ ਜਿਨੀ ਉਪਾਇਆ ਕਾਮ ਕ੍ਰੋਧ ਪਸਰਾ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸਚ ਕਮਾਵੈ ਗੁਰ ਪੂਰੇ ਨਾਮ ਤੇ ਆਵਣਿਆ ਪਾਇੜੇ ਧਨ ਭਰਮ ਭੁਲਾਈ ਦੂਜੇ ਲਾਗੀ ਫਿਰ ਪਛੋਤਾਈ ਆਲਤ ਪਾਲਤ ਦੋਵੇਂ ਗਵਾਏ ਸੁਪਨੇ ਸੁੱਖ ਨ ਪਾਵਣਿਆ ਪਾਇੜੇ ਧਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਸਪਿਰ ਕੈ ਸਹਿਜ ਰਹੇ ਰੰਗ ਰਾਤੀ ਸ਼ਬ ਸਿੰਘਾਰ ਬਣਾ ਬਣਿਆ ਸਫਲ ਜਮ ਜਨਾ ਸਤਿਗੁਰ ਪਾਇਆ ਦੂਜੇ ਭਾਉ ਗੁਰ ਸ਼ਬਦ ਜਲਾਇਆ ਜਲਾਏ ਕੋ ਰਵ ਰਿਹਾ ਘਟ ਅੰਤਰ ਮਿਲ ਸਤਸੰਗਤ ਹਰ ਗੁਣ ਗਾ ਬਣਿਆ ਸਤਿਗੁਰ ਨਾ ਸੇਵੈ ਸੋ ਕਹੇ ਕਾਹੇ ਆਇਆ
ਸਤਿਗੁਰ ਸੇਵੈ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨੁੱਖ ਨਾਮ ਚੇਤਨ ਆਵੈ ਬਿਨ ਨਾਮੈ ਦੁੱਖ ਪਾਵਣਿਆ ਜੇ ਸਰਠ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਕਉ ਜਿਨ ਧੁਰ ਮਾਤਕ ਲੇਖ ਲਿਖਾ ਬਣਿਆ ਮਾਝ ਮਹਲਾ ਚੌਥਾ ਆਦਿ ਪੁਰਖ ਪਰੰਪਰ ਸੋਈ ਆਪੇ ਥਾਪੇ ਆਪੇ ਥਾਪੇ ਥਾਪ ਥਾਪੇ ਸਭ ਮੈਂ ਵਰਤਾ ਏਕੋ ਸੋਈ ਗੁਰਮੁਖ ਸੇਵਾ ਗੁਰਮੁਖ ਸੇ ਸੋਭਾ ਪਾਵਣਿਆ ਹੋਂ ਵਾਰੀ ਜਿਮਵਾਰੀ ਨਿਰੰਕਾਰੀ ਨਾਮ ਧਿਆ ਬਣਿਆ ਦਸ ਰੂਪ ਨਾ ਦੇਖਿਆ ਘਟ ਘਟ ਦੇਖਿਆ ਗੁਰਮੁਖ ਲਖ ਲਿਖਾ ਬਣਿਆ ਰਹਾਉ ਤੂੰ ਦਿਆਲ ਕਿਰਪਾ ਪ੍ਰਭ ਸੋਈ ਤੁਧ ਬਿੰਦੂ ਜਾ ਵਰਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮ ਨਾਮ ਸਮਾ ਬਣਿਆ ਤੂੰ ਆਪੇ ਸਾਚਾ ਸਿਰਜਣ ਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਤੈ ਸਹਿਜ ਸਹਿਜ ਲਗਾ ਬਣਿਆ ਅੰਦਨ ਗੁਣ ਗਾਵਾ ਪ੍ਰਭ ਤੇਰੇ ਤੁਧ ਸਲਾਈ ਪ੍ਰੀਤਮ ਮੇਰੇ ਤੁਧ ਬਿਨਾ ਵਰਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਰ ਮਤ ਨੀ ਪਾਈ ਆਪਣੀ ਕਿਰਪਾ ਕਰੇ ਸੋ ਲੈ ਮਿਲਾਈ ਪੂਰੇ ਗੁਰ ਤੇ ਸ਼ਬਦ ਧਿਆਵੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਵੈ ਸਾਚੇ ਭਾਵੈ ਗੁਰਮੁਖ ਸਦਾ ਰਵੇ ਰੰਗ ਰਾਤੀ ਮਿਲ ਸਾਚੇ ਸੋਭਾ ਪਾਵਣਿਆ ਮਨਮੁਖ ਕਰਨ ਕਰੇ ਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਆਂਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾ ਬਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖ ਧੁਰ ਪਾਈ ਨਾਨਕ ਨਾਮ ਮਿਲੇ ਪਵਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹਲਾ ਪੰਜਵਾਂ ਘਰ ਪਹਿਲਾ ਅੰਤਰ ਲੱਖ ਨਾ ਜਾਈ ਲਿਖਿਆ ਨਾਮ ਰਤਨ ਲਾਗੂ ਜਾ ਰੱਖਿਆ ਅਗਮ ਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲਿਖਾ ਬਣਿਆ ਹੋਂ ਵਾਰੀ ਜਿਉਂ ਵਾਰੀ ਕਲ ਮੈਂ ਨਾਮ ਸੁਹਾ ਬਣਿਆ ਸੰਤ ਪਿਆਰੇ ਸਾਚੇ ਧਾਰੇ ਵਡਭਾਗੀ ਦਰਸ਼ਨ ਪਾ ਬਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੈ ਬ੍ਰਹਮੈ ਇੰਦਰ ਧਿਆਵਣ ਹਿਰਦੈ ਕੋਟ ਤੇ ਤਿਥੈ ਖੋਜਤ ਤਾਂ ਕਉ ਗੁਰਮਿਲ ਹਿਰਦੇ ਗਾ ਬਣਿਆ ਅੱਠ ਪਹਿਰ ਤੋਂ ਜਾਪੈ ਪਵਣਾ ਧਰਤੀ ਸੇਵਕ ਪਾਵਕ ਚਰਣ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਤੈ ਸ਼ਬਦ ਜਾਪੈ ਜਿਨ ਪੀਐ ਸੋਈ ਤ੍ਰਿਪਤਾਸੈ ਸਾਚੇ ਸਾਚੇ ਗਾ ਬਣਿਆ ਜਿਸ ਘਰ

ਲਾਵਣੀ ਮਨ ਲਾਵਣਿਆ ਪਹਿਲੋਂ ਦੇ ਤੈ ਰਿਜਕ ਸਮਾਇਆ ਪਿੱਛੋਂ ਦੇ ਤੈ ਜੰਤ ਪਾਇਆ ਦੂਜੇ ਵੜਦਾਤਾ ਵਰਨਾ ਸਵਾਮੀ ਲਵੇ ਨ ਕੋਈ ਲਾਵਣਿਆ ਜਿਸ ਤੂੰ ਬੁੱਠਾ ਸੁਤ ਧਿਆਵੈ ਸਾਜਨਾ ਕੰਮ ਅੰਤਰ ਕਮਾਵੈ ਆਪੇ ਤਰੇ ਆਪੇ ਤਰੇ ਸਗਲੇ ਕੋਲ ਧਾਰੈ ਜਿਸ ਤਰ ਗੈ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉਚੋ ਉਚਾ ਤੂੰ ਬੇਅੰਤ ਅਤ ਮੂਚੋ ਮੂਚਾ ਓ ਕੁਰਬਾਨੀ ਤੇਰੇ ਵੰਜਾ ਨਾਨਕ ਦਾ ਦਸਾ ਬਣਿਆ ਮਾਝ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਵੈ ਜੀਉ ਕਿਨ ਬਦ ਬਾਧਾ ਕਿਨ ਬਦ ਛੂਟਾ ਕਿਨ ਬਾਧਾ ਕਿਨ ਬਦ ਆਵਣ ਜਾਣਾ ਟੂਟਾ ਕੌਣ ਕਰਮ ਕੌਣ ਨਹਿ ਕਰਮਾ ਕੌਣ ਸੋ ਕਹਿ ਕਹਾਵੈ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਬੇਮੁਖੀਆ ਇਨ ਬਿਦ ਮਿਲੀਏ ਕਿਨ ਬਿਦ ਵਿਛਰਾ ਇਹ ਬਿਦ ਕੌਣ ਪ੍ਰਗਟਾਵੈ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਮਤ ਕੀਮਤ ਗਾਵੈ ਜੀਉ ਗੁਰਮੁਖ ਮੁਕਤਾ ਗੁਰਮੁਖ ਯੋਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਾਨ ਗਹਿਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਵੈ ਜੀਉ ਹੁਮੇ ਬਾਂਧਾ ਗੁਰਮੁਖ ਝੂਟਾ ਗੁਰਮੁਖ ਆਵਣ ਆਵਣ ਜਾਣਾ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਵੈ ਜੀਉ ਗੁਰਮੁਖ ਅਕਰ ਜਤਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਗੁਰਮੁਖ ਧਿਆਵੈ ਗੁਰਮੁਖ ਕੀਮਤ ਗਾਵੈ ਜੀਉ ਸਗਲੀ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੈ ਇੱਕ ਤੈ ਹੋਵੇ ਅਨੰਤਾ ਨਾਨਕ ਇੱਕ ਸਮੈ ਸਮਾਏ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਾਰ ਤਨ ਹਾਰ ਭਗਵੰਤਾ ਤਾਂ ਜਿਨ ਖਰਾ ਸੁਖਾਲਾ ਜੀ ਪ੍ਰਾਣ ਮਾਂ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋਂ ਵਾਰੀ ਜਿਉਂ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਵਤ ਤੂੰ ਮੇਰਾ ਓਲਾ ਤੁਮ ਸੰਗ ਲਿਵੇ ਨਾ ਲਾ ਬਣਿਆ ਰਾਹੋ ਤੇਰਾ ਕੀਤਾ ਜਿਸ ਲਾਗੈ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਬੁੱਠਾ ਥਾਂ ਥਨਾ ਤਰ ਤੂੰ ਹੈ ਏਕੋ ਏਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇ ਬਣਹਾਰਾ ਭਗਤੀ ਪਰੇ ਤੇਰੇ ਭੰਡਾਰਾ ਦਇਆ ਤਹਾਰ ਰਾਖੈ

ਰਹਾਉ। ਅਗਨ ਸਾਗਰ ਦੇ ਕਾਢਿਆ ਪ੍ਰਭ ਜਲ ਨ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਏ ਸਹਾਈ, ਜਨਮ ਮਰਨ ਦੋ ਕਾਟਿਆ ਸੋਕਾ ਥਾਨ ਪਾਇਆ। ਕਾਟੀ ਸਿਲਕ ਪ੍ਰਭ ਮੋਹਗੀ, ਕਾਟੀ ਸਿਲਕ ਭ੍ਰਮ ਮੋਹਗੀ, ਆਪਣੇ ਪ੍ਰਭ ਪਾਇਆ ਮਦ ਕੋਈ ਜਾਣੋ ਅਬਰ ਕਛ, ਸਭ ਪ੍ਰਭ ਕੈ ਹਾਥ, ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ। ਬਿਲਾਵਲ ਮਹੱਲਾ ਪੰਜਵਾਂ। ਬੰਧਨ ਕਾਟਿਆ ਪ੍ਰਭ ਹੋਆ ਕਿਰਪਾਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ, ਤਾਗੀ ਨਦਰ ਨਿਹਾਲ ਗੁਰ ਪੂਰੈ ਕਿਰਪਾ ਕਰੀ, ਕਾਟਿਆ ਦੁਖ ਰੋਗ। ਮਾਨ ਤਾਨ ਸੀਤਲ ਸੁਖੀ ਭਇਆ, ਪ੍ਰਭ ਧਿਆਵਣ ਜੋਗ ਰਹਾਉ, ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ, ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ। ਹਰ ਹਰ ਹਰ ਹਰ ਜਾਪੀਐ ਅੰਤਰ ਲਿਵਲਾਈ, ਕਿਲ ਵਿਖ ਉਤਰੇ ਸੁੱਧ ਹੋਏ ਸਾਧੂ ਸਰਨਾਈ, ਸੁਣਤ ਜਪਤ ਹਰ

ਤਾ ਕੈ ਸੁਖ ਪਰਵੇਸ। ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼, ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾਤਾਰ, ਮਨ ਤੇ ਕਬੂ ਨਾ ਬੀਸਰੈ ਸ।

ਵੀਰ ਤਾਨ ਮਾਨ ਸਾਬ ਸੀਤਲ ਭਇਆ ਪਾਇਆ ਸੁਖ ਬੀਰ ਰਹਾਉ ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਨਾਥ ਅਜਾਣ ਮੈਂ ਨਿਰਗੁਣ ਗੁਣਹੀਨ

ਧਿਆਵਣਾ ਦੂਸਰ ਕੋ ਨਾਹੀ ਕਿਸ ਆਗੇ ਬੇਨਤੀ ਰਵਿਆ ਸਰਬ ਥਾਈ। ਕਥਾ ਪੁਰਾਤਨ ਉਹ ਸੁਣੀ ਭਗਤਣ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ।

ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਭਇਆ ਸਿਮਰਤ ਸੋ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ। ਪਾਰ ਬ੍ਰਹਮ ਆਰਾਧ ਦੇ ਮੁਖ ਅੰਮ੍ਰਿਤ ਪੀਵਾ, ਰਹਾਉ ਜੀ ਜੰਦ ਸਭ ਸੁਖ ਬਸੇ ਸਭ ਕਹਿ ਮਨ ਲੋਚ, ਪਰ ਪੁਕਾਰ ਨਿਧ ਚਦਵਦੇ ਨਾਹੀ ਕਛ ਪੋਚ, ਧਨ ਸੁਧਾਨ ਬਸੰਤ ਧਨ ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤ ਘਣਾ ਸੁਖ ਸਹਿਜ ਬਿਸਰਾਮ। ਮਨ ਤੇ ਕਦੇ ਨਾ ਵਿਸਰੈ ਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕਿਛ ਹਾਥ। ਬਿਲਾਵਲ ਮਹੱਲਾ ਪੰਜਵਾਂ। ਜਿਨ ਤੂੰ ਬੰਧ ਕਰ ਛੋਡਿਆ ਫੁਨ ਸੁਖ ਮੈਂ ਪਾਇਆ, ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋ ਤਾਇਆ, ਜੀਵ ਤਿਆ ਅਥਵਾ ਬੋਇਆ ਕਿਛ ਕਾਮ ਨ ਆਵੈ, ਜਿਨਿਉ ਰਚਨ ਰਚਾਇਆ ਕੋ ਤੇ ਸਿਉ ਰੰਗ ਲਾਵੈ, ਰਹਾਉ।

ਹਾਉ ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਅਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਕਰ ਤਰ ਮਸਤਕ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਣ ਜੋ ਜੋ ਚਿਤ ਵੈ ਸਾਧ ਜਨ

ਰਸ ਰਾਮ ਸੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾ। ਜੀ ਜੁਗਤ ਵਸ ਪ੍ਰਭੂ ਕੈ ਜੋ ਕਹਿ ਸੁ ਕਰਨਾ ਭਏ ਪ੍ਰਸੰਨ ਗੋਪਾਲ ਰਾਏ ਭਉ ਕਿਛ ਨਹੀਂ ਕਰਨਾ ਦੁਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਚਿਤਾਰੇ ਜਉ ਕੰਕਰ ਨੇੜ ਨਾ ਵਈ ਗੁਰ ਸਿੱਖ ਪਿਆਰੇ ਰਹਾਉ।

ਸਭ ਭਲਾ ਮਨਾਵਹਿ ਸਾਧ ਸਾਧ ਮੁਖ ਤੇ ਕਹਿ ਸੁਨ ਦਾਸ ਮਿਲਾਵਹਿ ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪਏ ਹਰ ਹਰ ਨਾਮ ਚੀਨ ਰਹਾਉ ਪੂਰ ਰਹਿਓ ਸਰਬਤਰ ਮੈਂ ਪ੍ਰਭ ਗੁਣੀ ਗਹੀਰ।

ਬਿਲਾਵਲ ਮਹੱਲਾ ਪੰਜਵਾਂ। ਆਪਣੇ ਬਾਲਕ ਆਵ ਰੱਖਿਆ ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਅਨੰਦ ਭਏ ਪੂਰਨ ਪਈ ਸੇਵ ਰਹਾਉ।

ਆਪਣੀ ਕਲ ਧਾਰੀ ਮਨ ਬਾਂਛਤ ਪਲ ਦਿੱਤੀਆਂ ਨਾਨਕ ਬਲਿਹਾਰੀ। ਰਾਗ ਬਿਲਾਵਲ ਮਹੱਲਾ ਪੰਜਵਾਂ ਚੌ ਪਦੇ ਦੋ ਪਦੇ ਘਰ ਛੇਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਰਹਿ। ਤੂੰ ਮੇਰੀ ਓਟ ਬਾਲ ਬੁੱਧ ਧਨ ਤੁਮ ਹੀ ਤੁਮ ਹੈ ਮੇਰੇ ਪਰਿਵਾਰ ਜੋ ਤੁਮ ਕਰੋ ਸੋਈ ਪਲ ਹਮਰੇ ਪੇਖ ਨਾਨਕ ਸੁਖ ਚਿਰ ਨਾਰੇ। ਬਿਲਾਵਲ ਮਹੱਲਾ ਪੰਜਵਾਂ।

ਪਛਾਣ। ਰਾਗ ਬਿਲਾਵਲ ਮਹੱਲਾ ਪੰਜਵਾਂ, ਚਉ ਪਦੇ ਦੋ ਪਦੇ ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ ਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਟੜੀ ਖੁੱਲੀ ਅਨੂਪਾ ਰਹਾਉ। ਬਿਸ

ਕੇਸ ਗਏ ਫੇਰਾਵਤ ਹੀ ਦ੍ਰਿਸ਼ਟ ਨਾ ਆਵੇ ਅੰਧ ਗਿਆਨੀ ਸੋਏ ਰਹੇ ਮਦ ਮਾਵਤ ਹੈ ਜਾਲ ਬਸਾਰ ਚੋਗ ਬਿਸਤਾਰੀ ਪੰਖੀ ਜਿਉਂ ਪਹਾਵਤ ਹੈ ਕਹੋ ਨਾਨਕ ਬੰਧਨ ਕਾਟਣ ਕਹੋ ਮੈਂ ਸਤਿਗੁਰ ਪੁਰਖ ਤੇ ਆਵਤ ਹੈ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਭਾਰ ਅਮੂਲੀ ਪ੍ਰਾਣ ਪਿਆਰੋ ਮਨੇ ਆਧਾਰੋ ਚੀਤ ਚਿਤ ਬਹੁ ਜਿਸ ਪਾਨ ਤੰਬੋਲੀ ਰਹਾਉ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮੁਖ ਲਾਗੋ ਜੋ ਬੜ ਭਾਗੋ ਸੁਹਾਗ ਹਮਾਰੋ ਕਤੋਂ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨ ਪ੍ਰੇਰਵੀ ਸੁਹਾਗਣ ਅਤਨੀ ਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾਂ

ਸਾਕੋ ਏਕ ਰੂਮਾਈ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ। ਕਿਆ ਕਥੀਏ ਕਿਛ ਕਥਨ ਨਾ ਜਾਈ, ਜੈ ਜੈ ਦੇਖਾਂ ਤੇਰੇ ਆਸਮਾਈ ਰਹਾਉ।

ਮਰੀਏ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੇ ਆਇਆ ਹਰ ਜਨ ਸਿਉ ਬਾਦ ਉਠਰੀਏ ਨਾਨਕਾ ਰਾਖਾਇਆ ਪ੍ਰਭ ਸੁਆਮੀ ਕਿਆ ਮਾਸ ਬਪੁਰੇ ਕਰੀਏ ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰੇ ਕਰਾਵਹਿ ਮੂਕਰ ਪਾਵਹਿ ਪੇਖਤ ਸੁਣਤ ਸਦਾ ਸੰਗ ਹਰੇ ਰਹਾਉ ਕਾਜ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਦ ਸਾਜਨ ਤਿਆਗ ਕਰੇ ਉਹ ਹੋਮਨ ਕੌਰਾਨ ਹੋਮਨ ਮੀਠਾ ਬਿਖਿਆ ਮੈਂ ਲਪਟਾਏ ਜਰੇ ਆਂਧ

ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾ। ਧੀਰੋ ਦੇਖ ਤੁਮਾਰੇ ਰੰਗਾ ਤੂੰ ਸੁਆਮੀ ਅੰਤਰ ਜਾਮੀ ਤੂੰ ਵਸੈ ਸਾਧਕ ਸੰਗਾ ਰਹਾ ਉਹ ਖਿਨ ਮੈਂ ਥਾਪ ਨਵਾਜੇ ਠਾਕੁਰ ਨੀਚ ਕੀੜ ਤੇ ਕਰੇ ਰਾਜੰਗਾ।

ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਮ ਖੰਡ ਪ੍ਰਤਾਪ ਦੁਖ ਬਿਨਸ ਸੁਖ ਅਨੰਦ ਪ੍ਰਵੇਸ਼ਾ ਤ੍ਰਿਸ਼ਨ ਬੁਜੀ ਮਾਨ ਤਾਨ ਸਜ ਤ੍ਰਾਪ ਨਾਥ ਕੋ ਨਾਥ ਸਰਨ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਚਨ ਪੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਬੜ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹਾਸ ਦੇ ਰਾਖੇ ਘਰ ਆਪਣੇ ਬੜ ਸਮਰੱਥ ਨਮਾਣਿਆ ਕੋ ਮਾਣ ਭ੍ਰਮ ਪੈ ਬਿਨਸ ਗਏ ਕਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਨ।

ਕੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਣ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਭਰਮ ਪੈ ਤਰੇ ਛੁੱਟੇ ਪੈ ਜਮ ਕੇ ਘਾਟ ਘਾਟ ਗ੍ਰਹਿਆ ਪਾਰ ਪੂਰੇ ਨਾਣੇ ਸਰਨ ਪਰਿਉ ਦੁਖ ਭੰਜਣ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੁਖ ਨਸੇ ਕਬੂ ਨਾ ਹੋਵੋ।

ਸਾਰ ਜਿਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨਹਾਰਾ ਨਾਨਕ ਦਾ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ।

ਦੇਖਿਓ ਠੌਰ ਨਾ ਹੀ ਕਾ ਢੀਠ ਮੁਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਾਉ ਸਦਾ ਸਦ ਭੂਲਣ ਤੁਮਰੋ ਬਿਰਧ ਪਤਤ ਉਦਰਨ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮਹੱਲਾ ਪੰਜਵਾਂ।

ਗੁਰ ਕੋ ਸ਼ਬਦ ਮੇਰੇ ਹੀਰੇ ਬਾਸੈ ਹਰ ਨਾਮਾ ਮਨ ਸੰਗ ਤਰਹੁ ਤਸਕਰ ਪੰਚਨ ਵਾਰੋ ਠਾਕੁਰ ਸਗਲੋ ਪਰਮਾ ਹੋਮ ਜਰ ਜੋ ਤੁਮ ਕਰ ਸੋਈ ਭਲ ਮਾਨੈ ਭਾਵਨ ਦੁਬਦਾ ਡੂਰ ਟਰਹੋ ਨਾਨਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਇ ਉਧਰਹੋ ਬਿਲਾਵਲ ਮਹੱਲਾ ਪੰਜਵਾ ਐਸੀ ਦੀਖਿਆ ਜਾਂ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੁਭਾਖਨ ਜਨ ਸਿਉ ਉਠਨ ਬੈਠਣ ਜਨ ਕਹਿ ਸੰਗਾ ਜਾਨ ਚਾਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਣਤ ਤਰੰਗਾ ਜਾਨ ਪਾਰ ਬ੍ਰਹਮ ਜਾਗੀ ਨਿਰਮਲ ਮਹਿਮਾ ਜਾਨ ਕੇ ਚਰਨ ਤੀਰਥ ਕੋਟ ਗੰਗਾ ਜਾਨ ਕੀ ਧੂਰ ਕੀਓ ਮੱਜਨ

ਧੀਰਾ ਮੋਹਿਓ ਅਣਦ ਧੁਣੀ ਉਪਜਿਓ ਚਾਓ ਮਿਲਨ ਪ੍ਰਾ ਪ੍ਰੀਤਮ ਰਹਿ ਨਾ ਜਾਏ ਕਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੇ ਅਨਕ ਮੁਨੀ ਅੰਦੁਲੇ ਟੇਕ ਨਿਰ ਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ।

ਮੁਬਾਰਕ ਭਜਨ ਮਾਹਿਲ ਬਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਾਰ ਨਿਕੜਤਾ ਹੈ ਤੂੰ ਮਾਨੋ ਬਿਲਾਵਲ ਮਹਲਾ ਨਾਵਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ

ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸੋਈ ਸਾਜੀ ਰਹਿਤ ਸਾਜਾ ਮਨ ਸੋਈ ਮਨ ਮੋ ਕਥਨੀ ਹੈ ਪਰ ਰਹਿਤ ਨਾ ਹੋਈ ਨਾ ਵੋ ਭੂਲੇ ਥਾਉ ਨਾ ਕੋਈ ਮਨ ਮਾਇਆ ਬੰਦਿਓ ਸਰ ਜਾਲ ਘਟ ਘਟ ਵਿਆਹ ਰਹੋ ਬਿਖ ਨਾਲ ਜੋ ਆਂਜੈ ਸੋ ਦੀਸੈ ਕਾਲ ਕਾਜ ਸੀਧੁਰ ਦੇ ਸੰਭਾਲ ਸੋ ਗਿਆਨੀ ਜੀ ਸ਼ਬਦ ਲੇ ਬਲਾਈ ਮਨ ਮੁਖ ਹੋ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਧਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਸ਼ਲ ਕਸ਼ੋਤ ਵੇਦ ਪੁਕਾਰ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮ ਗੁਰਮੁ ਸ਼ਾਂਤ ਉਤਮ ਕਰਾਮ

ਬਾਈ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੈ ਕੇ ਸੰਗ ਨਾ ਜਾਨਾ ਰਹਾਉ ਕੀਚੇ ਰਸ ਭੋਗ।

ਬਿਨ ਗੁਰ ਭਗਤ ਨਾਹੀ ਸੁਗਥੀਆ ਸੁਕਰ ਸਵਾਨ ਗਰਦ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੂੰਹ ਫੇਰੇ ਤਿੰਨ ਜੋਨ ਪਵਾਈਐ ਬੰਧਨ ਬਾਂਧਿਆ ਆਈਏ ਜਾਈਐ ਗੁਰਸੇਵਾ ਦੇ ਲੈ ਪਦਾਰਥ ਹਿਰਦੇ ਨਾਮ ਸਦਾ ਕਿਰਤਾਰਥ ਸਾਜੀ ਦਰਗਹਿ ਪੂਛ ਨਾ ਹੋਏ ਮਾਨੇ ਹੁਕਮ ਸੀਜੇ ਦਰਸੋਏ ਸਤਿਗੁਰ ਮਿਲੈ ਤਾਂ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਣ ਹੁਕਮ ਪਛਾਣ ਸੱਚੇ ਦਰਵਾਸ ਕਾਲ ਬਿਕਾਲ ਸ਼ਬਦ ਪਏ ਨਾਸ ਰਹਿ ਅਤੀਤ ਜਾਣੇ ਸਭ ਤਿਸ ਕਾ ਤਾਨ ਮਾਨ ਅਰਪ ਹੈ ਉਹ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਜ ਸਮਾਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ

ਦਰ ਘਰ ਮਹਿਲ ਠੌਰ ਕੈਸੇ ਪਾਵੇ, ਹਰ ਜਿਉ ਸੇਵੀਏ ਅੰਤਰ ਜਾਮੀ, ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ, ਜਿਸ ਨਾਲ ਕਿਆ ਚੱਲੇ ਪੈ ਨਾਮੀ। ਸਾਚਾ ਨਾਮ ਸਾਚੇ ਸ਼ਬਦ ਜਾਣੇ, ਆਪੇ ਆਪ ਮਿਲੇ ਚੂਕੇ ਅਭਿਮਾਨੇ, ਗੁਰਮੁਖ ਨਾਮ ਸਦਾ ਸਦਾ ਵਖਾਨੇ, ਸਤਿਗੁਰ ਸੇਵੈ ਦੂਜੀ ਦੁਰਮਤ ਜਾਈ, ਔਗੁਣ ਕਾਟ ਪਾਪਾਂ ਮਦ ਖਾਈ। ਕੰਚਨ ਕਾਇਆ ਜੋਤੀ ਜੋਤ ਸਮਾਈ, ਸਤਿਗੁਰ ਮਿਲਿਆ ਵੱਡੀ ਵਡਿਆਈ, ਦੁੱਖ ਕਾਟੈ ਹਿਰਦੈ ਨਾਮ ਵਸਾਈ, ਨਾਮ ਰਤੇ ਸਦਾ ਸੁਖ ਪਾਈ।

ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੈ ਅਨਦਿਨ ਹਰਸ ਗੀਤ ਗਵਈਆ ਗੁਰਮੁਖ ਪਰਚੇ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ।

ਸਾਵਨ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆ ਭਉ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਜਪ ਜਗਨਨਾਥ ਜਗਦੀਸ਼ ਗੁਸਈਆ।

ਏ ਵਾਜੇ ਜਿਤ ਭਾਵੇ ਤਿਤ ਰਾਹ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਗੋਚਰ ਧਿਆਇਆ ਹੋ ਬਲ ਬਲ ਸਤਿਗੁਰ ਸਤਿਪੁਰ ਖਈਆ ਰਾਮ ਨਾਮ ਮੇਰੇ ਪ੍ਰਾਨ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਾਨਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਤਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਮਥ ਤਤ ਕਢਈਆ ਲਾਲ ਜਵੇ ਹਰ ਨਾਮ ਪ੍ਰਗਾਸਿਆ ਭਾਂਡੇ ਭਉ ਪਵੇ ਤਿਤਈਆ

ਕਥ ਕਥਈਆ ਮਨ ਮੁਖ ਮਾਇਆ ਮੋਏ ਵਿਆਪੇ ਇਹੋ ਮਨ ਤ੍ਰਿਸ਼ਨਾ ਜਲ ਤਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚੈ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ।

ਰਸ ਸਬਦ ਰਵਈਆ ਨਿਜ ਕਰ ਧਾਰ ਚੂਹਿਆ ਤੇ ਨਿਰਮਲ ਜਿਨ ਪੀਆ ਤਿਨਹੀ ਸੁਖ ਲਹੀਆ ਮਨ ਹੱਠ ਕਰਮ ਕਰੇ ਅਭਿਮਾਨੀ ਜਿਉ ਬਾਲਕ ਬਾਲੂ ਘਰ ਸੁਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਉਹ ਜਗ ਹੈ ਸਭ ਖੇਲ ਖਿਲਈਆ।

ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ। ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋਉ ਮਿਟ ਗਈਆ। ਮੇਰੇ ਮਨ ਸਾ ਸੰਗਤ ਮਿਲ ਰਹੀਆ। ਕਿਰਪਾ ਕਰੋ ਮਾਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ।

ਤਦੇ ਘਰ ਆਵੇ ਹਰ ਹਰ ਸਾਧੂ ਸਰਨ ਪਵਈਆ ਧੀਆਂ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਝੈ ਗੁਰ ਕਹਿ ਸ਼ਬਦ ਨਿਰਾਸ ਸੁਖ ਲਹੀਆ ਉਬਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਮਨ ਕਰਈਆ ਪਰ ਭਵਨ ਕਰੇ ਬੂਝੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਨ ਸਿੱਧ ਸਿੱਖੇ ਬਹੁ ਤੇਰੇ ਮਨ ਮੰਗੈ ਰਿੱਧ ਸਿੱਧ ਚੇਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸਾਂਤ ਨ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸੇਤ ਜੋਤ ਭੁਜ ਸਾਵਰਨ ਰੂਪ ਜੀ ਜੰਤੋ ਪਈਆ ਸਾਧੂ ਸਰਨ ਪਰੇ ਸੋ ਉਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਉ ਕਬੀਰ ਤਰਲੋਚਨ ਔਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਨ ਮਿਲਿਆ ਹਰ ਦਈਆ

ਭਗਤ ਵਸ਼ਲ ਆਗੋ ਨਾਮ ਕਹੀਅਤ ਹੈ ਸਰਨ ਪ੍ਰਭੂ ਤਿਸ ਪਾਸ਼ੇ ਪਈਆ ਕੀ ਮਾ ਸਿੰਗਾਰ ਕਰੇ ਪ੍ਰਾਖੁ ਜੀਆਂ ਮਨ ਦੀਪ ਗੁਰ ਗਿਆਨ ਬਲਈਆ ਰਸ ਰਾ ਭੋਗ ਕਰੇ ਪ੍ਰਾ ਮੇਰਾ ਹਮ ਤਿਸ ਆਗੈ ਜਿਉ ਘਟ ਘਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ ਹਰ ਹਰਿ ਸਰਧਾ ਸੇਧ ਵਿਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ ਕਹਿ ਪ੍ਰਭ ਅਵਰ ਅਵਰ ਕਿਛ ਕੀ ਜੈ ਸਾ ਬਾਦ ਸਿੰਗਾਰ ਫੋਕਟ ਫੋਕਟਈਆ ਕੀਓ ਸਿੰਗਾਰ ਮਿਲਣ ਕੈ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੋ ਰੱਖ ਲੇਵ ਨਾਨ ਹਰ ਗੁਰ ਸਰਨ ਸਮਈਆ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਗ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਾ ਮੇਲੇ ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਉ।

ਕਿਨ ਟੀਲ ਨਾ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੁਭਈਆ ਬੇਸੁਆ ਕੈ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ

ਜਾਓ ਸਦ ਬਲਹਾਰ। ਮਨ ਪ੍ਰੀਤ ਲਾਗੀ ਤਾਹੇ, ਤਰ ਆਨ ਕਤੇ ਨਾ ਜਾਹੇ, ਹਰ ਨਾਮ ਰਸਨਾ ਕਹਿਣ, ਮਲ ਪਾਪ ਕਲ ਮਲ ਦਹਿਣ। ਚੜ ਨਾਵ ਸੰਤ ਉਧਾਰ, ਪੈ ਤਰੇ ਸਾਗਰ ਪਾਰ, ਮਨ ਡੋਰ ਪ੍ਰੇਮ ਪ੍ਰੀਤ, ਇਹ ਸੰਤ ਨਿਰਮਲ ਰੀਤ।

ਲਾਵਲ ਮਹੱਲਾ ਪੰਜਵਾਂ। ਪ੍ਰਭ ਜਨਮ ਮਰਨ ਨਵਾਰ ਹਰ ਪ੍ਰਯੋ ਦੁਆਰ ਗੈ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲਿਓ ਲੜ ਲਾਏ ਨਾਨਕਾ ਨਾਮ ਧਿਆਏ। ਦੀਨਾਨਾਥ ਦਿਆਲ ਮੇਰੇ ਸਵਾਮੀ ਦੀਨਾਨਾਥ ਦਿਆਲ ਜਾਚੋ ਸੰਤਰਵਾਲ ਰਹਾਓ ਸੰਸਾਰ ਬੇਆਕੂਪ ਤਮ ਅਗਿਆਨ ਮੋਹਤ ਕੂਪ।

ਬਿਨ ਭਜਨ ਹੋਵਤ ਖੇਹ। ਜਮਦੂਤ ਮਹਾਭਿਆਨ ਚਿਤ ਗੁਪਤ ਕਰ ਮੈਂ ਜਾਨ, ਦਿਨ ਰਹਿਣ ਸਾਖ ਸੁਣਾਏ, ਨਾਨਕ ਹਰਿ ਸਰਨਾਏ, ਪੈ ਪੰਜਨਾ ਮੁਰਾਰ, ਕਰ ਦਇਆ ਭਗਤ ਉਦਾਰ।

ਗਿਆਨ ਕਾ ਦੇ ਰੱਖ ਹਾਥ, ਹਰ ਗੋ ਨਿਧੇ ਗੋਪਾਲ, ਸਰਬ ਘਟ ਪ੍ਰਤਪਾਲ। ਮਨ ਪ੍ਰੀਤ ਦਰਸ਼ਨ ਪਿਆਸ, ਗੋਬਿੰਦ ਪੂਰਨ ਆਸ, ਇੱਕ ਨਿਮਖ ਲਹਿ ਰਹਿ ਨਾ ਜਾਏ, ਵਡਭਾਗ ਨਾਨਕ।

ਜਿਉਂ ਚੋਰ ਹਿਰਤਨ ਸੰਗ ਮੈਗ ਲੈ ਕਾਮੈ ਬੰਦ ਜਿਉਂ ਗ੍ਰਸਤ ਬਖਈ ਤੰਦ ਜਿਉਂ ਜੁਆਰ ਬਿਸ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤਰਕ ਚਾਹਤ ਮੇਹ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸੰਭੂਹ ਕਰਤ ਉਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ।

ਹਾਰਾ ਅਵਰਨ ਦੂਜਾ ਸਿਰਜਣਹਾਰਾ ਤ੍ਰਿਤੀਆ ਬ੍ਰਹਮਾ ਬਿਸਨ ਮਹੇਸਾ ਦੇਵੀ ਦੇਵ ਪਾਏ ਵੇਸਾ ਜੋਤੀ ਜਾਤੀ ਗਣਤਨ ਆਵੈ ਜਿਨ ਸਾਜੀ ਸੋ ਕੀਮਤ ਪਾਵੈ।

ਨਹੀਂ ਭੇਦਾ ਅਸਰ ਦਸਾ ਖਟ ਤੀਨ ਸਮਾਏ ਸੋ ਬੂਝੈ ਜਿਸ ਆਪ ਬੁਝਾਏ ਤੀਨ ਸਮਾਵੇ ਚੌਥੇ ਵਾਸਾ ਪ੍ਰਣਤ ਨਾਨਮ ਤਾਕੇ ਦਾਸਾ ਪੰਜਵੀਂ ਪੰਚ ਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ

ਤੋ ਛੂਟੇ ਜਾਂ ਖਸਮ ਛੁਡਾਏ ਗੁਰਮਤ ਮੇਲੇ ਭਗਤ ਰਡਾਏ ਖਸਟੀ ਖੜ ਦਰਸ਼ਨ ਪ੍ਰਭ ਸਾਜੇ ਅਨਹਦ ਸਬਦ ਨਿਰਾਲਾ ਵਾਜੇ ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ ਸਬਦੇ ਭੇਦੇ ਤੋ ਪਦ ਪਾਵੈ ਕਰ ਕਰ ਵੇਸ ਖਪੈ ਜਲ ਜਾਵੈ ਸਾਚੇ ਸਾਚੇ ਸਾਜ ਸਮਾਵੈ ਸਪਤਮੀ ਸਾ ਸੰਤੋਖ ਸਰੀਰ ਸਾ ਸਮੁੰਦ ਪਰੇ ਨਿਰਮਲ ਨੀਰ

ਮਨਾ ਤੂਠ ਸਕਾਚ ਹੈ ਤਾਗ ਹੈ ਜਿਉ ਤਾਗਾ ਜਾਗੇ ਬਹਿ ਜਾਣ ਅਸਥਿਰ ਚੀਤ ਸਾਚ ਰੰਗ ਮਾਨ ਏਕਾਦਸੀ ਇਕ ਹਿਰਦੇ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਪ੍ਰਤ ਆਤਮ ਚੀਨੈ ਪਾਖੰਡ ਰਾਜ ਤਤ ਨਹੀਂ ਬੀਨੈ।

ਜਪਾ ਜਾਪ ਜਪੈ ਮੁਖ ਨਾਮ। ਤੀਨ ਭਵਨ ਮੈਂ ਏਕੋ ਜਾਣੈ, ਸਭ ਸੁਚ ਸੰਜਮ ਸਾਚ ਪਛਾਣੈ, ਤੇਰਸ ਤਰਵਰ ਸਮੁੰਦ ਕਿਨਾਰੈ, ਅੰਮ੍ਰਿਤ ਮੂਲ ਸਿਖਰ ਲਿਵਤਾਰੈ। ਕੈ ਕੋਏ ਨਿਡਰ ਬੂਡ ਮਰੇ ਪਤ ਕੋਏ, ਡਰ ਮੈਂ ਘਰ ਘਰ ਮੈਂ ਡਰ ਜਾਣੈ, ਤਖਤ ਨਿਵਾਸ ਸਚ ਮਨ ਭਾਣੈ। ਚੌਦਸ ਚੌਥ ਥਾਵੈ ਲੈ ਪਾਵੈ, ਰਾਜਸ ਤਾਮਸ ਸਤਕਾਲ ਸਮਾਵੈ, ਸਸੀਅਰ ਕੈ ਕਰ ਸੂ

ਭੂਤ ਸਭ ਦੂਜੇ ਲਾਏ ਆਪ ਪਾਏ ਕਰ ਵੇਖੇ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਅਜੰਤ ਤੇਰੀ ਸਰਨਾਈ ਸੋ ਮਿਲੇ ਜਿਸ ਲੈ ਮਿਲਾਈ।

ਪਰਮੈ ਸੰਸਾਰ ਮਨ ਮੁਖ ਅੰਧਾ ਦੂਜੇ ਪਾਏ ਜਮਦਾਰ ਬਾਧਾ ਚੋਟਾਂ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸਾਚ ਲੈ ਬਲਾਏ ਸਤਿਗੁਰ ਸੇਵੇ ਸੇਵੜ ਭਾਗੀ ਹੋਮੈ ਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲੈ ਮਿਲਾਏ ਇਸ ਤੇ ਦੂਜਾ ਨਾਹੀਂ ਕੋਏ।

ਤਾਰ ਨਿਹਚਲ ਸਾਜ ਰਹਿਆ ਕਲ ਤਾਰ ਨਾਨ ਗੁਰਮ ਬੂਝੇ ਗੋ ਸ਼ਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸੇਠ ਸਾਜੇ ਜੀ ਜੰਦ ਮਾਇਆ ਮੋਏ ਪਾਜੇ ਦੂਜੇ ਪਾਏ ਪ੍ਰਪੰਚ ਲਾਗੇ ਆਵਹਿ ਜਾਵੇ ਮਰੇ ਅਭਾਗੇ ਸਤਿਗੁਰ ਭੇਟਿਆ ਸੋਝੀ ਪਾਏ ਪ੍ਰਪੰਚ ਚੂਕੇ ਸੱਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੇ ਮਨ ਮਸਿਆ ਪ੍ਰਭੇਕ ਰਹਾਉ ਸ੍ਰਿਸ਼ਟੋ ਪਾਏ ਆਪੇ ਸਾ ਵੇਖੈ ਕੋਈ ਨ ਮਿਟੈ ਤੇਰੇ ਲਿਖੈ ਸਿੱਧ ਸਾਧਕ ਜੇ ਕੋ ਕਹਿ ਕਹਾਏ ਪਰਮੇ ਭੂਲਾ ਆਵੇ ਜਾਏ

ਨਿਸ਼ਾਨੈ ਸਤਿਗੁਰ ਭੇਟੇ ਤਾਏ ਕੋ ਪਾਏ ਵਿੱਚੋਂ ਦੂਜਾ ਠਾਕਰ ਹਾਏ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸੇ ਦੇ ਵਡਿਆਈ ਤਿਸ ਤੇ ਉੱਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਵਸੇ ਸਰੀਰ।

ਕੀ ਦੋਨ ਗੁਰ ਵਿਚਾਰ ਬਹੁਤੇ ਭੇਖ ਕਰੇ ਭੇਖ ਧਾਰੀ ਭਵ ਪਰਮੇ ਕਾਚੀ ਸਾਰੀ ਇੱਥੇ ਸੁਖ ਨਿਆਗੇ ਹੋਏ ਮਨ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ।

ਰਾਮ ਮੜਗੀ ਡਾਰ ਧਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉ ਰਹੀ ਗੋਇਲ ਸਹਿਜ ਸਭ ਸਿੰਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਜ ਪਿਆਰੀਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇ ਸੁੰਦਰ ਦੇਖ ਪਿਰ ਸਾਧਾਰਿਆ।

ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਜਾਉ ਕਣਾ ਸਾਜ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਵਿਨਾਸੀ ਰਾਮ ਅਵਗਤੋ ਹਰ ਨਾਥ ਨਾਥ ਤਿਸੇ ਭਾਵੇ ਸੋ

ਗੁਰਮਤ ਮਨ ਰਸੀ ਸਿਜ ਦੇਹੀ ਰਾਮ ਮਨ ਮਾਰ ਰੀਜੈ ਸਬਦ ਸੀਜੈ ਤ੍ਰੈ ਲੋਕ ਨਾਥ ਪਛਾਣੈ ਮਾਂਡੀ ਕੇ ਡੋਲ ਨਾ ਜਾਏ ਕਦਹੀ ਆਪਣਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤੱਕੀਆ ਤੇਰਾ ਸਾਹ ਸੂਚਾ ਸਦਾ ਨਾਨਕ ਗੁਰ ਸਬਦ ਝਗਰ ਨਵੇਰਾ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸਿੱਜ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁੱਟੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵਡਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣਾ ਰਾਮ

ਇੱਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪੈ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨਸ ਜਨਮ ਨ

ਕਬ ਮਿਲੀਏ ਪੂਰਨ ਪਤੇ ਸਹਿਜੇ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਏ ਮੋਹੇ ਮਤੇ ਦਿਨ ਰਹਿਣ ਢਾਡੀ ਕਰੋ ਸੇਵਾ ਪ੍ਰਭ ਕਮਣ ਜੁਗਤੀ ਪਾਇਆ।

ਤੈ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨਾ ਤਾਹ ਹਰਿਦ ਸਿਧ ਸੁਧਾਰ ਸਿਮਰਤ ਭਗਤ ਪਰੇ ਭੰਡਾਰ ਬਿਨਵੰਤ ਨਾਨਕ ਬਲਹਾਰ ਵੰਨਿਆ ਪਾਰ ਬ੍ਰਹਮ ਪ੍ਰਾਣ ਧਾਰਾ ਸੁਨ ਸਖੀ ਸਹੇਲੜੀਓ ਮਿਲ ਮੰਗਲ ਗਾਵੇ ਰਾਮ ਮਾਨ ਤਾਨ ਪ੍ਰੇਮ ਕਰੇ ਤਿਸ ਕੋ ਪ੍ਰਭ ਰਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਭਾਵ ਇੱਕ ਨਿਮਖ ਪਲਕ ਨਾ ਤਿਆਗੀਏ ਗੇ ਕੰਠ ਲਾਈਏ ਨੈ ਲਜਾਈਏ ਚਰਨ ਰਾਜ ਮਨ ਪਾਗੀ।

ਮੈਂਦਲੇ ਟੋਹਣੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਾਂ ਬਿਚਿੱਤਰ ਚੰਚਲ ਅਨਕ ਭਾਵ ਦਿਖਾਵੇ ਟੀਰ ਮੀਠੀ ਮਨੇ ਲਾਗੇ।

0: ਮਹਾਨ ਮਲੂਕ ਕਹਾਵੋ ਰਾਜਾ ਅਭੇ ਤਵੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਬਰ ਸਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣੇ ਹਰਿਦੈ ਮੁਰਾਰੀ ਪ੍ਰਣਵਤ ਨਾਨਕ ਸ਼ਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਇੱਕ ਨ ਜਨ ਸਿਵਰੇ ਪਰਪੰਚ ਵਿਆਸ ਤਿਆਗੇ ਕਵਰੇ ਭਾਈ ਮਿਲੈ ਸਾ ਸਾਚੈ ਸਾਚਰੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਹੂੰ ਦੋ ਕਵਲ ਸਗਲ ਸੰਸਾਰ ਦੁਰਮਤ ਅਗਨ ਜਗਤ ਪਰਜਾਰੈ ਸੋ ਉਭਰੈ ਗੁਰ ਸ਼ਬਦ ਵਿਚਾਰੈ ਪਿਰੰਗ ਪਤੰਗ ਕੁੰਚਰ ਔਰ ਮੀਨਾ ਮਿਰਗ ਮਰੈ ਸਹਿ ਆਪਣੋ ਕੀਨਾ ਤ੍ਰਿਸ਼ਨਾ ਰਾਚ ਦੱਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਬਿਨਾ ਸਹਿ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਿਸਾਰੀ ਪਰ ਕਰ ਚੀਤ ਮਨ ਮੁਖ ਡੋਲਾਏ ਗੜ ਜੀਵਰੀ ਧੰਦੈ ਲਪਟਾਏ ਗੁਰਮੁਖ ਛੂਟ ਸਰ ਗੁਣ ਗਾਏ ਜੋ ਤਨ ਵਿਦ ਵਾਪਰ ਕੋ ਦੇਈ ਕਾਮ ਦਾਮ ਚਿਤ ਪਰ ਵਸ ਸਈ ਬਿਨ ਹਰ ਤ੍ਰਿਪਤ ਨਾ ਕਬੂ ਹੋਈ ਪੜ ਪੜ ਪੰ ਪੋਥੀ ਸਿਮਰਤ ਪਾਠਾ ਵੇਦ ਪ੍ਰਾਣ ਪੜੈ ਸੁਣ ਥਾਟਾ ਬਿਨ ਰਸਰਾ ਤੇ ਮਨ ਤ੍ਰਿਪ ਤਸਾ ਗੌੜੀ ਮਹੱਲਾ
1: ਗੌੜੀ ਮੁਹੱਲਾ ਚੌਥਾ ਮਨ ਕਰ ਹੱਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨ ਵਾਸੀਆ ਫਿਰ ਗੁਰਮਤਿ ਹਿਰਦੇ ਨਿਹਾਲ ਮਨ ਕਰ ਹੱਲਾ ਗੁਰ ਗੋਬਿੰਦ ਸੰਭਾਲ ਰਹਾਉ ਮਨ ਕਰ ਹੱਲਾ ਵਿਚਾਰੀਆ ਮਨਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰ ਹੱਲਾ ਮੇਰੇ ਪਿਆਰਿਆ ਸਤਸੰਗਤ ਸਤ ਗੁਰ ਭਾਲ ਸਤਸੰਗਤ ਲੱਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹੱਲਾ ਵਡਭਾਗੀਆ ਹਰ ਏਕ ਨਦਰ ਨਿਹਾਲ ਆਪ ਪਛੜਾਏ ਛੁੱਟੀਐ ਸਤਿਗੁਰ ਚਰਨ ਸੰਭਾਲ ਮਨ ਕਰ ਹੱਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨੌ ਨਿਧ ਨਾ ਵਿਖਾਲਿਆ ਹਰ ਦਾਤ ਕਰੀ ਦਿਆਲ ਮਨ ਕਰ ਹੱਲਾ ਤੂੰ ਚਾਂਚਲਾ ਚਤੁਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹੱਲਾ ਵਡਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਾਂ ਮਾਰਿਆੜਾ ਜਾਂ ਮਕਾਲ ਅੰਤ ਨਿਧਾਨ ਮਨ ਕਰ ਹਲੇ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵੇ ਬਾਹਰ ਭਾਲ ਗੁਰਪੁਰਖ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇਰੀ ਮੁਹੱਲਾ ਪੰਜਵਾ ਅਸ਼ਟਪਦੀਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਾਬੇ ਮਨ ਮੇ ਕਰਤ ਗੁਮਾਨਾ ਤਾਬੇ ਬਾਵਰ ਫਿਰਤ ਬਿਗਾਨਾ ਜਾਬੇ ਹੂਆ ਸਗਲ ਘੀਰੀਨਾ ਤਾ ਤੇਰ ਮਈਆ ਘਾਟ ਘਟ ਚੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਹਾਓ ਜਬ ਕਿਸ ਕੋ ਇਹ ਜਨ ਸੰਬੰਧਾ ਤਪ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਇਹਨੇ ਚੁਕਾਈ ਤਾ ਤੇ ਇਸ ਸੰਗ ਨਹੀਂ ਬੈਰਾਈ ਜਬ ਇਹਨੇ ਆਪਣੀ ਆਪਣੀ ਤਾਰੀ ਤਬ ਇਸ ਕੋ ਹੈ ਮੁਸ਼ਕਲ ਪਹਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸਨੋ ਨਾਹੀਂ ਕਿਛ ਤਾਤਾ ਜਬ ਇਨ ਆਪਣੋ ਬਾਧਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸ ਤੇ ਸਭ ਬਿਨ ਸੇ ਭਰਮਾ ਭੇਦ ਨਾਹੀਂ ਹੈ ਪਾਲ ਬ੍ਰਹਮਾ ਜਬ ਇਨ ਕਿਛ ਕਰਮਾ